ਵਾਹਿਗੁਰੂ ਜੀ ਕਿਆ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਬਹੁਤ ਜੀ ਸਹਾਏ ਵਾਰ ਸ੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਿੰਗ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਰਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣ ਦੇ ਆਵੇ ਤਾਏ ਸਭ ਥਾਈ ਹੋਈ ਸਹਾਈ ਦਸਵੀਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਥਾਈ ਹੋਈ ਸਹਾਏ ਦਸੋਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਂ ਸਬਜਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗਵਾਈ ਦੇ ਕੇਂਡ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ ਬੰਦ ਬੰਦ ਕਟਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿ ਅਸਹਾਰ ਦੇ ਸ਼ਹੀਦ ਸਿੱਕਿਤ ਕੇਸਾਂ ਸਵਾਸ ਸਤਸੰਗ ਨਿਭਾਈ ਧਰਮ ਨਹੀਂ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਤਿਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਰ ਛਰਿਆ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਮੂੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖੰਤਰ ਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪਾਉਂਦੇ ਸਦਾ ਸਹਾਜ ਦਤਾਰ ਪਿਤਾ ਜੀ ਉਹ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣੇ ਉਲਟਿਆਂ ਦੇ ਉਲਣੇ ਆਸਰਿਆਂ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਤਿਕਾਰ ਦੇ ਹਜ਼ੂਰ ਸੋਦਰ ਦੇ ਦੀਵਾਨ ਸਦੇ ਸ਼ਬਦ ਚੌਂਕੇ ਚ ਕੀਰਤਨ ਸੋਦਰ ਰੈਸਾ ਪਾਠ ਜੀ ਕੀ ਅਰਦਾਸ ਭੁੱਲ ਜੋ ਮਾਫ਼ ਕਰਨੀ ਸਿੱਖ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਸਰਬੱਤ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਪਟਾਵਾਂ ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨ ਕਰਨੀ ਆ ਸਿਰ ਤੇ ਮਿਹਰ ਭਰਿਆ ਥਕਣਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ ਜੀ ਬਰਕਤਾਂ ਦਰੋਂ ਕਰੋ ਸਿੱਖੀ ਸਿੱਧ ਭਰੋਸਾ ਨਾਮ ਦਾਨ ਬਖਸ਼ ਕੇ ਨਿਕਾਲ ਦਾਨ ਪੰਥ ਦੇ ਸਿਰ ਤੇ ਮਿਹਰ ਭਰਿਆ ਥਕਣਾ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਤੁਰਟ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਦਰ ਪ੍ਰਵਾਨ ਕਰਨੀ ਭਾਈ ਸੁਰਜੀਤ ਸਿੰਘ ਪਰਿਵਾਰ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕਰਦੇ ਹਾਂ ਬੇਅੰਤ ਮੈਂ ਅਰਦਾਸ ਕਰਾਉਂਦੇ ਮਿਹਰ ਕਰਨੀ ਪਰਿਵਾਰ ਵਿੱਚ ਸੁੱਖ ਵਰਤਾਉਣਾ ਚੜ੍ਹਦੀਆਂ ਕਲਾ ਬਖਸ਼ ਕੇ ਨਿਹਾਲ ਕਰਨਾ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇ ਹਾਜ਼ਰਾ ਦਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਦ ਵਰਤਾਉਣ ਦੀ ਆ ਗਿਆ ਬਖਸ਼ੋ ਐਸ ਵੇ ਦੀਵਾਨ ਸਾਜਰੇ ਨੇ ਮਿਹਰ ਭਰਿਆ ਥੱਕਣਾ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮੁਖ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ, ਧੰਨ ਵਾਹਿਗੁਰੂ ਜੀ। ਪ੍ਰਭ ਕੀ ਸ਼ਰਨ ਸਗਲ ਪੈ ਲਾਥੇ, ਦੋਹ ਬਿਨ ਸੇ ਸੋਹ ਪਾਇਆ। ਦਿਆਲ ਹੋਆ ਪਾਰ ਬ੍ਰਹਮ ਸਵਾਮੀ, ਪੂਰਾ ਸਤਿਗੁਰ ਧਿਆਇਆ। ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ, ਕਰ ਕਿਰਪਾ ਪ੍ਰਭ ਦੀਨ ਦਿਆਲਾ, ਗੁਣ ਗਾਵੂ ਰੰਗ ਰਾਤਾ। ਸੋ ਕਹੋ ਟਲ ਗੁਰ ਸਿਵੀਐ, ਐਹਨਸ ਸਹਿਜ ਸੁਭਾਇ। ਦਰਸ਼ਨ ਪਰਸਿਆਂ ਗੁਰੂ ਕੈ, ਜਨਮ ਮਰਨ ਦੁਹ ਜਾਇ। ਸਤਨਾਮ, ਧੰਨ ਵਾਹਿਗੁਰੂ ਜੀ। ਸਲੋਕ ਮਹਲਾ ਤੀਜਾ। ਹਸਤੀ ਸਿਰ ਜੋ ਅੰਕਸ ਹੈ, ਐਣ ਜੋ ਸਿਰ ਦੇ, ਮਨ ਤਨ ਆਗੇ ਰੱਖ ਕੇ ਉਬੀ ਸੇਵ ਕਰੈ। ਹਸਤੀ ਸਿਰ ਜੋ ਅੰਕਸ ਹੈ, ਐਣ ਜੋ ਸਿਰ ਦੇ, ਮਨ ਤਨ ਆਗੇ ਰੱਖ ਕੈ ਉਬੀ ਸੇਵ ਕਰੈ। ਇਉਂ ਗੁਰਮੁਖ ਆਪ ਨਵਾਰੀ ਐ, ਸਭ ਰਾਜ ਸ੍ਰਿਸ਼ਟ ਕਾਲੇ, ਨਾਨਕ ਗੁਰਮੁਖ ਬੂਜੀਐ, ਜਾਂ ਆਪੇ ਨਦਰ ਕਰੈ। ਮਹੱਲਾ ਤੀਜਾ, ਜਿਨ ਗੁਰਮੁਖ ਨਾਮ ਧਿਆਇਆ, ਆਏ ਤੇ ਪਰਵਾਨ, ਨਾਨਕ ਕੁਲ ਉਧਾਰੇ ਆਪਣਾ, ਦਰਗਹਿ ਪਾਵੈ ਮਾਣ। ਪੌੜੀ, ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆਂ, ਇੱਕ ਸੇਵ ਗੁਰ ਪਾਸ, ਇੱਕ ਗੁਰ ਕਾਰੇ ਲਾਈਆਂ। ਜਿੰਨਾ ਗੁਰ ਪਿਆਰਾ ਮਨ ਚਿੱਤ, ਤਿੰਨਾ ਭਾਉ ਗੁਰੂ ਦੇਵਾਈਆਂ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਗੁਰ ਸਤਿਗੁਰ ਬੋਲੋ ਸਭ ਗੁਰ, ਆਖ ਗੁਰੂ ਜਿਵਾਈਆਂ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਗੁਰ ਸਤਿਗੁਰ ਬੋਲੋ ਸਭ ਗੁਰ, ਆਖ ਗੁਰੂ ਜਿਵਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਸੰਗਤਾਂ ਜੀ ਆਇਆਂ, ਗੁਰੂ ਦੀ ਕਿਰਪਾ ਹੋਈ ਹੈ। ਸ਼ਾਮਾਂ ਦੇ ਦੀਵਾਨ ਦੀਆਂ ਹਾਸੀਆਂ ਭਰੀਆਂ ਨੇ। ਸ਼ਬ ਚੌਂਕੀ ਕੀਰਤਨ, ਸੋਧੜਾ ਸਾਹਿਬ ਦੇ ਪਾਠ, ਉਪਰੰਤ ਗੁਰੂ ਚਰਨਾਂ ਵਿੱਚ ਅਰਦਾਸ ਹੋਈ ਹੈ। ਸਬੱਧ ਦੇ ਪੱਲੀ ਪਾਂਧੇ ਚਾੜੇ ਖਿਲਾਫ ਸਮੂਹ ਸੰਗਤਾਂ ਦੀ ਸੁੱਖ ਸ਼ਾਂਤੀ ਵਾਸਤੇ ਸਤਿਗੁਰ ਦੇ ਪਵਿੱਤਰ ਹੁਕਮਨਾਮੇ ਬਖਸ਼ੇ, ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ ਨੇ। ਗੁਰੂ ਕਿਰਪਾ ਕਰੇ, ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਬਚਨ ਕੋਸ਼ਿਸ਼ ਕਰਿਆ ਕਰੋ, ਕੁਛ ਪੱਲੇ ਬੰਨ ਕੇ ਲੈ ਆਈਏ। ਜਿਨ ਗੁਰਮੁਖ ਨਾਮ ਧਿਆਇਆ, ਆਏ ਤੇ ਪ੍ਰਵਾਨ।
संसार दी यात्रा प्रवानता वा जे गुरमो प्यारो असी उसदे बने हुए बख्शिश किए हुए असूलों ते चल के अपने जीवन नू गुरचरणा नाल जोड़ के ते सफल करन दा असी यतन करदे हां। अगली पदी नानक कुल उधारे आपना ते दरगह पावे माण, आप दा वी उधार ते उहदी कुल दा वी उधार हो जांदा ते परमात्मा दे दर ते भी उहदी प्रवानगी है। पहला तो संसार च प्रवानगी लैनी जरूर है गुरमो प्यारे, क्योंकि जे तुसी संसार च प्रवान जे ना तो फिर करदार दे घर विच वी प्रवान जे, ते खिमा करना जो कुछ साडे नाल वापरदा जो असी करदे पहला संसार तुहानू देखदा, ते जे संसार दे विच प्रवान नहीं होया तो दरबार परमात्मा दे दर ते भी तू प्रवान नहीं, क्योंकि संसार च प्रवान हो के ही परमात्मा दे दर ते प्रवान होएगा। सो इस करके इत्थे एक शुभ कर्म करने आ, ते शुभ कर्म करने नूं रब वेखदा मगरों आ, आंढी गवांढी पहलों वेखदे आखो सतनाम से, वह पहलों वेखदे बंदा करदा की है। तो जे तुहाडे नाल गवांढ भी बोलना हट जाए ना तो समझ लो भी तुहाडे जीवन च कुछ कमियां ने, जिन्हां कमियां करके तुहानूं तुहाडे गवांढी भी बुलाउणा नहीं चाहते। सो रब कोई दूर नहीं है, रब साढ़े आले दुआले वसदा, असीं खुद अपने आप नूं समझणा कि मैं की करदा ते मैं करना की चाहुंदा। सो इस करके अपने आप नूं सवारना ही उस वाहिगुरु परमेश्वर अकाल पुरख दी पति पातशाह नूं भी बड़ा वधिया, आप सवारे मैं मिलिया सुख होए, जो तू मेरा हो जे तू मेरा हो तो सब जग तेरा हो, तो बन के तो वेख तू अपने आप का पहलों बन, जो तू अपने आप का बन गया ना तो सच्चे संसार च तेरा माण कर देंगे। गुरु कृपा करे सब नूं चढ़ दियां गलां, मुश्किल बहुत बहुत धन्यवाद जी आयां नूं। आओ शामां दे दीवान दियां हासियां भर के भाई साहब भाई परमजीत सिंह, हाँ जी परमजीत सिंह का जथा जी, भाई परमजीत सिंह होने का जथा आप जी कीर्तन सरवण कराउणगे, और कोशिश करया करो इत्थे आके असी गुरु की बिलख लगी हुई क्लास के कुछ सबक सीखे जाइए। वाहिगुरु जी का खालसा, वाहिगुरु जी की फतेह।

0: ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਆਪ ਜੀ ਨੂੰ ਗੁਰਬਾਣੀ ਕੀਰਤਨ ਦੇ ਨਾਲ ਜੋੜ ਰਹੇ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਲੁਧਿਆਣੇ ਵਾਲੇ ਅਤੇ ਉਹਨਾਂ ਦਾ ਕੀਰਤਨੀ ਜਥਾ। ਉਹਨਾਂ ਦੇ ਸੰਬੰਧ ਵਿੱਚ ਦੋ ਸ਼ਬਦ ਮੈਂ ਕਹਾਂ, ਮੇਰਾ ਖਿਆਲ ਨਹੀਂ ਕਹਿਣ ਦੀ ਕੋਈ ਜ਼ਰੂਰਤ ਹੈ, ਕਹਿਵੇ ਕੋਈ ਸੋਭਾ ਨਹੀਂ, ਦੇਖਾ ਹੀ ਪ੍ਰਵਾਨ। ਆਪ ਜੀ ਬੜੇ ਆਨੰਦ ਦੇ ਨਾਲ ਜੋ ਸ਼ਬਦ ਉਹ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਵਾ ਰਹੇ ਸਨ, ਆਪ ਜੀ ਸਰਵਣ ਕਰ ਰਹੇ, ਸੋ ਬੜਾ ਆਨੰਦ ਬਣਿਆ ਹੋਇਆ ਸੀ। ਗੁਰੂ ਪਾਤਸ਼ਾਹ ਦੀ ਬੜੀ ਬਖਸ਼ਿਸ਼ ਹੈ, ਬਹੁਤ ਚੜ੍ਹਦੀ ਕਲਾ ਵਾਲਾ ਜਥਾ ਹੈ ਅਤੇ ਜਥੇ ਦੀ ਚੜ੍ਹਦੀ ਕਲਾ ਦੀ ਕਾਮਨਾ ਗੁਰੂ ਚਰਨਾਂ ਦੇ ਵਿੱਚ ਕਰਦੇ ਹਾਂ। ਤਾਂ ਆਓ ਗੁਰੂ ਪਿਆਰਿਓ, ਜਿੱਥੇ ਗੁਰਬਾਣੀ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ, ਸਮਾਂ ਹੈ ਗੁਰਬਾਣੀ ਸ਼ਬਦ ਵਿਚਾਰ ਦਾ। ਤਾਂ ਜਿਵੇਂ ਕਿ ਆਪ ਜੀ ਜਾਣਦੇ ਹੋ, ਤਿੰਨ ਹਾਜ਼ਰੀਆਂ ਗੁਰਬਾਣੀ ਕਥਾ ਦੀਆਂ ਰੂਟੀਨ ਦੇ ਜੋ ਦੀਵਾਨ ਨੇ, ਰੋਜ਼ਮਰਾ ਦੇ ਦੀਵਾਨ ਉਹਨਾਂ ਦੀਵਾਨਾਂ ਵਿੱਚ ਹੁੰਦੀਆਂ ਹਨ। ਉਹਦੇ ਵਿੱਚ ਪਹਿਲੀ ਹਾਜ਼ਰੀ ਦੇ ਵਿੱਚ ਜੋ ਅੰਮ੍ਰਿਤ ਵੇਲੇ ਜੋ ਮੁੱਖ ਵਾਕ ਜੋ ਹੁਕਮਨਾਮਾ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ, ਪਹਿਲੀ ਕਥਾ ਹੁਕਮਨਾਮੇ ਦੀ ਕਥਾ ਹੁੰਦੀ ਹੈ, ਔਰ ਦੂਜੀ ਕਥਾ ਲੜੀਵਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਕਥਾ ਚੱਲ ਰਹੀ ਹੈ, ਔਰ ਤੀਜੀ ਹੈ ਜੋ ਸ਼ਾਮ ਦਾ ਜੋ ਇਹ ਦੀਵਾਨ ਹੁੰਦਾ, ਸ਼ਾਮ ਦੇ ਦੀਵਾਨਾਂ ਦੇ ਵਿੱਚ ਲੜੀਵਾਰ ਭਗਤ ਬਾਣੀ ਦੀ ਕਥਾ ਵਿਚਾਰ ਦੀ ਸਾਂਝ ਗੁਰੂ ਸਾਰੇ ਆਪ ਸੰਗਤਾਂ ਦੇ ਨਾਲ ਕਰਦੇ ਆ ਰਹੇ ਨੇ। ਤਾਂ ਅੱਜ ਕੱਲ੍ਹ ਭਗਤ ਕਬੀਰ ਸਾਹਿਬ ਜੀ ਮਹਾਰਾਜ ਉਹਨਾਂ ਦੇ ਉਚਾਰਨ ਕੀਤੇ ਹੋਏ ਪਵਿੱਤਰ ਸਲੂਕਾਂ ਦੀ ਕਥਾ ਦੀ ਵਿਚਾਰ ਚੱਲ ਰਹੀ ਹੈ। ਤਾਂ ਆਪ ਜੀ ਨੂੰ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ। ਸਰਵਣ ਕਰਦੇ ਹਾਂ ਪ੍ਰੋਗਰਾਮ ਗੁਰਬਾਣੀ ਸ਼ਬਦ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ ਸਾਹਿਬ ਜੀਓ, ਡੰਡੌਤ ਬੰਦਨ ਅਨਕ ਬਾਰੂ

जीड़ाय गण बराबर तपे।

ਪ੍ਰਾਣਵਾਤ ਨਾਨਕ ਹੁਕਮ ਪਛਾਣੈ। ਸੁਖ ਹੋਵੇ ਦਿਨ ਰਾਤੀ ਪ੍ਰਾਣਵਾਤ ਨਾਨਕ

ਜੋਗਾ ਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹੇ ਥਮਰਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ, ਸਮਾਂ ਹੈ ਲੜੀਵਾਰ ਚੱਲ ਰਹੀ ਭਗਤ ਬਾਣੀ ਵਿੱਚੋਂ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਸਲੋਕਾਂ ਦੀ ਵਿਚਾਰ ਦਾ। ਤੋ ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਆਓ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਸਾਹਿਬ ਦੇ ਸਲੋਕਾਂ ਵਿੱਚੋਂ ਤਿੰਨ ਸਲੋਕਾਂ ਦੀ ਵਿਚਾਰ ਆਪਾਂ ਅੱਜ ਕਰਨੀ ਹੈ। ਜਿਹੜਾ ਪ੍ਰਸੰਗ ਚੱਲ ਰਿਹਾ ਹੈ, ਜਿਹੜੀ ਲੜੀ ਚੱਲ ਰਹੀ ਹੈ, ਉਹਦੇ ਵਿੱਚ ਕਬੀਰ ਸਾਹਿਬ ਦੇ ਦੋ ਸਲੋਕ ਆਪਾਂ ਕੱਲ ਵਿਚਾਰੇ ਸੀ। ਸੰਖੇਪ ਜੇ ਉਹਨਾਂ ਦੇ ਅਰਥ ਕਰਾਂਗਾ ਤਾਂ ਕਿ ਲੜੀ ਨਾਲ ਜੁੜ ਸਕੇ। ਤੋ 228 ਨੰਬਰ ਸਲੋਕ ਵਿੱਚ ਕਬੀਰ ਸਾਹਿਬ ਨੇ ਆਖਿਆ, ਕਬੀਰ ਤਰਵਰ ਰੂਪੀ ਰਾਮ ਹੈ, ਜਿਵੇਂ ਬੰਦਾ ਤਪਸ਼ ਦਾ ਮਾਰਿਆ ਹੋਵੇ, ਗਰਮੀ ਦਾ ਸਤਾਇਆ ਹੋਵੇ ਤੇ ਉਹ ਕਿਸੇ ਤਰਵਰ ਰੁੱਖ ਦਾ ਆਸਰਾ ਲੈਂਦਾ ਹੈ, ਉਹਦੀ ਛਾਂ ਉਹਨੂੰ ਠੰਡਕ ਦਿੰਦੀ ਹੈ। ਫਿਰ ਜੇ ਉਸ ਰੁੱਖ ਨੂੰ ਫਲ ਲੱਗੇ ਹੋਣ ਤੇ ਇੱਕ ਪੰਥ ਦੋ ਕਾਰਜ ਹੋ ਜਾਂਦੇ ਨੇ, ਉਹਦੇ ਅੰਦਰ ਦੀ ਜਿਹੜੀ ਭੁੱਖ ਹੈ ਉਹ ਵੀ ਮਿਟਦੀ ਹੈ। ਜਿਵੇਂ ਕੋਈ ਅੰਬ ਦੇ ਬੂਟੇ ਦੇ ਥੱਲੇ ਜਾ ਕੇ ਖਲੋ ਜਾਵੇ, ਗਰਮੀ ਤੇ ਤਪਸ਼ ਦਾ ਸਤਾਇਆ ਹੋਵੇ ਤੇ ਉੱਥੋਂ ਉਹਨੂੰ ਖਾਣ ਨੂੰ ਫਲ ਵੀ ਮਿਲ ਜਾਵੇ ਮਿੱਠਾ। ਤੋ ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਉਹ ਤਰਵਰ ਕੌਣ ਹੈ, ਉਹ ਰੁੱਖ ਕੌਣ ਹੈ, ਉਹ ਪਰਮੇਸ਼ਰ ਹੈ, ਰੱਬ ਹੈ। ਕਬੀਰ ਤਰਵਰ ਰੂਪੀ ਰਾਮ ਹੈ, ਫਲ ਰੂਪੀ ਬੈਰਾਗ। ਫਲ ਕੀ ਹੈ? ਆਖਿਆ ਬੈਰਾਗ। ਹੁਣ ਦੁਨੀਆ ਲੁਕਾਈ ਵਕਾਰਾਂ ਦੀ ਤਪਸ਼ ਦੇ ਵਿੱਚ ਸੜ ਰਹੀ ਹੈ, ਜਿੰਨੀ ਸੜਾਂਦ ਹੈ ਸਾਡੇ ਅੰਦਰ, ਉਹਦਾ ਕਾਰਨ ਕੀ ਹੈ? ਕਿਉਂਕਿ ਵਿਕਾਰਾਂ ਦੀ ਅਗਨ ਨੇ, ਤ੍ਰਿਸ਼ਨਾ ਦੀ ਅਗਨ ਨੇ ਸਾਨੂੰ ਸਾੜਿਆ ਹੋਇਆ ਹੈ। ਤਾਂ ਹੀ ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਵੇ ਜਾਏ। ਜਿਹਦੇ ਸਰੀਰ ਵਿੱਚੋਂ ਬਾਣੀ ਗੁਰੂ ਦੀ ਵਿਚਾਰ ਵਿਸਰ ਜਾਂਦੀ ਹੈ ਉਹ ਫਿਰ ਤਪਦਾ ਹੈ। ਤੋ ਉਸ ਤਪਸ਼ ਨੂੰ ਖਤਮ ਕਰਨ ਲਈ ਜਿਹੜਾ ਰੁੱਖ ਹੈ ਉਹ ਵਾਹਿਗੁਰੂ ਨਿਰੰਕਾਰ ਪਰਮੇਸ਼ਰ ਆਪ ਹੈ। ਹੁਣ ਫਲ ਵੀ ਚਾਹੀਦਾ ਹੈ, ਫਲ ਉਹ ਚਾਹੀਦਾ ਹੈ ਜਿਹੜਾ ਪੇਟ ਨੂੰ ਤ੍ਰਿਪਤੀ ਦੇਵੇ। ਤੋ ਜਿਵੇਂ ਅੰਬ ਬੰਦੇ ਦੇ ਅੰਦਰ ਨੂੰ ਉਹਨੇ ਤ੍ਰਿਪਤੀ ਦਿੱਤੀ, ਖਾ ਲਿਆ, ਰੱਜ ਗਿਆ। ਤੋ ਇੱਥੇ ਫਲ ਕਿਹੜਾ ਹੈ? ਮਹਾਰਾਜ ਨੇ ਆਖਿਆ ਫਲ ਰੂਪੀ ਬੈਰਾਗ। ਬੈਰਾਗ ਦਾ ਅਰਥ ਹੈ ਨਿਰਮੋਹੇ ਹੋ ਜਾਣਾ, ਕਿਸੇ ਚੀਜ਼ ਦੇ ਨਾਲ ਮੋਹ ਨਾ ਰਹਿਣਾ। ਹੁਣ ਆਪਣੇ ਆਪ ਵਿੱਚ ਬੜਾ ਵੱਡਾ ਫਲ ਹੈ,
ਨਾਸ਼ਵੰਤ ਪਦਾਰਥਾਂ ਦਾ ਮੋਹ ਜਿਹੜਾ ਹੈ ਉਹ ਬੰਦੇ ਨੂੰ ਪਰੇਸ਼ਾਨ ਕਰਦਾ ਏ, ਤੇ ਜਦੋਂ ਬੰਦਾ ਨਿਰਮੋਹਿਆ ਹੋ ਜਾਂਦਾ ਹੈ, ਕਿਸੇ ਚੀਜ਼ ਪ੍ਰਤੀ ਉਹਨੂੰ ਮੋਹ ਨਹੀਂ ਰਹਿੰਦਾ, ਤੇ ਉਹ ਅੰਦਰ ਆਨੰਦ ਦੀ ਅਵਸਥਾ ਪੈਦਾ ਕਰ ਦਿੰਦੇ ਨੇ, ਉਹਨੂੰ ਬੈਰਾਗ ਕਿਹਾ ਬਾਣੀ ਨੇ। ਤੋ ਇਹ ਬੈਰਾਗ ਕੋਈ ਐਸਾ ਬੈਰਾਗ ਨਹੀਂ ਹੈ ਵੀ ਆਪਾਂ ਘਰ ਬਾਰ ਪਰਿਵਾਰ ਨੂੰ ਛੱਡ ਕੇ ਕਿਤੇ ਤੁਰ ਜਾਣਾ ਹੈ, ਬਲਕਿ ਸਤਿਗੁਰ ਨੇ ਆਖਿਆ ਇਹ ਬੈਰਾਗ ਉਹ ਹੈ ਜਿਹਦੇ ਵਿੱਚ ਬੰਦਾ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦਾ ਹੋਇਆ ਵੀ ਉਸ ਪਦਾਰਥ ਦੇ ਮੋਹ ਤੋਂ ਉੱਪਰ ਉੱਠਿਆ ਹੋਇਆ। ਤੋ ਸਿੱਖ ਉਹ ਬੈਰਾਗੀ ਹੈ। ਜਿਵੇਂ ਇਤਿਹਾਸ ਦੇ ਵਿੱਚ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਪੜ੍ਹਦੇ ਹਾਂ, ਉਹਦਾ ਵੀ ਜਿਹੜਾ ਪਹਿਲਾ ਨਾਂ ਸੀ ਉਹ ਕੀ ਸੀ? ਮਾਧੋ ਦਾਸ ਬੈਰਾਗੀ। ਤੋ ਬੈਰਾਗੀ ਤੇ ਉਹ ਸੀ। ਕਾਰਨ ਕੀ ਬਣਿਆ ਬੈਰਾਗੀ ਹੋਣ ਦਾ? ਵੀ ਹਿਰਨੀ ਦਾ ਸ਼ਿਕਾਰ ਕੀਤਾ, ਉਹਦੇ ਪੇਟ ਵਿੱਚੋਂ ਬੱਚੇ ਤੜਫ ਕੇ ਮਰ ਗਏ, ਸੰਗਤ ਕੋਈ ਐਸੀ ਸਾਧੂ ਦੀ ਮਿਲ ਗਈ, ਮਨ ਉੱਤੇ ਅਸਰ ਹੋਇਆ ਤੇ ਸਾਰਾ ਕੁਝ ਛੱਡ ਕੇ ਜਿਹੜਾ ਹੈ ਉਹ ਜੰਗਲੀ ਬੇਲੀ ਉਤਰਿਆ, ਬੈਰਾਗੀ ਬਣ ਗਿਆ। ਕਹਿੰਦਾ ਹੈ ਨੀ ਦੁਨੀਆਂ ਵਿੱਚ ਕੱਖ ਵੀ। ਪਰ ਜਦੋਂ ਗੁਰੂ ਸਾਹਿਬ ਦੀ ਸੰਗਤ ਪ੍ਰਾਪਤ ਹੋਈ ਤੇ ਉਹ ਮਾਧੋ ਦਾਸ ਬੈਰਾਗੀ ਜਿਹੜਾ ਸੀ ਬਾਬਾ ਬੰਦਾ ਸਿੰਘ ਬਹਾਦਰ ਬਣ ਕੇ ਵਾਪਸ ਪਰਤਦਾ ਹੈ, ਤੇ ਫਿਰ ਐਸਾ ਬੈਰਾਗੀ ਬਣਿਆ ਵੀ ਉਹਦੀ ਗੋਦ ਵਿੱਚ ਉਹਦੇ ਬੱਚੇ ਨੂੰ ਖਤਮ ਕੀਤਾ ਜਾ ਰਿਹਾ ਹੈ, ਪਰ ਐਸਾ ਬੈਰਾਗੀ ਹੈ ਧਰਮ ਨਿਆਂ ਸੱਚ ਦੇ ਰਾਹ ਉੱਤੇ ਚੱਲਦਾ ਹੋਇਆ ਆਪਣਾ ਵੀ ਬੰਦ ਬੰਦ ਕਟਵਾ ਗਿਆ। ਤੋ ਇਹ ਬੈਰਾਗੀ ਹੈ। ਜਿੱਥੇ ਕਿਸੇ ਚੀਜ਼ ਦਾ ਮੋਹ, ਨਾ ਕਿਸੇ ਚੀਜ਼ ਨੂੰ ਛੱਡਣਾ ਹੈ ਤੇ ਨਾ ਕਿਸੇ ਚੀਜ਼ ਨੂੰ ਪਕੜਨਾ ਹੈ। ਤੋ ਇਹ ਗੱਲ ਬੜੀ ਸਮਝਣ ਗੋਚਰੀ ਹੈ। ਅਸੀਂ ਕਈ ਵਾਰਾਂ ਜਦੋਂ, ਕਿਉਂਕਿ ਸਾਡਾ ਕਸੂਰ ਨਹੀਂ, ਸਾਡੀ ਸਕੂਲਿੰਗ ਸਾਡੀ ਪੜ੍ਹਾਈ ਇਸ ਤਰੀਕੇ ਦੀ ਹੋਈ ਹੈ, ਆਪਾਂ ਹਰ ਚੀਜ਼ ਦੇ ਦੋ ਪੱਖ ਸਮਝਦੇ ਹਾਂ, ਤੀਜਾ ਨਹੀਂ ਸਮਝਦੇ। ਤੁਸੀਂ ਵੇਖੋ ਇਹਨੂੰ ਅੱਜ ਕੱਲ੍ਹ ਇੱਕ ਜਿਹੜੀ ਭਾਸ਼ਾ ਵਿੱਚ ਸਮਝਣਾ ਹੋਵੇ ਆਪਾਂ ਕਹੀਏ ਵੀ ਆਪਾਂ ਜਾਂ ਚੀਜ਼ ਨੂੰ ਬਲੈਕ ਸਮਝਦੇ ਹਾਂ ਜਾਂ ਵਾਈਟ ਸਮਝਦੇ ਹਾਂ। ਜਿਵੇਂ ਕਿਸੇ ਬੰਦੇ ਲਈ ਦੋ ਹੀ ਰੰਗ ਹੋਣ, ਜਾਂ ਬਲੈਕ ਜਾਂ ਵਾਈਟ। ਕੋਈ ਚੀਜ਼ਾਂ ਨੂੰ ਆਊਟ ਆਫ ਬਾਕਸ ਜਾ ਕੇ ਨਾ ਸਮਝ ਸਕੇ। ਤੋ ਸਾਡੀ ਖੇਡ ਐਸੀ ਹੁੰਦੀ ਹੈ, ਅਸੀਂ ਕਹਿੰਦੇ ਜਾਂ ਸੁੱਖ ਹੈ ਤੇ ਜਾਂ ਦੁੱਖ ਹੈ, ਹੋਰ ਤੇ ਕੁਝ ਨਹੀਂ ਹੈਗਾ। ਜਾਂ ਸਿੱਕੇ ਦਾ ਹੈੱਡ ਹੈ ਜਾਂ ਟੇਲ ਹੈ, ਹੋਰ ਕੁਝ ਨਹੀਂ ਹੈਗਾ। ਤੁਸੀਂ ਵੇਖੋ ਦੁਨੀਆਂ ਦਾ ਜਿਹੜਾ ਵੀ ਕੰਪੈਰੀਜ਼ਨ ਆਪਾਂ ਕਰਦੇ ਹਾਂ ਉਹ ਸਿਰਫ ਦੋ ਚੀਜ਼ਾਂ ਦੇ ਵਿੱਚ ਹੀ ਕਰਦੇ ਹਾਂ, ਵੀ ਜੇ ਆਹ ਨਹੀਂ ਤਾਂ ਫਿਰ ਆਹ, ਜੇ ਇਹ ਨਹੀਂ ਤਾਂ ਫਿਰ ਆਹ। ਹੁਣ ਇੱਦਾਂ ਹੀ ਦੁਨੀਆਂ ਦੇ ਵਿੱਚ ਜਦੋਂ ਧਰਮ ਨੂੰ ਕਮਾਉਣ ਦੀ ਗੱਲ ਆਈ ਤੇ ਉਦੋਂ ਵੀ ਇਹੋ ਆਖਿਆ ਵੀ ਜਾਂ ਗ੍ਰਸਤ ਧਾਰਨ ਕਰ ਲਓ ਜਾਂ ਗ੍ਰਸਤ ਨੂੰ ਛੱਡ ਕੇ ਚਲੇ ਜਾਓ, ਵੀ ਤੀਜਾ ਮਾਰਗ ਹੋਰ ਕਿਹੜਾ ਹੈ? ਜਾਂ ਬੰਦਾ ਪਰਿਵਾਰ ਵਿੱਚ ਰਵੇ ਤੇ ਜਾਂ ਪਰਿਵਾਰ ਨੂੰ ਛੱਡ ਜਾਵੇ, ਤੀਜਾ ਤੇ ਕੋਈ ਮਾਰਗ ਨਹੀਂ ਹੈ, ਕਿਉਂਕਿ ਅਸੀਂ ਤੀਜਾ ਸੋਚ ਹੀ ਨਹੀਂ ਸਕਦੇ, ਤੀਜਾ ਸਾਡੇ ਸੋਚਣਾ ਵੱਸ ਵਿੱਚ ਹੀ ਨਹੀਂ ਹੈ। ਤੁਸੀਂ ਵੇਖੋ ਜਾਂ ਬੰਦਾ ਕਹਿੰਦਾ ਇਹ ਲੁੱਟ ਲਵੋ ਤੇ ਜਾਂ ਲੁਟਾ ਦਿਓ, ਤੀਜਾ ਮਾਰਗ ਕਿਹੜਾ ਹੈ? ਜਾਂ ਸਭ ਕੁਝ ਦੇ ਦਿਓ ਜਾਂ ਸਭ ਕੁਝ ਖੋ ਲਓ। ਮਤਲਬ ਅਸੀਂ ਹਮੇਸ਼ਾ ਜਿਹੜੀਆਂ ਚੀਜ਼ਾਂ ਸੋਚੀਆਂ ਨੇ ਉਹ ਦੋ ਸੋਚੀਆਂ ਨੇ, ਦੋ, ਤੀਜੀ ਨਹੀਂ ਕੋਈ ਸੋਚੀ। ਤੋ ਇਸ ਕਰਕੇ ਜਦੋਂ ਕੋਈ ਬੈਰਾਗੀ ਹੋਣ ਤੇ ਆਇਆ ਉਦੋਂ ਘਰ ਛੱਡ ਗਿਆ, ਪਰਿਵਾਰ ਛੱਡ ਗਿਆ, ਬੱਚੇ ਛੱਡ ਗਿਆ, ਜਵਾਨ ਤੀਵੀਂ ਨੂੰ ਛੱਡ ਗਿਆ ਤੇ ਜੰਗਲ ਵਿੱਚ ਜਾ ਕੇ ਬਹਿ ਗਿਆ, ਤੇ ਜਦੋਂ ਕੋਈ ਗ੍ਰਸਤੀ ਹੋਣ ਤੇ ਆਇਆ ਤੇ ਉਹ ਫਿਰ ਆਪਣੇ ਪਰਿਵਾਰ ਤੋਂ ਹੀ ਉੱਪਰ ਨਹੀਂ ਉੱਠ ਸਕਿਆ। ਤਾਂ ਤੁਸੀਂ ਵੇਖੋ ਅੱਜ ਧਰਮ ਨੂੰ ਕਮਾਉਣ ਦੀ ਗੱਲ ਵੀ ਹੋਵੇ ਤੇ ਬੰਦਾ ਕੀ ਕਹਿੰਦਾ? ਕਹਿੰਦਾ ਜੀ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਬੜੀਆਂ ਨੇ। ਮਤਲਬ ਇਹ ਹੈ ਵੀ ਉਹਨੂੰ ਇੱਦਾਂ ਲੱਗਦਾ ਵੀ ਜ਼ਿੰਮੇਵਾਰੀ ਹੈ ਤੇ ਮੈਂ ਧਰਮ ਕਿਵੇਂ ਨਿਭਾਵਾਂਗਾ, ਵੀ ਧਰਮ ਨਿਭਾਉਣ ਵਾਸਤੇ ਤੇ ਪਰਿਵਾਰ ਦਾ ਤਿਆਗ ਕਰਨਾ ਪੈਂਦਾ। ਮਤਲਬ ਦੋ ਚੀਜ਼ਾਂ ਹੀ ਹੋ ਗਈਆਂ ਨਾ ਫਿਰ, ਜਾਂ ਤੇ ਤੁਸੀਂ ਛੱਡ ਕੇ ਤੁਰ ਜਾਓ ਤੇ ਜੇ ਤੁਸੀਂ ਵਿੱਚ ਹੋ ਤੇ ਫਿਰ ਤੁਸੀਂ ਧਾਰਮਿਕ ਨਹੀਂ ਹੋ ਸਕਦੇ, ਫਿਰ ਤੁਸੀਂ ਧਰਮ ਨਹੀਂ ਕਮਾ ਸਕਦੇ। ਉਹ ਕਬੀਰ ਸਾਹਿਬ ਦਾ ਇੱਕ ਬੜਾ ਪਿਆਰਾ ਸ਼ਬਦ ਸੀ, ਉਹ ਕਹਿੰਦੇ ਵੇਖੋ ਜੋ ਗ੍ਰਹਿ ਕਰੇ ਤਾਂ ਧਰਮ ਕਰ, ਆਖਿਆ ਗ੍ਰਸਤੀ ਹੈ ਤੇ ਧਰਮ ਨੂੰ ਨਾਲ ਲੈ ਕੇ ਚੱਲ, ਤੇ ਜੇ ਤੂੰ ਇਹ ਦਾਅਵਾ ਕਰਦਾ ਵੀ ਨਹੀਂ ਨਹੀਂ ਗ੍ਰਸਤ ਵਿੱਚ ਰਹਿੰਦਿਆਂ ਹੋਇਆਂ ਧਰਮ ਥੋੜ੍ਹਾ ਕਮਾਇਆ ਜਾ ਸਕਦਾ, ਮਹਾਰਾਜ ਕਹਿੰਦੇ ਨਾ ਹੀ ਤਾਂ ਕਰ ਬੈਰਾਗ। ਆਖਿਆ ਫਿਰ ਜੇ ਤੈਨੂੰ ਲੱਗਦਾ ਬੈਰਾਗੀ ਬਣ ਕੇ ਧਰਮ ਕਮਾਇਆ ਜਾਂਦਾ, ਇਹ ਗ੍ਰਸਤ ਛੱਡ ਕੇ ਕਮਾਇਆ ਜਾਂਦਾ, ਫਿਰ ਕਮਾ ਕੇ ਵੇਖ ਲਾ। ਪਰ ਫਿਰ ਮੁਸ਼ਕਲ ਬਾਬੇ ਨੇ ਆਖਿਆ ਵੀ ਫਿਰ ਇਹ ਹੋਵੇਗੀ ਵੀ ਜੇ ਬੈਰਾਗੀ ਨੂੰ ਵੀ ਬੰਧਨ ਪੈ ਗਏ
ਜੇ ਉੱਥੇ ਵੀ ਸਿਚੁਏਸ਼ਨ ਉਦਾਂ ਦੀ ਹੋਈ ਤੇ ਫਿਰ ਤੇਰੇ ਤੋਂ ਵੱਡਾ ਭਾਗਾ ਕੌਣ ਹੈ ਹੁਣ? ਤੋ ਗੁਰਮਤ ਨੇ ਇੱਕ ਤੀਜੀ ਚੀਜ਼ ਸਾਨੂੰ ਦਿੱਤੀ ਹੈ, ਤੀਜੀ ਇੱਕ ਤੀਜਾ ਵੇ ਸੋਚਣ ਦਾ ਸਾਨੂੰ ਦਿੱਤਾ ਹੈ, ਉਹ ਕੀ ਹੈ? ਉਹ ਹੈ ਵੀ ਮੈਂ ਦੁਨੀਆਂ ਨੂੰ ਛੱਡਦਾ ਵੀ ਨਹੀਂ ਤੇ ਦੁਨੀਆਂ ਦੇ ਵਿੱਚ ਮੈਂ ਇਹਨੂੰ ਪਕੜਦਾ ਵੀ ਨਹੀਂ। ਸੰਸਾਰ ਨੂੰ ਛੱਡਿਆ ਵੀ ਨਹੀਂ ਹੈ ਪਰ ਸੰਸਾਰ ਨੂੰ ਮੈਂ ਪਕੜਿਆ ਵੀ ਨਹੀਂ। ਗੁਰੂ ਸਾਹਿਬ ਨੇ ਆਨੰਦਪੁਰ ਛੱਡਿਆ ਵੀ ਨਹੀਂ ਹੈ ਤੇ ਆਨੰਦਪੁਰ ਪਕੜਿਆ ਵੀ ਨਹੀਂ ਹੈ। ਜਦੋਂ ਰਹਿੰਦੇ ਸਨ ਰਹਿੰਦੇ ਸਨ, ਜਦੋਂ ਛੱਡਿਆ ਉਦੋਂ ਛੱਡਿਆ ਗਿਆ। ਮਤਲਬ ਇੱਕ ਲਕੀਰ ਖਿੱਚ ਕੇ ਅੱਡ ਨਹੀਂ ਨਾ ਹੋਇਆ ਗਿਆ ਕਿ ਨਹੀਂ ਜਾਂ ਤੇ ਆਹ ਬੰਨਾ ਰੱਖ ਲਓ ਤੇ ਜਾਂ ਆਹ ਬੰਨਾ ਰੱਖ ਲਓ। ਤੋ ਗੁਰਮਤ ਦਾ ਜਿਹੜਾ ਧਰਮ ਹੈ, ਗੁਰਮਤ ਨੇ ਜਿਹੜਾ ਮਾਰਗ ਦਿੱਤਾ ਹੈ ਉਹ ਇਹੋ ਹੀ ਮਾਰਗ ਹੈ, ਇਹ ਸੁੱਖ ਤੇ ਦੁੱਖ ਤੋਂ ਪਾਰ ਦੀ ਅਵਸਥਾ ਹੈ। ਇੱਥੇ ਇਕੱਲਾ ਸੁੱਖਾਂ ਬਾਰੇ ਨਹੀਂ ਸੋਚਿਆ ਜਾਂਦਾ। ਇਹ ਐਸਾ ਵੀ ਨਹੀਂ ਹੈ ਵੀ ਲੁੱਟ ਕੇ ਫਿਰ ਸਾਧੂ ਬਣਿਆ ਜਾਵੇ, ਇਹ ਐਸਾ ਵੀ ਨਹੀਂ ਹੈ ਵੀ ਸਾਰਾ ਕੁਝ ਲਟਾ ਕੇ ਹੀ ਸਾਧੂ ਬਣਿਆ ਜਾਵੇ। ਹੁਣ ਜਿਵੇਂ ਗੁਰੂ ਨਾਨਕ ਸਾਹਿਬ ਘਰੋਂ ਨਿਕਲੇ ਨੇ ਧਰਮ ਪ੍ਰਚਾਰ ਦੇ ਲਈ, ਤੁਹਾਨੂੰ ਕਿਸੇ ਇਤਿਹਾਸ ਦੀ ਪੁਸਤਕ ਨੇ ਗੱਲ ਦੱਸੀ ਹੈ ਵੀ ਬਾਬਾ ਨਾਨਕ ਜਾਣ ਲੱਗਿਆਂ ਆਪਣੇ ਘੋੜੇ ਵੀ ਗਰੀਬਾਂ ਵਿੱਚ ਵੰਡ ਗਿਆ, ਬਾਬਾ ਨਾਨਕ ਤੁਰਨ ਲੱਗਿਆਂ ਜਿੰਨੀ ਜਾਇਦਾਦ ਧਨ ਦੌਲਤ ਸੰਪਤੀ ਸੀ ਸਾਰੀ ਵੰਡ ਗਿਆ? ਨਹੀਂ ਵੰਡਿਆ ਉਹਨੇ ਕੁਝ ਵੀ ਨਹੀਂ, ਉਹਨੇ ਤੇ ਕਿਰਤ ਦਾ ਸਨਾਨ ਦਿੱਤਾ ਨਾ, ਕਿਰਤ ਦਾ ਮੈਸੇਜ ਦਿੱਤਾ। ਹਾਲਾਂਕਿ ਇਹ ਚੀਜ਼ ਚਲੋ ਵਾਜਬ ਜੀ ਵੀ ਨਹੀਂ ਹੈ, ਇਹ ਜੈਨੂਨ ਵੀ ਨਹੀਂ ਹੈ ਗੱਲ। ਉਹ ਜਿਵੇਂ ਨਾ ਜਿਹੜੇ ਖਾਸ ਕਰਕੇ ਮਾਰਕਸ ਤੋਂ ਜਾਂ ਸਟਾਲਿਨ ਤੋਂ ਪ੍ਰਭਾਵਿਤ ਸਨ, ਜਿਹਨਾਂ ਨੂੰ ਆਪਾਂ ਖੱਬੇ ਪੱਖੀ ਕਹਿੰਦੇ, ਕਾਮਰੇਡ ਕਹਿੰਦੇ ਹਾਂ, ਚਲੋ ਉਹਨਾਂ ਦੀਆਂ ਵੀ ਵਿਚਾਰਾਂ ਕੁਝ ਹੱਦ ਤੱਕ ਬਹੁਤ ਚੰਗੀਆਂ ਵੀ ਨੇ, ਐਸੀ ਗੱਲ ਨਹੀਂ ਹੈ। ਕਿਸੇ ਵੀ ਆਈਡੋਲੋਜੀ ਨੂੰ ਆਪਾਂ ਇੱਦਾਂ ਨਹੀਂ ਡਿਨਾਈ ਕਰ ਸਕਦੇ ਇਹ ਕਹਿ ਕੇ ਵੀ ਉਹ ਤਾਂ ਜੀ ਕਾਮਰੇਡ ਹੁੰਦੇ ਨੇ। ਸਾਡਾ ਸਿੱਖਾਂ ਦਾ ਤਾਂ ਬਹੁਤੀ ਵਾਰ ਰੌਲਾ ਇਹੋ ਹੀ ਹੁੰਦਾ ਹੈ ਵੀ ਉਹ ਕਾਮਰੇਡ ਨੇ ਕਿਉਂਕਿ ਉਹ ਰੱਬ ਨੂੰ ਨਹੀਂ ਮੰਨਦੇ। ਕੀ ਨਹੀਂ ਮੰਨੇ ਕੋਈ, ਇਹਦੇ ਨਾਲ ਕੀ ਫਰਕ ਪੈਣ ਲੱਗਾ? ਰੱਬ ਨੂੰ ਨਹੀਂ ਮੰਨਦੇ ਤੇ ਇਹਦੇ ਨਾਲ ਕੀ ਫਰਕ ਪੈਣ ਲੱਗਾ? ਉਹਨਾਂ ਦੀ ਆਪਣੀ ਚੁਆਇਸ ਹੈ। ਤੋ ਖੈਰ ਉਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਠੀਕ ਵੀ ਨੇ ਪਰ ਪ੍ਰੈਕਟੀਕਲ ਨਹੀਂ ਹਨ। ਕਈ ਵਾਰਾਂ ਗੱਲਾਂ ਠੀਕ ਹੁੰਦੀਆਂ ਨੇ ਪਰ ਪ੍ਰੈਕਟੀਕਲਿਟੀ ਨਹੀਂ ਹੁੰਦੀ ਗੱਲਾਂ ਦੇ ਵਿੱਚ, ਉੱਥੇ ਜਾ ਕੇ ਉਹ ਚੀਜ਼ਾਂ ਮਾਰ ਖਾ ਜਾਂਦੀਆਂ ਨੇ। ਕਈ ਵਾਰਾਂ ਹੁਣ ਜਿਹੜੀ ਮਾਰਕਸ ਦੀ ਕਿਤਾਬ ਹੈ ਦਾਸ ਕੈਪੀਟਲ, ਜੇ ਮੈਂ ਨਾ ਉਹਦਾ ਨਾਂ ਭੁੱਲਦਾ ਹਾਂ, ਤੇ ਹੁਣ ਉਹ ਇੰਪਲੀਮੈਂਟ ਨਹੀਂ ਹੋ ਸਕੀ, ਉਹ ਗਰਾਊਂਡ ਦੇ ਵਿੱਚ ਨਹੀਂ ਆ ਸਕੀ, ਉਹਨੂੰ ਇੰਪਲੀਮੈਂਟ

ਉਹ ਪ੍ਰਭਾਵਿਤ ਇਹ ਕਰਦੀ ਹੈ ਕਹਿੰਦੇ ਵੀ ਜਿਹੜੀ ਵੀ ਜਦੋਂ ਕਹਿੰਦੇ ਸਾਡੀ ਗੌਰਮੈਂਟ ਆਵੇਗੀ, ਜਦੋਂ ਸਾਡੀ ਗੌਰਮੈਂਟ ਆਵੇਗੀ ਤੇ ਤੁਹਾਡੇ ਕੋਲ ਜੋ ਹੋਵੇਗਾ ਉਹਨੂੰ ਵੰਡ ਦਿੱਤਾ ਜਾਵੇਗਾ, ਵੀ ਉਹਦਾ ਇੱਕ ਹਿੱਸਾ ਤੁਹਾਨੂੰ ਦਿੱਤਾ ਜਾਵੇਗਾ, ਬਾਕੀ ਹਿੱਸਾ ਉਹਦਾ ਵੰਡ ਦਿੱਤਾ ਜਾਵੇਗਾ। ਹੁਣ ਇਹ ਗੱਲ ਕਿੰਨੀ ਇੰਪ੍ਰੈਸਿਵ ਲੱਗਦੀ ਹੈ ਪਰ ਪ੍ਰੈਕਟੀਕਲ ਨਹੀਂ ਹੈ। ਮੰਨ ਲਓ ਵੀ ਮੇਰੇ ਕੋਲ 10 ਮਗਲੇ ਨੇ, ਫੋਰ ਐਗਜ਼ਾਮਪਲ, ਆਪਾਂ ਸੌਖੇ ਹੋ ਜਾਊਗੇ ਸਮਝਣ ਲਈ ਗੱਲ। ਹੁਣ ਜਦੋਂ ਇਹ ਗੱਲ ਸਾਡੇ ਲੀਡਰਾਂ ਦੇ ਵਾਅਦਿਆਂ ਤੋਂ ਲੋਕ ਕਿਉਂ ਇੰਪ੍ਰੈਸ ਹੁੰਦੇ ਨੇ, ਉਹ ਇਸੇ ਕਰਕੇ ਹੁੰਦੇ ਨੇ ਕਿਉਂਕਿ ਉਹ ਗੱਲਾਂ ਸੁਣਨ ਨੂੰ ਬੜੀਆਂ ਚੰਗੀਆਂ ਲੱਗਦੀਆਂ ਨੇ ਪਰ ਅਸੀਂ ਇਹ ਨਹੀਂ ਸੋਚਦੇ ਵੀ ਪ੍ਰੈਕਟੀਕਲੀ ਇੱਦਾਂ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ। ਉਹਨਾਂ ਨੇ ਕਹਿ ਦਿੱਤਾ ਕਹਿੰਦੇ ਜੀ, ਮੰਨ ਲਓ ਪੰਜਾਬ ਦਾ ਇੱਕ ਲੀਡਰ ਕਹਿੰਦਾ ਹੈ ਵੀ ਜਦੋਂ ਸਾਡੀ ਗੌਰਮੈਂਟ ਆਵੇਗੀ ਦੈਨ ਅਸੀਂ ਉਦੋਂ ਕੀ ਕਰਾਂਗੇ, ਜਿਹਦੇ ਕੋਲ 10 ਬੰਗਲੇ ਨੇ ਉਹਦੇ 9 ਬੰਗਲੇ ਵੰਡ ਦਿੱਤੇ ਜਾਣਗੇ, ਜਿਹਦੇ ਕੋਲ 100 ਕਿੱਲਾ ਜ਼ਮੀਨ ਹੈ ਉਹਦੀ 10 ਕਿੱਲੇ ਉਹਨੂੰ ਦਿੱਤੀ ਜਾਵੇਗੀ, 90 ਕਿੱਲੇ ਉਹਦੀ ਵੰਡ ਦਿੱਤੀ ਜਾਵੇਗੀ। ਹੁਣ ਜਦੋਂ ਇੰਨੀ ਗੱਲ ਕਹੀ ਗਈ ਤਾਂ ਬੜੇ ਮੇਰੇ ਵਰਗੇ ਵੀ ਖੁਸ਼ ਨੇ ਜਿਨ੍ਹਾਂ ਦਾ ਇੱਕ ਬੰਗਲਾ ਵੀ ਨਹੀਂ, ਉਹਨਾਂ ਨੂੰ ਇੱਦਾਂ ਲੱਗਦਾ ਫਿਰ ਉਹ 9 ਬੰਗਲਿਆਂ ਵਿੱਚੋਂ ਪਰੇ ਪੋਸੀਬਲ ਹੈ। ਅੱਛਾ ਚਲੋ ਮੰਨ ਲਿਆ ਵੀ ਕਿਤੇ ਨਾ ਕਿਤੇ ਇਹ ਵੀ ਪੋਸੀਬਲ ਹੋ ਜਾਵੇ। ਤਾਂ ਉਹ ਉੱਥੇ ਇੱਕ ਵਿਦਵਾਨ ਨੇ ਬੜੀ ਪਿਆਰੀ ਗੱਲ ਆਖੀ, ਉਹ ਕਹਿੰਦਾ ਅਸਲ ਵਿੱਚ ਸਮੱਸਿਆ ਇਹ ਹੈ ਵੀ ਤੁਸੀਂ ਉਹਨਾਂ ਨੇ ਇਹ ਕਹਿ ਦਿੱਤਾ ਵੀ ਜੋ ਤੁਹਾਡੇ ਕੋਲ ਹੈ ਉਹਨੂੰ ਫਿਰ ਸ਼ੇਅਰ ਕਰ ਦਿੱਤਾ ਜਾਵੇਗਾ। ਕਹਿੰਦਾ ਹੁਣ ਕਿਸੇ ਕੋਲ 9 ਬੰਗਲੇ ਨੇ ਤੇ 10 ਬੰਗਲੇ ਨੇ ਉਹਦੇ 9 ਵੰਡੇ ਗਏ ਤੇ ਉਹਨੇ ਤੇ ਇੱਕ ਦੇ ਵਿੱਚ ਆਪਦਾ ਗੁਜ਼ਾਰਾ ਕਰ ਲੈਣਾ, ਪਰ ਜਿਹਦੇ ਕੋਲ 1 ਕਿੱਲਾ ਜ਼ਮੀਨ ਦਾ ਹੈ ਜੇ ਉਹਦੀ ਉਹ ਵੀ ਵੰਡ ਦਿੱਤੀ ਗਈ ਤੇ ਫਿਰ ਸਮਝੇ ਨਾ ਬੇਨਤੀ ਨੂੰ। ਜਿਹਦੇ ਕੋਲ 10 ਮੁਰਗੀਆਂ ਨੇ, ਜਿਹਦੇ ਕੋਲ 10 ਭੈਂਸਾਂ ਨੇ ਜਾਂ 10 ਬੱਕਰੀਆਂ ਨੇ, 10 ਮੱਝਾਂ ਨੇ, ਗਾਵਾਂ ਨੇ, ਜਦੋਂ ਉਹ ਵੀ ਵੰਡੀਆਂ ਗਈਆਂ ਤੇ ਫਿਰ ਹੁਣ ਬੰਦਾ ਕੀ ਕਹਿੰਦਾ? ਕਹਿੰਦਾ ਵੀ ਵੰਡੋ, ਜਾਇਦਾਦ ਵੰਡਣੀ ਚਾਹੀਦੀ ਹੈ, ਕਿਹਦੀ ਜਿਹਦੀ 100 ਕਿੱਲਾ ਉਹਦੀ ਵੰਡ ਕੇ ਥੋੜ੍ਹੀ ਜਿਹੀ ਮੈਨੂੰ ਦੇ ਦਿੱਤੀ ਜਾਵੇ। ਪਰ ਜਿਹੜਾ ਜਿਹੜਾ ਮਾਰਕਸਿਜ਼ਮ ਹੈ ਉਹ ਕਹਿੰਦਾ ਨਹੀਂ, ਜਿਹੜੀ ਇਹ ਪ੍ਰੋਪਰਟੀ ਹੈ ਇਹ ਗੌਰਮੈਂਟ ਦੀ ਹੈ, ਇਹ ਸਰਕਾਰ ਦੀ ਹੈ। ਤੇ ਕੀ ਅੱਜ ਦੇ ਇਸ ਦੌਰ ਦੇ ਵਿੱਚ ਪ੍ਰੈਕਟੀਕਲੀ ਇੱਦਾਂ ਹੋ ਸਕਦਾ ਹੈ ਕੋਈ ਮੰਨੇਗਾ ਵੀ ਜਿਹਦੀ 10 ਕਿੱਲੇ ਜ਼ਮੀਨ ਵੀ ਹੈ ਤੇ ਉਹ ਕਵੇ ਜੀ 10 ਕਿੱਲੇ ਸਰਕਾਰ ਦੇ ਨੇ, ਮੁੜ ਕੇ ਸਰਕਾਰ ਤੁਹਾਨੂੰ ਅੱਧਾ ਕਿੱਲਾ ਦੇਵੇ? ਕਿੰਨੇ ਬੰਦਾ ਆਖੇਗਾ ਮੈਂ ਇੰਨੀ ਮਿਹਨਤ ਕੀਤੀ ਮੈਂ ਕਿਉਂ ਦੇਵਾਂ, ਭਾਵੇਂ ਕਿ ਉੱਦਾਂ ਬੰਦਾ ਨਾਰੇ ਮਾਰੀ ਜਾਵੇ। ਖੈਰ, ਤੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਜਿਹੜੀ ਵਿਚਾਰ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਉਹ ਇਹ ਸੀ ਵੀ ਧਰਮ ਦਾ ਜਿਹੜਾ ਰਾਹ ਸੀ ਉਹ ਨਾ ਤੇ ਇਸ ਪੱਖ ਤੋਂ ਸੋਚਣ ਵਿੱਚ ਹੈ ਵੀ ਅਸੀਂ ਕੁਝ ਛੱਡ ਕੇ ਤੁਰ ਗਏ। ਗੁਰੂ ਨਾਨਕ ਸਾਹਿਬ ਜਿਸ ਵਕਤ ਘਰੋਂ ਤੁਰੇ ਉਹ ਕੁਝ ਲੁਟਾ ਕੇ ਨਹੀਂ ਤੁਰੇ ਵੀ ਮੈਂ ਅੱਜ ਤੋਂ ਬਾਅਦ ਮੈਂ ਚੱਲਿਆ ਭਾਈ ਤੇ ਮੈਂ ਸਾਰਾ ਕੁਝ ਜਿਹੜਾ ਹੈ ਉਹ ਲੁਟਾ ਦਿੱਤਾ, ਪਰ ਉਹਨਾਂ ਦੀ ਪਕੜ ਵੀ ਨਹੀਂ ਹੈ। ਦੋ ਗੱਲਾਂ ਹੋ ਗਈਆਂ ਨਾ, ਵੀ ਨਾ ਉਹ ਲੁਟਾ ਕੇ ਤੁਰੇ ਨੇ ਤੇ ਨਾ ਉਹਨਾਂ ਨੇ ਕੁਝ ਪਕੜਿਆ ਹੈ। ਇਸੇ ਤਰੀਕੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਨੇ ਜਿਹੜੀ ਥਿਊਰੀ ਦਿੱਤੀ, ਜਿਹੜੀ ਵਿਚਾਰ ਦਿੱਤੀ, ਉਹਨਾਂ ਆਖਿਆ ਸੰਸਾਰ ਦੇ ਲੋਕੋ ਨਾ ਤੇ ਬੈਰਾਗੀ ਬਣਿਆ ਤੁਹਾਡਾ ਕਲਿਆਣ ਹੋਣਾ, ਵੀ ਤੁਸੀਂ ਆਖੋ ਮੈਂ ਸਾਰਾ ਕੁਝ ਛੱਡ ਕੇ ਤੇ ਫਿਰ ਮੈਂ ਕਿਤੇ ਜਾ ਕੇ ਬੈਠ ਜਾਵਾਂ ਤਾਂ ਵੀ ਕਲਿਆਣ ਨਹੀਂ ਹੋਣਾ, ਤੇ ਜੇ ਤੁਸੀਂ ਸਿਰਫ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਜੋਗੇ ਰਹਿ ਗਏ, ਜੇ ਤੁਸੀਂ ਸਿਰਫ ਘਰਾਂ ਦੀਆਂ ਜ਼ਿੰਮੇਵਾਰੀਆਂ ਜੋਗੇ ਰਹਿ ਗਏ ਤੇ ਫਿਰ ਵੀ ਧਰਮ ਜਿਹੜਾ ਹੈ ਉਹ ਗੱਲ ਬਣਨੀ ਨਹੀਂ। ਹੁਣ ਹਰ ਬੰਦਾ ਹੀ ਜੇ ਸਵਾਰਥੀ ਹੋ ਜਾਵੇਗਾ, ਹਰ ਬੰਦਾ ਹੀ ਜੇ ਆਪਣੇ ਲਾਲਚਾਂ ਜਾਂ ਆਪਣੇ ਹੀ ਢਿੱਡ ਨੂੰ ਅੱਗੇ ਰੱਖ ਕੇ ਤੁਰੇਗਾ ਤੇ ਫਿਰ ਵੀ ਦੁਨੀਆਂ ਚੱਲ ਨਹੀਂ ਨਾ ਸਕਦੀ, ਫਿਰ ਵੀ ਸੰਸਾਰ ਚੱਲ ਨਹੀਂ ਸਕਦਾ। ਆਖਰ ਸੰਸਾਰ ਜਿਹੜਾ ਹੈ ਉਹ ਭਲੇ ਮਨੁੱਖਾਂ ਦੇ ਸਿਰ ਉੱਤੇ ਹੀ ਚੱਲਦਾ ਹੈ, ਚੰਗੇ ਲੋਕਾਂ ਦੇ ਸਿਰ ਉੱਤੇ ਹੀ ਚੱਲਦਾ ਹੈ। ਜੇ ਹਰ ਇੱਕ ਦੀ ਥਿਊਰੀ ਇੱਕੋ ਜਿਹੀ ਹੋ ਜਾਵੇ ਵੀ ਨਹੀਂ ਵੀ ਟੱਬਰ ਪਾਲਣਾ ਹੈ, ਪਰਿਵਾਰ ਪਾਲਣਾ ਹੈ, ਦੈਟ ਸੋਲ, ਜਿੱਦਾਂ ਦੁਨੀਆਂ ਪਾਲਦੀ ਉਹਦਾ ਮੈਂ ਪਾਲਾਂਗਾ, ਪਰ ਉਹਦਾ ਜਿਹੜਾ ਰਿਜ਼ਲਟ ਹੈ ਉਹਦਾ ਜਿਹੜਾ ਨਤੀਜਾ, ਜਿਵੇਂ ਆਮ ਆਪਾਂ ਕਈ ਵਾਰ ਸਾਡੀ ਇੱਕ ਸ਼ਬਦਾਵਲੀ ਬੜੀ ਪ੍ਰਚਲਿਤ ਹੈ ਆਪਾਂ ਕਹਿੰਦੇ ਉਹ ਲੈ ਜੀ ਤੂੰ ਇਕੱਲਾ ਧਰਮ ਦਾ ਠੇਕਾ ਲਿਆ ਹੋਇਆ, ਵੀ ਜੇ ਇੱਦਾਂ ਹੁਣ ਇਕੱਲਾ ਇਕੱਲਾ ਬੰਦਾ ਸੋਚਣ ਲੱਗ ਪਵੇ ਤੁਸੀਂ ਅੰਦਾਜ਼ਾ ਲਾ ਸਕਦੇ ਵੀ ਸੰਸਾਰ ਦੀ ਸਿਚੁਏਸ਼ਨ ਕੀ ਹੋਵੇਗੀ? ਜਾਂ ਬੰਦਾ ਕਹਿੰਦਾ ਤੂੰ ਇਕੱਲਾ ਚੰਗੇ ਬਣਨ ਦਾ ਠੇਕਾ ਲਿਆ ਹੋਇਆ, ਵੀ ਮੰਨ ਲਓ ਜੇ ਇੱਦਾਂ ਸਾਰੇ ਸੋਚਣ ਲੱਗ ਪੈਣ, ਵੱਡੇ ਵੱਡੇ ਇੰਸਟੀਟਿਊਸ਼ਨ, ਈਵਨ ਮੈਨੂੰ ਖਿਮਾ ਕਰਿਓ ਆ ਜਿਹੜੇ ਸਾਡੇ ਧਾਰਮਿਕ ਸਥਾਨ ਨੇ ਇਹ ਵੀ ਨਹੀਂ ਚੱਲ ਸਕਦੇ, ਕੁਝ ਨਹੀਂ ਚੱਲ ਪਵੇਗਾ। ਠੀਕ ਹੈ, ਜੇ ਇੱਕ ਪਾਸੇ ਬਹੁਤਾਂਤ ਗਿਣਤੀ ਲੋਕਾਂ ਦੀ ਹਨੇਰੇ ਨੂੰ ਫੋਲੋ ਕਰਨ ਵਾਲੀ ਹੈ, ਜਿਵੇਂ ਗੁਰੂ ਨਾਨਕ ਸਾਹਿਬ ਦੇ ਬਾਰੇ

0: महाराज की बाणी विच सवैया विच लिखा है बलियो चिराग। वो जसवंत सिंह खालड़ा होना दे नाल बड़ी वो प्रसिद्ध स्टोरी है कि जदों हनेरे का पूरा बोलबाला सी। हुण असीं स्टोरीज फिल्मां वेख के इमोशनल तो हो जाने पर किड्डा वड्डा मैसेज वैसे बाणी का वाक है। वो कहिंदे हनेरे का पूरा बोलबाला सी, हनेरा पूरे जोबन उत्ते सी, पूरा उन्हें जोर पाया होया सी। वो कहिंदा सी मैं वेना मेरे अगे कौन खलोंदा, हनेरा। हनेरे का मतलब इन द सेंस जिहड़ी बुराई है, बुराई का पूरा बोलबाला है। पर इन्ने नूं की होया कि एक निकी जी कोठड़ी दे विच एक दीवा जगया छोटा जिहा। वह ठीक है भी वह एक ये कहिंदा है कि मैं पूरे हनेरे नूं समाप्त नहीं कर सकता, जिहड़ी पूरी डार्कनेस है उन्हूं मैं खत्म नहीं कर सकता, पर जिथे मैं जगदा होवांगा कम से कम उहदे आले दुआले मैं हनेरा नहीं आउण देणा। ते जे उहदे वल वेख के एक दीवा होर जग पिया, दूजा होर जग पिया, तीजा होर जग पिया, फिर ये मतलब दुनिया ने संसार ने तो इदां चलना ना। तो मेरी परसनली एक जे मेरा एक अपना थॉट भी है, वैसे तो बाणी के थॉट ने, आपां तो उहदे अकॉर्डिंग चलण वाले हाँ, पर संसार चलदा ही उहनां दीव्यां दे सिर उत्ते है, दुनिया चल ही उहनां दीव्यां दे सिर उत्ते रही है। तो हुण दीवा शब्द किहदे लई वरत्या, महाराज की बाणी विच सवैयां विच लिखा गया भी बलियो चिराग अंधियार मैं, सब कल उधरी एक नाम धर्म प्रगट सगल हर भवन में जन नानक गुर पार ब्रह्म। तो उस दीवे दे सिर उत्ते है। तां महाराज कहिंदे ने दुनिया लख बरी होवे पर जिहड़ा गुरु नूं रब नूं प्यार करन वाला है वह कदी भी अपने अंदर की चंगयाई नूं छड़े ना, हर जन राम नाम गुण गावे, जे कोई निंद करे हर जन की अपना गुण ना गवावे। इदां कह लो भी यह दौड़ ही ऐसी है, इहदे विच तुहाडा टकराव है, यह सदा रहेगा। सूरज दा ते हनेरे दा हमेशा ही टकराव रहेगा, दीवे दा ते हनेरे दा हमेशा। वैसे दीवा किसी नाल टकराव नहीं करता, हनेरा समझन लग पैंदा भी मेरे नाल इहने की कीता है, टकराव कीता। मैं पिछले दिन यह गर्ज की सी, कहिंदे एक दिन ना हनेरा रब दे कोल शिकायत लैके चले गया, कहिंदा जी मैनू चानण बहुत दुखी करता। रब कहिंदा भी इह तां फिर तेरे नाल तक्का हो गया, की दुखी करदा तेनू, कहिंदा जिथे आउंदा मैनू उत्थों भजा दिंदा, मैनू इहने बहुत दुखी कीता, इहदा कोई इलाज करो। हुण रब सी उहने सद लिया चानण नूं, चानन नूं सद के रब कहण लगा भी भाई तू हनेरे नूं बड़ा दुखी कीता। चानन कहिंदा कौन हनेरा, कौन हनेरा, कहिंदा इदां आया सी मेरे कोल, कहिंदा मैं ते अज तक इहनूं वेख्या ही नहीं, कदी चानना ने हनेरा वेख्या नहीं, कहिंदा मैं ते उहनूं कदी वेख्या ही नहीं, इस करके मैं उहनूं दुखी करना। तो जिथे ज्ञान जिथे समझ हुंदी है उत्थे अज्ञान अपने आप दुखी होण लग पैंदा, हालांकि ज्ञान दा कदी भी यह गोल नहीं हुंदा भी मैं उहनूं दुखी करां, उहने ते वेख्या ही नहीं। वह रब नूं कहण लगा, कहिंदा रब जी मैं कदी नहीं वेख्या हनेरा, मैं उहनूं जाणदा तक भी नहीं, मैं जिथे गया मैनूं अज ताईं, हुण आह एक कमरा है पूरा, तुसीं इदां कर सकदे हो भी बिना किसे कंध दे अद्धा परले बन्ने हनेरा कर दो, इदां चानण कर दो, जां हनेरा ते चानण जां मिक्स जिहा कर दो, नहीं तो वह नहीं हो सकता, यह प्रैक्टिकली यह संभव नहीं। तो खैर आपां शब्द नूं विचारीए, गुरदेव महाराज ने आख्या भी जिहड़ा अकाल पुरख है, जिथों गल शुरू हुई कबीर साहब के सलोकां की, उन्हें आख्या रब धरवर है रुख है, जिहड़ा जिहड़ा फल है वह बैराग है। बैराग का मतलब की है, निर्मोहे हो जाना, हर बुराई तो अपने आप नूं वखरिया कर लेना, वह बुराई भावें ਤੁਹਾਡੇ ਸਮਾਜ ਵਿੱਚ ਹੋਵੇ, ਪਰਿਵਾਰ ਵਿੱਚ ਹੋਵੇ, ਭਰਾ ਵਿੱਚ ਹੋਵੇ, ਮਾਂ ਵਿੱਚ ਹੋਵੇ, ਪਤਨੀ ਵਿੱਚ ਹੋਵੇ, ਕਿਸੇ ਵੀ ਚੀਜ਼ ਵਿੱਚ ਹੋਵੇ, ਉਹ ਤੋਂ ਆਪਣੇ ਆਪ ਨੂੰ ਵੱਖਰਿਆਂ ਕਰ ਲੈਣਾ, ਉਸ ਸੁਭਾਅ ਤੋਂ ਆਪਣੇ। ਹੁਣ ਇਹ ਟਕਰਾਅ ਵਾਲਾ ਸੁਭਾਅ ਹੈ, ਸਮਝੇ ਬੇਨਤੀ ਨੂੰ, ਇਹ ਸੌਖਾ ਇਹ ਸੌਖੀ ਖੇਡ ਨਹੀਂ ਹੈ, ਇਹ ਟਕਰਾਅ ਵਾਲਾ ਹੈ, ਪੂਰਾ ਟੱਕਰ ਪੂਰੀ, ਨਿਰਮੋਹੇ ਹੋ ਜਾਣਾ। ਤੂੰ ਨਿਰਮੋਹਿਆ ਹੋਣਾ ਹੈ ਕਿ ਤੂੰ ਉਸ ਆਦਤ ਤੋਂ ਉਸ ਸੁਭਾਅ ਤੋਂ। ਕਬੀਰ ਸਾਹਿਬ ਨੇ ਆਖਿਆ ਫਲ ਰੂਪੀ ਬੈਰਾਗ, ਬੈਰਾਗ ਮਤਲਬ ਨਿਰਮੋਹੇ ਹੋ ਜਾਣਾ। ਛਾਇਆ ਰੂਪੀ ਸਾਧ ਹੈ ਜਿਨ ਤਜਿਆ ਬਾਦ, ਹੁਣ ਰੁੱਖ ਦੀ ਇੱਕ ਛਾਂ ਹੁੰਦੀ ਹੈ। ਆਖਿਆ ਛਾਇਆ ਕੀ ਹੈ? ਸਾਧ, ਸਾਧ ਕਿਹਨੂੰ ਕਿਹਾ? ਗੁਰੂ ਨੂੰ। ਜਿਵੇਂ ਛਾਂ ਠੰਡੀ ਹੁੰਦੀ ਹੈ ਤੁਹਾਨੂੰ ਠੰਡ ਮਿਲੇਗੀ, ਤੁਸੀਂ ਗੁਰੂ ਦੀ ਸ਼ਰਨ ਵਿੱਚ ਆਓਗੇ ਤੁਹਾਨੂੰ ਠੰਡ ਮਿਲੇਗੀ। ਤੋ ਅਗਲਾ ਬਚਨ ਆਪਾਂ ਕੱਲ ਵਿਚਾਰਿਆ ਸੀ, ਕਿਉਂਕਿ ਵੈਸੇ ਮੈਂ ਇੱਕ ਬੇਨਤੀ ਕਰਾਂ, ਕਥਾ ਦਾ ਆਨੰਦ ਜਿਹੜਾ ਹੈ ਨਾ ਉਹ ਸੋਮਵਾਰ ਤੋਂ ਲੈ ਕੇ ਤੇ ਸ਼ੁੱਕਰਵਾਰ ਦੁਪਹਿਰ ਤੱਕ ਹੀ ਆਉਂਦਾ, ਸ਼ਨੀ ਐਤਵਾਰ ਤੇ ਫਿਰ ਐਵੇਂ ਹੀ, ਕਿਉਂਕਿ ਸੁਣਨ ਵਾਲੇ ਜਿਹੜੇ ਨੇ ਉਹ ਨਹੀਂ ਹੁੰਦੇ, ਵਧਾਈਆਂ ਦੇਣ ਵਾਲੇ ਹੁੰਦੇ ਨੇ ਉਦਣ ਜ਼ਿਆਦੇ। ਤੋ ਬਾਬਾ ਕਬੀਰ ਸਾਹਿਬ ਦਾ ਇਹ ਬਚਨ ਮੈਂ ਵਿਚਾਰਿਆ ਸੀ ਕੱਲ ਵੀ, ਕਬੀਰ ਐਸਾ ਬੀਜ ਬੋਏ। ਇੱਕ ਬੀਜ ਹੋਵੇ, ਤੁਸੀਂ ਉਹਨੂੰ ਧਰਤੀ ਵਿੱਚ ਬੀਜਿਆ, ਉਹਨੇ 25 ਸਾਲੀ ਤੁਹਾਨੂੰ ਫਸਲ ਦਿੱਤੀ। ਇੱਕ ਬੀਜ ਬੀਜਿਆ, ਉਹਨੇ ਸਾਲ ਬਾਅਦ ਫਲ ਦਿੱਤਾ। ਕਬੀਰ ਸਾਹਿਬ ਕਹਿੰਦੇ ਨੇ ਕੋਈ ਐਸਾ ਬੀਜ ਬੋ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ 12 ਮਹੀਨੇ ਹੀ ਫਲਦਾ ਰਹੇ। ਕਬੀਰ ਐਸਾ ਬੀਜ ਬੋਏ 12 ਮਾਸ ਫਲੰਤ, 12 ਮਹੀਨੇ ਫਲਦਾ ਰਹੇ। ਉਹ ਕੀ ਹੈ? ਉਹ ਹੈ ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼। ਇਹਨੇ ਤੁਹਾਨੂੰ ਸਦਾ ਹੀ ਫਲ ਦੇਣਾ, ਸਦਾ ਹੀ ਦੁੱਖ ਦੁੱਖ ਤੋਂ ਬਚਾ ਕੇ ਤੁਹਾਡੇ ਅੰਦਰ ਇੱਕ ਖੇੜਾ ਰੱਖਣਾ, ਸਦਾ ਹੀ ਤੁਹਾਡੀ ਆਤਮਾ ਤੇ ਇਹਨੇ ਬੋਝ ਨਹੀਂ ਰਹਿਣ ਦੇਣਾ। ਸਮਝੇ ਬੇਨਤੀ ਨੂੰ? ਇਹਨੇ ਤੁਹਾਡੇ ਅੰਦਰ ਇੱਕ ਬੋਝ ਜਿਹੜਾ ਹੈ ਉਹ ਨਹੀਂ ਰਹਿਣ ਦੇਣਾ। ਜਦੋਂ ਤੁਹਾਡਾ ਰਾਹ ਠੀਕ ਹੋਵੇ ਨਾ, ਤੇ ਤੁਹਾਡੀ ਅੰਤਰ ਆਤਮਾ ਤੇ ਕਦੀ ਵੀ ਕੋਈ ਬੋਝ ਨਹੀਂ ਹੁੰਦਾ, ਤੁਹਾਡੇ ਨਾਲ ਦਾ ਖੇੜੇ ਵਾਲਾ ਬੰਦਾ ਹੀ ਕੋਈ ਨਹੀਂ ਹੋ ਸਕਦਾ। ਆਖਿਆ ਇਹੋ ਜਿਹਾ ਬੀਜ ਬੋ। ਸੀਤਲ ਛਾਇਆ, ਇਹਦੀ ਛਾਇਆ ਬੜੀ ਠੰਡੀ ਹੈ। ਗਹਿਰ ਫਲ, ਆਖਿਆ ਫਲ ਜਿਹੜੇ ਨੇ ਇਹਦੇ ਅਡੋਲ ਨੇ, ਤੈਨੂੰ ਡੋਲਣ ਨਹੀਂ ਦੇਣਗੇ। ਪੰਖੀ ਕੇਲ ਕਰੰਤ, ਤੇ ਪੰਖੀ ਇੱਥੇ ਕਹੇ ਗਿਆਨ ਇੰਦਰੀਆਂ ਨੂੰ। ਆਖਿਆ ਉਹਦੇ ਕੇਲਾਂ ਹੀ ਕਰਦੇ ਫਿਰਦੇ ਨੇ ਫਿਰ, ਇਸ ਜਿਵੇਂ ਰੁੱਖ ਦੇ ਉੱਤੇ ਕੋਈ ਪੰਛੀ ਕਲੋਲਾਂ ਕੇਲਾਂ ਕਰਦਾ ਫਿਰਦਾ। ਤੋ ਮਹਾਰਾਜ ਨੇ ਵੈਸੇ ਜਦੋਂ ਬਾਣੀ ਵਿੱਚ ਤੁਲਨਾ ਕੀਤੀ ਹੈ ਨਾ, ਸਤਿਗੁਰ ਨੇ ਇੱਕ ਬਚਨ ਹੈ ਮਾਰੂ ਰਾਗ ਵਿੱਚ ਗੁਰੂ ਅਰਜਨ ਸਾਹਿਬ ਦਾ, ਆਖਿਆ ਬਿਰਖ ਹੇਠ ਸਭ ਜੰਤ ਇਕੱਠੇ। ਆਖਿਆ ਸੰਸਾਰ ਰੂਪੀ ਬਿਰਖ ਰੁੱਖ ਦੇ ਵਿੱਚ ਸਾਰੇ ਜੀਵ ਵੇਖੋ ਇਕੱਠੇ ਹੋਏ ਫਿਰਦੇ ਨੇ। ਇੱਕ ਰੁੱਖ ਹੁੰਦਾ, ਉਹਨੂੰ ਫਲ ਲੱਗੇ ਹੋਏ ਨੇ, ਕਈ ਤੇ ਫਲਾਂ ਨੂੰ ਖਾਂਦੇ ਨੇ ਕਿ ਟੋਕ ਟੋਕ ਕੇ ਸੁੱਟੀ ਜਾਂਦੇ ਨੇ। ਹੁਣ ਸੰਸਾਰ ਬਿਰਖ ਕੋ ਦੋਏ ਫਲ ਲੱਗ ਗਏ, ਸੰਸਾਰ ਬਿਰਖ ਨੂੰ ਦੋ ਫਲ ਲੱਗੇ ਨੇ, ਇੱਕ ਅੰਮ੍ਰਿਤ ਦਾ ਤੇ ਇੱਕ ਜ਼ਹਿਰ ਦਾ। ਤੋ ਬਾਬਾ ਜੀ ਨੇ ਉੱਥੇ ਬਖਸ਼ਿਸ਼ ਬੜੀ ਪਿਆਰੀ ਕੀਤੀ, ਆਖਿਆ ਬਿਰਖ ਹੇਠ ਸਭ ਜੰਤ ਇਕੱਠੇ, ਸੰਸਾਰ ਰੂਪੀ ਬਿਰਖ ਦੇ ਹੇਠਾਂ ਸਾਰੇ ਜੀਵ ਇਕੱਠੇ ਹੋਏ ਨੇ। ਆਖਿਆ ਇੱਕ ਤੱਤੇ ਇੱਕ ਬੋਲਣ ਮਿੱਠੇ, ਇੱਕ ਤੇ ਬੜੇ ਤੱਤੇ ਨੇ, ਕਿੱਥੇ ਤੱਤੇ ਹੋਏ ਫਿਰਦੇ ਨੇ ਉਹ, ਉਹਨਾਂ ਦੇ ਅੰਦਰ ਦੀ ਅਗਨ ਉਹਨਾਂ ਨੂੰ ਸਾੜ ਰਹੀ ਹੈ, ਉਹ ਆਪਣੇ ਕਰਮਾਂ ਦੇ ਰੋਣੇ ਰੋ ਰਹੇ ਨੇ। ਇੱਕ ਤੱਤੇ, ਉਹਨਾਂ ਸਦੇ ਤੱਤੇ ਰਹਿਣਾ, ਸਦੀਵ ਤੱਤੇ ਹੀ ਰਹਿਣਾ। ਇੱਕ ਤੱਤੇ ਇੱਕ ਬੋਲਣ ਮਿੱਠੇ, ਤੇ ਇੱਕ ਬੜੇ ਮਿੱਠੇ ਨੇ। ਹੁਣ ਮਿਠਾਸ ਜ਼ੁਬਾਨ ਦੀ ਨਹੀਂ, ਮਿਠਾਸ ਅੰਦਰ ਦੀ ਹੈ। ਇੱਕ ਤੱਤੇ ਇੱਕ ਬੋਲਣ ਮਿੱਠੇ, ਮਹਾਰਾਜ ਨੇ ਕਿਹਾ ਅਸਤ ਉਦੋਤ ਭਇਆ ਉੱਠ ਚੱਲੇ। ਸੂਰਜ ਜਦੋਂ ਚੜ੍ਹਦਾ ਹੈ ਨਾ ਆਕਾਸ਼ ਦੇ ਵਿੱਚ, ਤੇ ਉਹ ਪੰਛੀ ਉੱਥੋਂ ਕੀ ਜਾਂਦੇ ਨੇ, ਉੱਡ ਜਾਂਦੇ ਨੇ। ਜਦੋਂ ਸਵੇਰ ਹੋਈ, ਅਸਤ ਉਦੋਤ, ਸੂਰਜ ਉਦੇ ਹੋਇਆ, ਪੰਛੀ ਉੱਠ ਗਏ। ਆਖਿਆ ਇਸੇ ਤਰੀਕੇ ਨਾਲ ਜਿੱਦਾਂ ਜਿੱਦਾਂ ਸੂਰਜ ਉਦੇ ਹੁੰਦਾ, ਹਰ ਪੰਛੀ ਇਸ ਰੁੱਖ ਤੋਂ ਉੱਠ ਜਾਂਦਾ। ਅਸਤ ਉਦੋਤ ਭਇਆ ਉੱਠ ਚੱਲੇ, ਜਿਉਂ ਜਿਉਂ ਔਧ ਵਿਹਾਣੀਆਂ, ਜਿੱਦਾਂ ਜਿੱਦਾਂ ਉਮਰ ਲੰਘਦੀ ਜਾਂਦੀ ਹੈ, ਇਹ ਸੰਸਾਰ ਰੂਪੀ ਰੁੱਖ ਤੋਂ ਬੰਦੇ ਉੱਡਦੇ ਜਾ ਰਹੇ ਨੇ। ਇੱਥੇ ਤੱਤੇ ਸੁਭਾਅ ਵਾਲੇ ਪੰਛੀ ਵੀ ਉੱਡ ਜਾਂਦੇ ਨੇ, ਤੇ ਮਿੱਠੇ ਸੁਭਾਅ ਵਾਲੇ ਪੰਛੀ ਵੀ ਉੱਡ ਜਾਂਦੇ ਨੇ। ਮਿੱਠੇ ਸੁਭਾਅ ਵਾਲਿਆਂ ਨੂੰ ਸੰਸਾਰ ਵਡਿਆਉਂਦਾ ਹੈ, ਚੰਗਾ ਕਹਿੰਦਾ ਹੈ, ਭਲਾ ਕਹਿੰਦਾ ਹੈ, ਤੇ ਤੱਤੇ ਵਾਲਿਆਂ ਨੂੰ ਕਹਿੰਦਾ ਹੈ ਵੀ ਸ਼ੁਕਰ ਹੈ ਗਿਆ। ਆ ਜਿਹੜਾ ਪਸ਼ੂ ਘਰ 'ਚ ਕਈ ਨਾ ਬਹੁਤ ਮਾਰਦਾ ਹੋਵੇ ਨਾ, ਉਹਦੀਆਂ ਲੱਤਾਂ ਲੁੱਤਾਂ ਬੰਨ ਕੇ ਕਿਸਾਨ ਗੁਜ਼ਾਰਾ ਤੇ ਕਰਦਾ ਰਹਿੰਦਾ, ਫਿਰ ਕਹਿੰਦਾ ਇਹਨੂੰ ਅੱਗ ਲਾਓ, ਉੱਪਰ ਇਹਨੂੰ ਵਿੱਚੋ, ਇਹਨੂੰ ਰੱਖ ਕੇ ਕੀ ਕਰਨਾ। ਤੇ ਜਿਹੜਾ ਪਸ਼ੂ ਬੜਾ ਸੀਲ ਹੋਵੇ ਉਹਦੀ, ਉਹਨੂੰ ਅਗਲਾ ਸਾਂਭਦਾ ਹੈ, ਉਹਦੀ ਸੰਭਾਲ ਕਰਦਾ ਹੈ। ਤੋ ਅੱਜ ਅਗਲਾ ਜਿਹੜਾ ਸਲੋਕ ਕਬੀਰ ਸਾਹਿਬ ਨੇ ਰੱਖਿਆ, ਉਹਨੇ ਆਖਿਆ ਕਬੀਰ ਦਾਤਾ ਤਰਵਰ, ਦਾਤਾ ਕਿਹਨੂੰ ਕਿਹਾ ਜੀ? ਗੁਰੂ ਨੂੰ। ਇਹ ਵੀ ਰੁੱਖ ਹੈ। ਗੁਰੂ ਨਾਨਕ ਸਾਹਿਬ ਦੇ ਬਚਨ ਆਉਂਦੇ ਨੇ, ਉਹਨਾਂ ਕਿਹਾ ਨਾਨਕ ਗੁਰ ਸੰਤੋਖ ਰੁੱਖ। ਗੁਰੂ ਕਾਹਦਾ ਰੁੱਖ ਹੈ ਜੀ? ਸੰਤੋਖ ਦਾ, ਸੰਤੋਖ ਦਾ। ਗੁਰੂ ਬੰਦੇ ਨੂੰ ਕੀ ਦਿੰਦਾ? ਸੰਤੋਖ ਦਿੰਦਾ। ਸਭ ਤੋਂ ਵੱਡੀ ਦੌਲਤ ਹੈ ਜਿਹਨੂੰ ਸੰਤੋਖ ਆ ਗਿਆ। ਜਿਹਦੇ ਅੰਦਰ ਸੰਤੋਖ ਆ ਗਿਆ, ਸਮਝ ਲਓ ਵੀ ਉਹ ਦੁਨੀਆਂ ਦਾ ਸਭ ਤੋਂ ਅਮੀਰ ਬੰਦਾ ਹੈ। ਸਾਰੇ ਖਜ਼ਾਨੇ ਉਹਦੇ ਕੋਲ ਨੇ ਜਿਹਦੇ ਕੋਲ ਸੰਤੋਖ ਹੈ। ਬਿਨਾਂ ਸੰਤੋਖ ਨਹੀਂ ਕਹੂ ਰਾਜੇ। ਤੇ ਗੁਰੂ ਕਾਹਦਾ ਦਾਤਾ ਹੈ? ਮਹਾਰਾਜ ਨੇ ਆਖਿਆ ਰੁੱਖ ਹੈ, ਸੰਤੋਖ ਦਿੰਦਾ। ਨਾਨਕ ਗੁਰ ਸੰਤੋਖ ਰੁੱਖ, ਧਰਮ ਫੁੱਲ ਫਲ ਗਿਆਨ। ਧਰਮ ਫੁੱਲ ਹੈ ਤੇ ਗੁਰੂ ਕੋਲ ਫਲ ਕਾਹਦਾ ਹੈ? ਗਿਆਨ ਦਾ। ਧਰਮ ਫੁੱਲ ਫਲ ਗਿਆਨ, ਰਸ ਰਸਿਆ ਹਰਿਆ ਸਦਾ। ਇਹ ਗੁਰੂ ਸਦਾ ਹੀ ਰਸ ਦੇ ਨਾਲ ਭਰਿਆ ਤੇ ਸਦਾ ਹਰਿਆ, ਇਹ ਨਹੀਂ ਸੁੱਕਦਾ। ਤੇ ਜਿਹੜਾ ਇਸ ਗੁਰੂ ਰੁੱਖ ਨੂੰ ਆਪਣੇ ਅੰਦਰ ਇਹਦਾ ਬੀਜ ਬੀਜ ਲੈਂਦਾ, ਉਹ ਵੀ ਹਰਿਆ ਹੋ ਜਾਂਦਾ, ਉਹ ਨਹੀਂ ਕਦੀ ਸੁੱਕਦਾ। ਮਨਮੁਖ ਉਭੇ ਸੂਕ ਗਏ, ਜਿਹੜੇ ਮਨਮੁਖ ਹੁੰਦੇ ਨੇ ਉਹ ਸੁੱਕੇ ਰਹਿੰਦੇ ਨੇ। ਅੱਛਾ, ਵੈਸੇ ਇੱਕ ਬੇਨਤੀ ਹੋਰ ਕਰਾਂ, ਹੁਣ ਇਹ ਪਤਾ ਨਹੀਂ ਕਿੰਨੀ ਸੱਚ ਹੈ ਗੱਲ ਜਾਂ ਕਿੰਨੀ ਝੂਠ ਹੈ। ਜਿਨ੍ਹਾਂ ਬੰਦਿਆਂ ਦੇ ਅੰਦਰ ਹਰਿਆਪਣ ਹੁੰਦਾ ਹੈ ਨਾ, ਉਹਨਾਂ ਦੇ ਚਿਹਰਿਆਂ ਤੇ ਬੁਢੇਪਾ ਵੀ ਛੇਤੀ ਅਸਰ ਨਹੀਂ ਕਰਦਾ। ਤੇ ਜਿਨ੍ਹਾਂ ਦੇ ਅੰਦਰ ਮੁਰਝਾਏ ਹੁੰਦੇ ਨੇ ਉਹ ਉਮਰੋਂ ਪਹਿਲਾਂ ਬੁੱਢੇ ਹੋ ਜਾਂਦੇ ਨੇ, ਉਮਰੋਂ ਪਹਿਲਾਂ। ਹਾਂ ਠੀਕ ਹੈ, ਇੱਕ ਤੇ ਉਮਰ ਦਾ ਪੜਾਅ ਹੈ, ਹੋਣਾ ਹੀ ਹੈ। ਜਿਹੜੇ ਅੰਦਰੋਂ ਰਸ ਨਾਲ ਭਰੇ ਹੁੰਦੇ ਨੇ, ਹਰੇ ਹੁੰਦੇ ਨੇ, ਵਿਗਾਸ ਦੇ ਖੇੜੇ ਵਿੱਚ ਹੁੰਦੇ ਨੇ, ਉਹਨਾਂ ਦਾ ਸਦਾ ਕਲਿਆਣ ਹੁੰਦਾ। ਮਹਾਰਾਜ ਨੇ ਆਖਿਆ ਗੁਰੂ ਕੀ ਹੈ? ਆਖਰ ਰਸ ਰਸਿਆ ਹਰਿਆ ਸਦਾ, ਪੱਕੇ ਕਰਮ ਧਿਆਨ। ਤੇ ਇੱਥੇ ਵੀ ਕਬੀਰ ਸਾਹਿਬ ਨੇ ਆਖਿਆ ਕਬੀਰ ਦਾਤਾ ਤਰਵਰ ਦਇਆ ਫਲ। ਦਾਤਾ ਤਰਵਰ ਹੈ, ਰੁੱਖ ਤਰਵਰ ਰੁੱਖ ਨੂੰ ਕਹਿੰਦੇ ਨੇ। ਤੇ ਇਹਦੇ ਕੋਲ ਇੱਕ ਫਲ ਹੈ, ਭਲਾ ਕਿਹੜਾ? ਗੁਰੂ ਦੇ ਕੋਲ ਦਇਆ ਦਾ। ਸਤਿਗੁਰ ਸਭਨਾ ਦਾ ਭਲਾ ਮਨਾਏ ਦਾ, ਨਹੀਂ ਤੇ ਜਿੰਨੇ ਪਾਪੀ ਮੇਰੇ ਵਰਗੇ ਇੱਥੇ ਬੈਠੇ ਹੁੰਦੇ ਨੇ, ਸਾਡੀਆਂ ਤੇ ਕੁੱਲਾਂ ਦਾ ਨਾਸ਼ ਹੋ ਜਾਵੇ ਜੇ ਗੁਰੂ ਮੇਰਾ ਭਲਾ ਨਾ ਮਨਾਉਂਦਾ ਹੋਵੇ। ਜਿੰਨੇ ਅਪਰਾਧ ਤੇ ਜਿੰਨੇ ਗੁਨਾਹ ਅਸੀਂ ਚੁੱਕੀ ਫਿਰਦੇ ਹਾਂ ਨਾ, ਜੇ ਗੁਰੂ ਦਇਆ ਨਾ ਕਰਦਾ ਹੋਵੇ ਤੇ ਅਸੀਂ ਇੱਕ ਕਦਮ ਵੀ ਚੱਲ ਨਾ ਪਾਈਏ। ਗੁਰੂ ਸਦਾ ਹੀ ਦਇਆ ਕਰਦਾ। ਅਸੀਂ ਖਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾ ਵਾਰ, ਹੇ ਵਾਹਿਗੁਰੂ ਅਸੀਂ ਬੜੇ ਖਤੇ ਕਮਾਉਂਦੇ ਹਾਂ, ਖਤੇ ਖਤਿਓਂ ਜੰਮੇ, ਖਤੇ ਕਰੇ ਨਾ, ਖਤਿਓਂ ਖਤਿਆਂ ਨਾਲ ਹੀ ਜੰਮੇ ਹਾਂ, ਗਲਤੀਆਂ ਨਾਲ ਹੀ ਜੰਮੇ ਹਾਂ ਤੇ ਗਲਤੀਆਂ ਹੀ ਕਰਦੇ ਰਹਿੰਦੇ ਹਾਂ। ਅਸੀਂ ਖਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾ ਵਾਰ, ਵਾਹਿਗੁਰੂ ਸਾਡੇ ਵਿੱਚ ਇੰਨੀਆਂ ਗਲਤੀਆਂ ਨੇ, ਇੰਨੀਆਂ ਗਲ। ਅੱਛਾ, ਤੁਸੀਂ ਇੱਕ ਗੱਲ ਦੀ ਗੱਲ ਹੋਰ ਨੂੰ ਸਮਝੋ। ਕੋਈ ਬੰਦਾ ਤੁਹਾਡੇ ਨਾਲ ਬੁਰਾ ਕਰਦਾ, ਬੁਰੇ ਕਰਨ ਦਾ ਮਤਲਬ ਇਹੋ ਹੀ ਹੁੰਦਾ ਹੈ ਵੀ ਮੇਰੇ ਵਰਗੀ ਉਹਦੀ ਸੋਚਣੀ ਨਹੀਂ, ਉਹਨੂੰ ਹੀ ਆਪਾਂ ਕਹਿੰਦੇ ਵੀ ਇਹ ਬੰਦਾ ਬੁਰਾ ਹੈ। ਹੋਰ ਬੁਰੇ ਦੀ ਡੈਫੀਨੇਸ਼ਨ ਕੀ ਹੈ? ਵੀ ਮੇਰੇ ਨਾਲੋਂ ਜਿੱਦਾਂ ਮੈਂ ਸੋਚਦਾ ਉਦੋਂ ਉਹ ਕਿ ਨਹੀਂ ਸੋਚਦਾ। ਤੇ ਤੁਸੀਂ ਉਹਨੂੰ ਕਹਿ ਦਿਓ ਜਾ ਤੇਰਾ ਬੇੜਾ ਹੀ ਗਰਕ ਹੋਵੇ, ਮਤਲਬ ਏਦਾਂ ਬੰਦਾ ਸ਼ਬਦ ਵਰਤ ਲਵੇ। ਇਹਦਾ ਅਰਥ ਹੈ ਵੀ ਬੰਦਾ ਕਿੰਨਾ ਅਗਰੈਸਿਵ ਹੋ ਕੇ ਜੀਂਦਾ ਏ, ਪਰ ਅਜੇ ਸ਼ੁਕਰ ਹੈ ਵੀ ਇਹਦੇ ਮੂੰਹ ਦੇ ਉਹ ਨਿਕਲੇ ਹੋਏ ਬੋਲ ਸੱਤ ਨਹੀਂ ਹੁੰਦੇ, ਸੱਤ ਨਹੀਂ ਹੁੰਦੇ। ਪਰ ਜਦੋਂ ਜੇ ਕੋਈ ਸਾਡੇ ਨਾਲ ਬੁਰਾ ਕਰਦਾ ਏ ਤੇ ਅਸੀਂ ਉਹਨੂੰ ਕਹਿੰਦੇ ਤੇਰਾ ਨੁਕਸਾਨ ਹੋਵੇ, ਤੇਰਾ ਮਾੜਾ ਹੋਵੇ, ਤੇ ਜਿੰਨੇ ਅਸੀਂ ਕਈ ਵਾਰ ਬੁਰੇ ਹੁੰਦੇ ਹਾਂ, ਜੇ ਗੁਰੂ ਵੀ ਇੱਥੇ ਗੁਰਦੁਆਰੇ ਸਵੇਰੇ ਸ਼ਾਮ ਏਦਾਂ ਹੀ ਕਹਿੰਦਾ ਰਹੇ ਤੇ ਦੁਨੀਆਂ ਤੇ ਇੱਥੇ ਪਿੰਗਲਿਆਂ ਲੂਲਿਆਂ ਲੰਗੜਿਆਂ ਦੀ ਹੋਵੇ, ਕਿੰਨਾ ਨੁਕਸਾਨ ਹੋਵੇ। ਤਾਂ ਗੁਰੂ ਭਲਾ ਹੀ ਮਨਾਉਂਦਾ ਹੈ, ਸਤਿਗੁਰ ਸਭਨਾ ਦਾ ਭਲਾ ਮਨਾਏ ਦਾ। ਉਹਦੇ ਅੰਦਰ ਹੈ ਹੀ ਦਇਆ, ਉਹ ਹੈ ਹੀ ਦਇਆ ਦਾ ਘਰ ਹੈ। ਤੇ ਜਿਹੜਾ ਗੁਰੂ ਦਾ ਸਿੱਖ ਹੈ ਉਹ ਵੀ ਕੀ ਕਰਦਾ ਹੈ? ਦਇਆ ਦਾ ਘਰ ਹੀ ਹੈ। ਧਰਮ ਦਇਆ ਤੋਂ ਬਿਨਾਂ ਪੈਦਾ ਨਹੀਂ ਹੁੰਦਾ। ਮਹਾਰਾਜ ਨੇ ਆਖਿਆ ਕਬੀਰ ਦਾਤਾ ਤਰਵਰ ਦਇਆ ਫਲ, ਉਪਕਾਰੀ ਜੀਵੰਤ। अच्छा वह ज्यौदा ही उपकार विच है। गुरु किवें जींदा है? उपकार विच, भले विच। पंखी चले दिसावरी बिरखा सफल फलंत, पर संसारी जीव ते इस गुरु रुख नूं छड के होर ही बन्ने तुरे फिरदे ने। इस गुरु नूं छड के जिहड़ा एडा भला है ना, इहदा त्याग करके दसां दिशावां वल भटकदे फिरदे ने। पंखी चले दिसावरी बिरखा सफल फुलंत, आख्या ये जिहड़ा दया की सोहनी दात वाला बिरख है इहनूं छड के ये जीव पंछी होर किते भजा फिरदा। तो सतगुरु महाराज कृपा करन, इक्को श्लोक की विचार अज होई है। तो समय की समाप्ति है, सारी संगत का धन्यवाद, भुला चुका की खिमा। वाहिगुरु जी का खालसा,
1: वाहिगुरु जी की फतेह। हार्दिक धन्यवाद भाई साहब गुरशरण सिंह जी उन्हां दा, जिन्हां ने लड़ीवार शब्द की विचार साढ़े नाल सांझी कीती है। गुरु कृपा करे इन्हां नूं चढ़दियां कला बख्शन। सुहाब साहब का भी धन्यवाद जिन्होंने बैठ के बड़े प्यार नाल श्रवण किया। तो कोशिश भी साड़ी होनी चाहिए कि आप जो आए दरबार च तो कुछ समा कढ के असी रिलैक्स होकर दरबार च आईए, तो आके बैठ के कुछ ना कुछ असी श्रवण करिए। तो कोशिश नाल भी करो कि बच्चों भी नाल जोड़न का यतन करो, क्योंकि बच्चों असी बिठाना है। जो बच्चों की साड़ी परवरिश का साड़ा जो हैगा कि आप बच्चों अपने कुछ देना वा आने वाले समय में, क्योंकि साड़ा अगला जन्म साड़ी अगली जिहड़ी आ पीढ़ी वो साड़े साड़े बच्चे ने, और जिन्होंने अपने माँ बाप ने बच्चों सवार के उन्होंने चंगे स्किल बनाती, उन्होंने चंगे गुण दे दते, तो समझ लेना तुहाडा अगला जन्म सवर गया। क्योंकि बच्चों के जीवन के नाल माँ बाप का जीवन जिहड़ा उच्चा हुंदा। जदों किसी का बच्चा अज के समय देख लो कोई चंगी तरक्की जां चंगी जॉब ते जां चंगा जज बनता है, तो माँ प्यो नूं कहिंदे भी फलाने का बच्चा तो फलाने का पोता तो फलाने की पोती तो दोता तो दोती है। ये कुल जिहड़ी है इस तरह तर जाती है। और गुरु कृपा करे आप अपने गुण चंगे पैदा करिए, तो यो संस्कार जिहड़े आने वाले असीं बच्चों नूं दईए, तो तां होणगे जे गुरु की संगत विच बह के गुरु की संगत की, क्योंकि इतों गुण ही प्राप्त होने हैं। बहुत बहुत धन्यवाद। सुहाओ हूँ भाई साहब भाई गुरिंदर सिंह जी, जो गुरप्रीत सिंह जी बदनी वाले ढाडी जथा आवी ढाडी वाला इतिहास सरण करो, बड़े प्यार ना सरण करो जी। वाहिगुरु जी का खालसा, वाहिगुरु जी की फतह।
2: वाहिगुरु।

0: ਬਾਬਰ ਤਖਤ ਦੇ ਮਾਲਕ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠੇ ਸਾਡੇ ਬਹੁਤ ਹੀ ਅਤੀ ਪਰਮ ਸਤਿਕਾਰਯੋਗ ਪਰਮ ਪਿਆਰੇ ਖਾਲਸਾ ਜੀ, ਸਾਰੀ ਗੁਰਸੰਗ ਧੰਤਾ ਦੇ ਯੋਗ ਉਹ ਜੋ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਸਾਡੇ ਤੋਂ ਪਹਿਲਾਂ ਭਾਈ ਸਾਹਿਬ ਜੀ ਆਪ ਗੁਰਸੰਗਤਾਂ ਦੇ ਨਾਲ ਲੜੀਵਾਰ ਕਥਾ ਗੁਰਮਤ ਵਿਚਾਰਾਂ ਦੀ ਸਾਂਝ ਪਾ ਕੇ ਗਏ ਹੈ। ਕੁਝ ਸਮਾਂ ਅਸੀਂ ਆਪ ਗੁਰਸੰਗਤਾਂ ਦੇ ਦਰਸ਼ਨ ਕਰਨੇ ਹੈ, ਤਵੱਜੋ ਦਿਓ, ਸੀਸ ਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰਦੇ ਪਹਿਲਾਂ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੀ ਦਰਸ਼ਨ ਕਰਨਾ ਹੋ ਬਲਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਆ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹਾਂ। ਸੋ ਪਿਆਰੇ ਖਾਲਸਾ ਜੀ, ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਮਹਾਨ ਕੁਰਬਾਨੀ ਹੈ। ਮੇਰੇ ਸਾਥੀ ਕਹਿੰਦੇ ਸਿੱਖ ਇਤਿਹਾਸ ਆਰੰਭ ਕਰਾਂਗੇ, ਮੈਂ ਕਿ ਉਹ ਕਰ ਲੈਂਦੇ ਹਾਂ। ਪਿਛਲੀ ਵਾਰੀ ਅਸੀਂ ਕੈਨੇਡਾ ਆਏ ਹੋਏ ਸੀ, ਵਿਨੀਪੈਗ ਗਏ, ਆਹੀ ਮਹੀਨਾ ਸੀ, ਅਤੇ ਸਾਨੂੰ ਉੱਥੋਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੀ ਕਹਿੰਦੇ ਵੀ ਤੁਸੀਂ ਟਕਸਾਲ ਦਾ ਇਤਿਹਾਸ ਆਰੰਭ ਕਰੋ, ਟਕਸਾਲ ਵੀ ਕਿੱਥੋਂ ਸ਼ੁਰੂ ਹੋਈ ਹੈ। ਅਤੇ ਮੈਂ ਫਿਰ ਟਕਸਾਲ ਦਾ ਆਰੰਭ ਜਿੱਥੋਂ ਸ਼ੁਰੂ ਹੋਈ ਹੈ, ਭਾਈ ਦਾਨਾ ਬਰਾੜ, ਭਾਈ ਦਾਨਾ ਬਰਾੜ ਹੋਇਆ ਏ, ਅਤੇ ਉਹਨੇ ਗੁਰੂ ਸਾਹਿਬ ਨਾਲ ਜੰਗ ਦੇ ਵਿੱਚ ਹਿੱਸਾ ਪਾਇਆ, ਮੁਕਤਸਰ ਦੀ ਜੰਗ ਦੇ ਵਿੱਚ। ਪਹਿਲਾਂ ਤਾਂ ਉਹ ਅਨੰਦਪੁਰ ਸਾਹਿਬ ਗਿਆ ਸੀ, ਗੁਰੂ ਸਾਹਿਬ ਨੂੰ ਕਹਿੰਦਾ ਮਹਾਰਾਜ ਲੋੜ ਹੋਈ ਤਾਂ ਦੱਸਿਓ, ਗੁਰੂ ਨੂੰ ਕਿਹਦੀ ਲੋੜ ਹੈ, ਸਿੱਖਾਂ ਨੂੰ ਲੋੜ ਹੈ ਗੁਰੂ ਦੀ। ਗੁਰੂ ਦਾ ਜਿਹਨੂੰ ਸਮਰੱਥ ਹੈ, ਮਰਜ਼ੀ ਵੀ ਜੈੜ ਬਣਾ ਸਕਦਾ ਹੈ, ਕਿਰਪਾ ਕਰ ਸਕਦਾ ਹੈ। ਅਤੇ ਫਿਰ ਜਦੋਂ ਮਹਾਰਾਜ ਇੱਧਰ ਆਉਂਦੇ ਹੈ, ਅਤੇ ਉਦੋਂ ਫਿਰ ਦਾਨਾ ਬਰਾੜ ਨੂੰ ਇੱਕ ਸਿੱਖ ਭੇਜਦੇ, ਕਹਿੰਦੇ ਦਾਨਾ ਬਰਾੜ ਨੂੰ ਬੁਲਾ ਕੇ ਲੈ ਕੇ। ਉਹ ਦਾਨਾ ਬਰਾੜ ਜਿਹੜੇ ਉਹਦੇ ਸਾਥੀ ਸੀ, ਉਹ ਸਾਰੇ ਬਰਾੜ ਸਨ, ਉਹਨਾਂ ਨੇ ਤਨਖਾਹਾਂ ਮੰਗੀਆਂ ਮਹਾਰਾਜ ਤੋਂ ਵੀ ਥੋੜ੍ਹੇ ਨਾਲ ਇੰਨਾ ਚਿਰ ਰਹੇ ਹਾਂ, ਤਨਖਾਹਾਂ ਦੇਹੋ। ਸਾਰਿਆਂ ਨੇ ਤਨਖਾਹਾਂ ਮੰਗੀਆਂ, ਸਿੱਖੀ ਨੇ ਮੰਗੀ ਕਿਸੇ ਨੇ, ਸਿੱਖੀ ਇਕੱਲੇ ਭਾਈ ਦਾਨੇ ਬਰਾੜ ਨੇ ਮੰਗੀ ਹੈ ਸਿੱਖੀ। ਅਤੇ ਮਹਾਰਾਜ ਉਹ ਕਹਿੰਦਾ ਸੱਚੇ ਪਾਤਸ਼ਾਹ ਮੈਂ ਝੋਲੀ ਅੱਡ ਕੇ ਥੋਤੋਂ ਸਿੱਖੀ ਦੀ ਦਾਤ ਮੰਗਦਾ, ਸਿੱਖੀ ਦੀ ਦਾਤ ਮੰਗੀ ਹੈ। ਅਤੇ ਗੁਰੂ ਸਾਹਿਬ ਨੇ ਮਾਇਆ ਵੀ ਦਿੱਤੀ ਉਹਨੂੰ, ਖੰਡੇ ਬਾਟੇ ਦੀ ਪੌੜ ਛਕਾ ਕੇ ਭਾਈ ਦਾਨਾ ਸਿੰਘ ਬਰਾੜ ਉਹਦਾ ਨਾਂ ਰੱਖਤਾ ਹੈ। ਅਤੇ ਭਾਈ ਦਾਨਾ ਸਿੰਘ ਬਰਾੜ ਦੀ ਕੁਲ ਦੇ ਵਿੱਚ ਟਕਸਾਲ ਦੇ ਜੋ 14ਵੇਂ ਮੁਖੀ ਹੈ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੀ ਕੁਲ ਵਿੱਚ ਉਹ ਜਨਮ ਆਉਂਦਾ ਹੈ ਉਹਨਾਂ ਦਾ। ਅਤੇ ਜਿਹੜੇ ਮਿੱਟੀ ਛਾਨਣ ਵਾਲੇ ਆ ਬਰਾੜ, ਉਹਨਾਂ ਦੀ ਕੁਲ ਵਿੱਚ ਹੁੰਦਾ ਕੁਲਦੀਪ ਬਰਾੜ ਬੁੱਚੜ ਦਾ। ਅਤੇ ਜਦੋਂ ਮੈਂ ਇਹ ਕਵਿਤਾ ਲਵਾਇਆ ਵੀ ਸੰਤ ਜਰਨੈਲ ਸਿੰਘ ਜੀ ਭਾਈ ਦਾਨ ਸਿੰਘ ਦੀ ਕੁਲ ਵਿੱਚ ਹੋਏ, ਅਤੇ ਉਹ ਪ੍ਰਧਾਨ ਵੀ ਬਰਾੜ ਗੋਦ ਦਾ ਸੀਗਾ, ਉਹ ਕਹਿੰਦਾ ਪਹਿਲੀ ਵਾਰੀ ਤੁਹਾਨੂੰ ਸੱਦਿਆ ਅਤੇ ਪਹਿਲੀ ਵਾਰੀ ਤਵਾ ਲਾਤਾ। ਮੈਂ ਕਿਹਾ ਤਵਾ ਨਹੀਂ ਲਾਇਆ, ਮੈਂ ਗੱਲ ਸੱਚੀ ਕਹੀ ਹੈ। ਤੁਸੀਂ ਕਿਹਾ ਵੀ ਟਕਸਾਲ ਦਾ ਇਤਿਹਾਸ ਨਾ ਉਹ ਇੱਥੋਂ ਹੀ ਆਰੰਭ ਹੁੰਦਾ ਹੈ। ਸੋ ਜੇ ਸਿੱਖ ਇਤਿਹਾਸ ਵੀ ਆਰੰਭ ਹੁੰਦਾ ਹੈ, ਤੇ ਬਾਜਾਂ ਵਾਲੇ ਸਤਿਗੁਰੂ ਆਪ ਅਪਾਰ ਬਖਸ਼ਿਸ਼ ਕਿਰਪਾ ਕਰਦੇ ਹੈ ਆਪਣੇ ਸਿੱਖਾਂ ਤੇ। ਗੁਰੂ ਸਾਹਿਬ ਨੇ ਕਿਰਪਾ ਕਰੀ ਹੈ, ਸਾਰਾ ਹੀ ਪਰਿਵਾਰ ਵਾਰਤਾ ਆਪਦਾ ਬਾਜਾਂ ਵਾਲੇ ਸਤਿਗੁਰਾਂ ਨੇ, ਕੋਈ ਨਹੀਂ ਬੱਚਿਆ ਪਰਿਵਾਰ ਦਾ ਮੈਂਬਰ, ਸਾਰਾ ਪਰਿਵਾਰ ਵਾਰ ਕੇ ਬਾਜਾਂ ਵਾਲੇ ਸਤਿਗੁਰੂ ਕੀ ਕਹਿੰਦੇ ਹੈ, ਸੁਖੀ ਵਸੈ ਮੋਰੋ ਪਰਿਵਾਰ ਆ। ਦੇਖੋ ਸਾਰਾ ਪਰਿਵਾਰ ਵਾਰਤਾ, ਫਿਰ ਵੀ ਸੁੱਖ ਮੰਗੀ ਹੈ। ਕਿਹਦੀ ਸੁੱਖ ਮੰਗੀ ਹੈ? ਆਪਣੀ ਸੁੱਖ ਮੰਗੀ ਹੈ, ਖਾਲਸੇ ਦੀ ਸੁੱਖ ਮੰਗੀ ਹੈ। ਮਹਾਰਾਜ ਕਹਿੰਦੇ ਖਾਲਸਾ ਮੇਰੋ ਰੂਪ ਹੈ, ਖਾਸ ਖਾਲਸਾ ਮੈਂ ਹੋ ਕਰੋ ਨਿਵਾਸ, ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿਵਖ ਸਭੈ ਕਰਤਾਰਾ। ਸਾਡੇ ਇਸ਼ਟ ਇੱਕ ਸ਼ੇਅਰ ਲਿਖਦੇ ਹੈ, ਕਹਿੰਦੇ ਬਹੁਤ ਪ੍ਰੇਮ ਦੇਖਿਆ ਪ੍ਰੇਮ ਪ੍ਰੇਮੀਆਂ ਦਾ, ਬਣਦਾ ਦਿਲ ਜਾਨੀ ਕੋਈ ਕੋਈ, ਰਿਸ਼ੀ ਮੁਨੀ ਮਹਾਤਮਾ ਬਹੁਤ ਹੁੰਦੇ, ਹੁੰਦਾ ਬਰਮ ਗਿਆਨੀ ਕੋਈ ਕੋਈ, ਬਹੁਤਾ ਦੇਖਿਆ ਦਾਤਿਆਂ ਦਾਨੀਆਂ ਨੂੰ, ਪਰ ਪੁੱਤਰਾਂ ਦਾ ਦਾਨੀ ਕੋਈ ਕੋਈ, ਦਸ਼ਮੇਸ਼ ਵਾਂਗੂ ਦਰਬਾਰ ਸਿੰਘਾਂ ਕਰਦਾ ਕੁਰਬਾਨੀ ਕੋਈ ਕੋਈ। ਸੋ ਪਿਆਰੇ ਖਾਲਸਾ ਜੀ, ਸਾਡਾ ਪ੍ਰੇਮ ਹਰੇਕ ਨਾਲ ਹੋਊਗਾ, ਬਹੁਤ ਦਿਲ ਜਾਨੀ ਮਿਲ ਜਾਂਦੇ ਹੈ, ਪਰ ਜਿਹੜਾ ਅੰਦਰੋਂ ਪਿਆਰ ਕਰੇ ਉਹ ਵਿਰਲੇ ਮਿਲਦੇ ਹੈ। ਸੰਤ ਰਿਸ਼ੀ ਮੁਨੀ ਮਹਾਤਮਾ ਬਹੁਤ ਹੁੰਦੇ ਹੈ, ਬਹੁਤ ਹੈ, ਪਰ ਬਰਮ ਗਿਆਨੀ ਜੋ ਬਰਮ ਦੀ ਮੰਜ਼ਿਲ ਤੇ ਪਹੁੰਚਿਆ ਹੋਇਆ ਉਹ ਤੁਹਾਨੂੰ ਵਿਰਲੇ ਹੀ ਮਿਲਣਗੇ। ਦਾਨੀ ਬੜੇ ਹਨ ਮਾਤਲੋਕ ਤੇ, ਕੋਈ ਕਿੰਨੀ ਡੋਨੇਸ਼ਨ ਕਰਦਾ, ਕੋਈ ਕਿੰਨਾ ਦਾਨ ਕਰਦਾ, ਕਿਸੇ ਨੇ ਕੀ ਦਾਨ ਕਰਤਾ, ਪਰ ਰੱਬ ਤੋਂ ਭਗਵਾਨ ਤੋਂ ਬੱਚੇ ਲੈ ਕੇ ਕਿਸੇ ਨੇ ਦੇਸ਼ ਦੀ ਖਾਤਰ ਬੱਚੇ ਨਹੀਂ ਦਾਨ ਕਰੇ। ਤੇ ਬੱਚੇ ਦਾਨ ਕੀਤੇ ਆ ਮਹਾਰਾਜ ਨੇ, ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ। ਸਾਰਾ ਹੀ ਸਰਵੰਸ ਵਾਰਤਾ ਹੈ, ਸਾਰਾ ਪਰਿਵਾਰ ਵਾਰ ਕੇ ਆਨੰਦਾਂ ਦੀ ਪੂਰੀ ਆਨੰਦਪੁਰ ਛੱਡਤੀ ਮਹਾਰਾਜ ਨੇ। ਫਿਰ ਕਿੱਡਾ ਪਿੰਡ ਆ ਆਨੰਦਪੁਰ ਸਾਹਿਬ ਤੋਂ ਲੈ ਕੇ, ਆਨੰਦਪੁਰ ਸਾਹਿਬ ਦੀ ਧਰਤੀ ਤੋਂ ਲੈ ਕੇ ਦੀਨੇ ਕਾਂਗੜ ਦੀ ਧਰਤੀ ਤੱਕ ਕਿੰਨਾ ਪਿੰਡ ਆ ਗੁਰੂ ਸਾਹਿਬ ਨੇ ਰੰਭਿਆ, ਸਾਰਾ ਪਰਿਵਾਰ ਹੀ ਖੇਰੂ ਖੀਨੂ ਹੋ ਗਿਆ। ਸੋ ਪਿਆਰੇ ਖਾਲਸਾ ਜੀ, ਸਾਡੇ ਮਾਲਵੇ ਦੀ ਧਰਤੀ ਦੀਨੇ ਕਾਂਗੜ ਬੈਠੇ ਆ ਦੇਸੂ ਰਾਮਗੜੀ ਇਹਦੇ ਚਵਾਰੇ ਵਿੱਚ, ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ।
1: ਜਦ ਮਾਲਵੇ ਦੀ ਧਰਤੀ ਨੂੰ ਪਤਾ ਲੱਗਿਆ ਕਿ ਬਾਜਾਂ ਵਾਲੇ ਗੁਰੂ ਆਏ ਹਨ, ਸਿੱਖ ਸੰਗਤਾਂ ਆ ਗਈਆਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ, ਆ ਕੇ ਬਹਿੰਦੇ ਦਰਸ਼ਨ ਕਰਦੇ, ਹੁਣ ਕੀ ਹਾਲ ਚਾਲ ਪੁੱਛਣ, ਪਰਿਵਾਰ ਤਾਂ ਖਿਰੂ ਖਿਰੂ ਹੋ ਗਿਆ ਸਾਰਾ ਹੀ ਵਾਰਤਾ, ਕਿੰਨੇ ਸਿੰਘਾਂ ਨੂੰ ਕੁਰਬਾਨ ਕਰਤਾ ਗੁਰੂ ਸਾਹਿਬ ਨੇ, ਭਾਈ ਰੂਪ ਚੰਦ ਦੀ ਭਾਈ ਰੂਪੇ ਤੋਂ ਆਏ ਆਪਦੇ ਬੱਚੇ ਨਾਲ ਲੈ ਕੇ, ਪਰਿਵਾਰ ਨਾਲ ਲੈ ਕੇ, ਉਹ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ, ਜਿਹਨੂੰ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੇ ਨਵਾਜਿਆ ਹੈ, ਆਪਣਾ ਭਾਈ ਰੂਪੇ ਦੇ ਪਰਿਵਾਰ ਨੂੰ, ਭਾਈ ਰੂਪ ਚੰਦ ਦੇ ਪਰਿਵਾਰ ਨੂੰ, ਉਹ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਏ ਹਨ, ਆਪਦੇ ਬੱਚੇ ਪੁੱਤਰ ਨਾਲ ਲੈ ਕੇ, ਸਿੱਖ ਸੰਗਤਾਂ ਬੈਠੀਆਂ ਹਨ। ਸੋ ਪਿਆਰੇ ਖਾਲਸਾ ਜੀ, ਇਸ ਪਾਵਨ ਧਰਤੀ ਤੇ ਬਾਜਾਂ ਵਾਲੇ ਸਤਿਗੁਰੂ ਇੱਕ ਖਤ ਲਿਖਦੇ ਆ, ਕਿਹਨੂੰ? ਉਹ ਔਰੰਗੇ ਨੂੰ। ਦੇਖੋ, ਗੁਰੂ ਸਾਹਿਬ ਨੇ 14 ਜੰਗਾਂ ਲੜੀਆਂ, 14, ਇੱਕ ਵੀ ਨਹੀਂ ਹਾਰੇ। ਗੁਰੂ ਸਾਹਿਬ ਦੇ ਸਰੀਰ ਦਾ ਵਾਲ ਜਾਂ ਰੋਮ ਉਹਦਾ ਵੀ ਨੁਕਸਾਨ ਨਹੀਂ ਕਰ ਸਕਿਆ ਔਰੰਗਜ਼ੇਬ ਬਾਦਸ਼ਾਹ। 14 ਜੰਗਾਂ ਲੜੀਆਂ ਆਪਦੇ ਉਹਨੇ ਲੜੀਆਂ, ਜਿਹੜੇ ਬਾਈ ਧਾਰ ਦੇ ਰਾਜੇ ਸੀਗੇ ਨਾਲ ਰਲ ਗਏ ਆ, ਵਜੀਦ ਖਾਂ ਤੇ ਔਰੰਗਜ਼ੇਬ ਦੇ ਨਾਲ ਰਲ ਗਏ ਆ। ਜੇ ਉਹ ਗੁਰੂ ਸਾਹਿਬ ਦੇ ਅਧੀਨ ਆਉਂਦੇ, ਗੁਰੂ ਸਾਹਿਬ ਕਿਰਪਾ ਹੀ ਕਰਦੇ, ਜਸ ਕੀਰਤੀ ਹੁੰਦੀ ਹੈ। ਬਾਈ ਧਾਰ ਦੇ ਰਾਜੇ ਦੁਸ਼ਟਾਂ ਨਾਲ ਰਲ ਗਏ ਆ, ਨੁਕਸਾਨ ਵੀ ਕਰਾਇਆ ਹੈ। ਮਹਾਰਾਜ ਨੇ ਕੋਈ ਪਰਿਵਾਰ ਦੀ ਖਾਤਰ ਜਾਂ ਜੋਰੂ ਜ਼ਮੀਨ ਦੀ ਖਾਤਰ ਨਹੀਂ ਜੰਗਾਂ ਲੜੀਆਂ, ਹਿਊਮਨ ਰਾਈਟ ਦੀ ਖਾਤਰ, ਮਨੁੱਖੀ ਅਧਿਕਾਰਾਂ ਦੀ ਖਾਤਰ, ਵੀ ਜਿਹੜੇ ਅਧਿਕਾਰ ਹੈ ਸਭ ਨੂੰ ਬਰਾਬਰ ਮਿਲਣ। ਜੇ ਕੋਈ ਬਾਦਸ਼ਾਹ ਬਣਦਾ ਹਿੰਦੁਸਤਾਨ ਦਾ, ਕੋਈ ਰਾਜਾ ਬਣਦਾ, ਉਹ ਪ੍ਰਜਾ ਨੂੰ ਤੰਗ ਨਾ ਕਰੇ, ਸਾਰਿਆਂ ਨੂੰ ਇੱਕ ਨਜ਼ਰ ਨਾ ਦੇਖੇ, ਉਹਨੂੰ ਵੀ ਆਪਦੀ ਜਿਹੜੀ ਆਪਦੇ ਲੋਕ ਹੈ ਉਹਦੀ ਕਮਿਊਨਿਟੀ ਦੇ, ਉਹਨਾਂ ਨੂੰ ਉੱਚਾ ਚੱਕੇ। ਜੋ ਦੂਜੇ ਹਨ ਉਹਨਾਂ ਨੂੰ ਨੁਕਸਾਨ ਤੇ ਨੁਕਸਾਨ, ਨੁਕਸਾਨ ਤੇ ਨੁਕਸਾਨ ਪਹੁੰਚਾਈ ਜਾਵੇ। ਬਾਜਾਂ ਵਾਲੇ ਸਤਿਗੁਰੂ ਇੱਥੇ ਕਿ ਜਫ਼ਰਨਾਮਾ ਲਿਖਦੇ ਆ, ਬਹੁਤ ਮਹਿੰਗੇ ਸ਼ਬਦ। ਦੇਖੋ, ਔਰੰਗਜ਼ੇਬ ਨੂੰ ਖਤਮ ਕਰਨਾ ਕਾਹਦੇ ਨਾਲ? ਨਾ ਤੀਰਾਂ ਨਾਲ, ਨਾ ਤਲਵਾਰਾਂ ਨਾਲ, ਨਾ ਕੋਈ ਨੇਜੇ ਨਾਲ, ਨਾ ਕੋਈ ਬਰਸ਼ੇ ਨਾਲ, ਨਾ ਕੋਈ ਗੋਲੀ ਨਾਲ, ਨਾ ਕਿਸੇ ਹੋਰ ਦੇ ਨਾਲ। ਇੱਕ ਮਹਿੰਗੇ ਸ਼ਬਦ ਜਫ਼ਰਨਾਮਾ। ਜਫ਼ਰਨਾਮਾ ਕਾਵ ਰਚਨਾ ਤੁਸੀਂ ਬੜੀ ਸੁਣੀ ਹੈ, ਬਹੁਤੇ ਜਥਿਆਂ ਨੇ ਬੋਲੀ ਹੈ ਤੇ ਸਤਿਕਾਰ ਵੀ ਤੁਸੀਂ ਦਿੰਦੇ ਹੋ। ਬਾਜਾਂ ਵਾਲੇ ਸਤਿਗੁਰੂ ਕਹਿੰਦੇ, ਔਰੰਗਜ਼ੇਬ ਤੂੰ ਮੇਰੇ ਚਾਰ ਪੁੱਤ ਖਤਮ ਕੀਤੇ, ਚਾਰ ਪੁੱਤ, ਉਹ ਤੂੰ ਮੇਰੇ ਚਾਰ ਪੁੱਤ ਖਤਮ ਕਰਨ ਤੋਂ ਬਾਅਦ ਮੇਰੇ ਪੁੱਤਰਾਂ ਦੀ ਗਿਣਤੀ ਭੁੱਲ ਗਿਆ। ਮਹਾਰਾਜ ਕਹਿੰਦੇ, ਤੂੰ ਮੇਰਾ ਅਜੀਤ ਉਹ ਖਤਮ ਕੀਤਾ ਏ, ਜੁਝਾਰ ਖਤਮ ਕਰਤਾ ਏ, ਜੋਰਾਵਰ ਖਤਮ ਕਰਤਾ, ਫਤਿਹ ਖਤਮ ਕਰਤਾ, ਚਾਰ ਪੁੱਤ ਬਖਸ਼ੇ ਸੀ ਮੈਨੂੰ ਅਕਾਲ ਪੁਰਖ ਵਾਹਿਗੁਰੂ ਨੇ, ਤੂੰ ਚਾਰੇ ਖਤਮ ਕਰਤੇ ਹੈ, ਪਰ ਤੂੰ ਭੁੱਲ ਗਿਆ ਚਾਰ ਮੂਹੇ ਤੋਂ ਕਿਆ ਹੋਇਆ ਜੀਵਤ ਗਈ ਹਜ਼ਾਰ। ਮਹਾਰਾਜ ਕਹਿੰਦੇ, ਚਾਰ ਪੁੱਤ ਖਤਮ ਕਰਨ ਤੋਂ ਬਾਅਦ ਮੇਰੇ ਪੁੱਤਰਾਂ ਦੀ ਗਿਣਤੀ ਭੁੱਲ ਗਿਆ, ਉਹ ਹਜੇ ਤਾਂ ਸਪੋਲੀਏ ਖਤਮ ਕੀਤੇ ਆ, ਕਾਲੇ ਫਨੀਅਰ ਨਾਗ ਉਹ ਜਾਂਦੇ ਹਨ, ਤੇਰੀ ਛਾਤੀ ਤੇ ਚੜ ਕੇ ਵੈਰ ਲੈਣਗੇ। ਮਹਾਰਾਜ ਕਹਿੰਦੇ, ਮੇਰੇ ਸਾਰੇ ਪੁੱਤ ਅਜੀਤ ਹੈ, ਸਾਰੇ ਪੁੱਤ ਜੁਝਾਰ ਹੈ, ਸਾਰੇ ਪੁੱਤ ਜੋਰਾਵਾਰ ਹੈ, ਸਾਰੇ ਪੁੱਤ ਤੇਰੀ ਛਾਤੀ ਤੇ ਚੜ ਕੇ ਫਤਿਹ ਪਾਉਣਗੇ। ਮਹਾਰਾਜ ਕਹਿੰਦੇ, ਕੁੰਡਲੀ ਆਸਪ ਵੀਰ ਖਾਲਸਾ ਅਜੇ ਨਹੀਂ ਮਰਿਆ। ਇਹ ਜੋ ਜਫ਼ਰਨਾਮਾ ਕਵਿਤਾ ਤੁਹਾਡੇ ਚਰਨ ਚ ਪੇਸ਼ ਕਰ ਰਹੇ ਹੈ, ਸਾਡੇ ਮੋਗੇ ਜਿਹੜੇ ਦੇ ਬਾਪੂ ਕਰਨੈਲ ਸਿੰਘ ਪਾਰਸ, ਉਹਨਾਂ ਦਾ ਫਾਰਸੀ ਤੋਂ ਪੰਜਾਬੀ ਚ ਕੀਤਾ ਹੋਇਆ ਉਲੱਥਾ ਤੇ ਬਦਰੀ ਵਾਲਾ ਢਾਡੀ ਇੱਥਾ ਬਿਆਨ ਇੰਜ ਕਰਦਾ ਹੈ।

ਮਹਾਰਾਜ ਕਹਿੰਦੇ ਬਾਕੀ ਵਿੱਚ ਕਚਹਿਰੀ ਲੇਖਾ ਜੋਖਾ ਕਰ ਲਾਂਗੇ, ਵਾਤ ਘਾਟ ਜੋ ਹੋਈ ਦੂਰ ਭੁਲੇਖਾ ਕਰ ਲਾਂਗੇ। ਦੇਖੋ ਬਾਪੂ ਪਾਰਸ ਨੇ ਕਿੰਨੇ ਵਧੀਆ ਸ਼ਬਦ ਲਿਖੇ ਆ। ਮਹਾਰਾਜ ਕਹਿੰਦੇ ਲਿਖਦੇ ਆ, ਕਹਿੰਦੇ ਜੇ ਕੋਈ ਵਾਧ ਘਾਟ ਰਹਿ ਗਈ ਨਾ ਪੁੱਤ ਆਉਣਾ ਤਾਂ ਸਾਡੇ ਕੋਲੇ ਆ। ਪਾਰਸ ਇੱਥੇ ਉੱਥੇ, ਮਹਾਰਾਜ ਕਹਿੰਦੇ ਮੈਂ ਜਿੱਤਿਆ ਤੇ ਤੂੰ ਹਰਿਆ, ਕੁੰਡਲੀਆ ਸਭ ਵੀਰ ਖਾਲਸਾ ਅਜੇ ਨਹੀਂ ਮਰਿਆ। ਜੇ ਕੋਈ ਭੁਲੇਖਾ ਰਹਿ ਗਿਆ ਨਾ ਆ ਜੀ ਸਾਡੇ ਕੋਲੇ, ਉੱਥੇ ਵੀ ਅਸੀਂ ਹਾਂ ਤੇ ਇੱਥੇ ਵੀ ਅਸੀਂ ਹਾਂ, ਪਛਾਣ ਨਹੀਂ ਸਕਿਆ ਗਿਆ। ਰੱਬ ਨੂੰ ਪਛਾਣਨਾ ਕਿਤੇ ਸੌਖਾ, ਉਹਦੀ ਮਤ ਤੇ ਪਰਦਾ ਪਾਈ ਰੱਖਿਆ। ਇੰਨੇ ਮਹਿੰਗੇ ਲਫ਼ਜ਼ ਲਿਖੇ ਮਹਾਰਾਜ ਨੇ ਜਫ਼ਰਨਾਮੇ ਦੇ ਵਿੱਚ। ਜਦ ਭੇਜਿਆ ਉਹਦੇ ਕੋਲੇ ਗਿਆ, ਉਹਦੀ ਲੜਕੀ ਨੇ ਪੜ੍ਹ ਕੇ ਸੁਣਾ ਰਹੀ ਹੈ ਬਿਮਾਰ ਪਿਆ ਏ, ਸਾਰਾ ਪੜ੍ਹ ਕੇ ਸੁਣਾਇਆ, ਉਹਦੇ ਗੁਨਾਹਾਂ ਨੂੰ ਚਿਤਾਰਿਆ ਵੀ ਉਸ ਅੱਲਾਹ ਖੁਦਾ ਨੇ ਤੈਨੂੰ ਭੇਜਿਆ ਕੀ ਕਰਨ ਵਾਸਤੇ ਸੀ, ਮਾਤਲੋ ਤੇ ਕੀਤਾ ਤੂੰ ਕੀ ਹੈ, ਰੱਬ ਨਾਲ ਵੈਰ ਕਰੀ ਗਿਆ, ਰੱਬ ਦੇ ਬੱਚਿਆਂ ਨਾਲ ਵੈਰ ਕੀਤਾ, ਬੱਚੇ ਖਤਮ ਕਰਤੇ ਰੱਬ ਦੇ, ਸਾਰੇ ਗੁਨਾਹ ਚਿਤਾਰੇ ਉਹਦੇ। ਅਖੀਰ ਤੇ ਲਿਖਿਆ ਸੀ ਕਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਆ ਨਹੀਂ ਸੀ ਕਹਿੰਦਾ। ਉਹ ਬਥੇਰਾ ਮੁੱਲਾ ਕਾਜੀਆਂ ਨੇ ਜ਼ੋਰ ਲਾਇਆ ਤੇਰੀ ਜਾਨ ਸੌਖੀ ਨਿਕਲ ਜੂ, ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਬਥੇਰਾ ਜ਼ੋਰ ਲਾਉਣ ਦੇ ਬਾਅਦ ਉਹਨੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਂ ਉਹਦੀ ਮੌਤ ਹੋਈ ਔਰੰਗਜ਼ੇਬ ਦੀ। ਤੁਸੀਂ ਦੇਖੋ ਗੁਰੂ ਸਾਹਿਬ ਦਾ ਇਹ ਨਹੀਂ ਹੈ ਵੀ ਇੱਕ ਕੌਮ ਨਾਲ ਵੈਰ ਰਿਹਾ ਹੈ ਜਾਂ ਕਿਵੇਂ ਹੈ, ਗੁਰੂ ਸਾਹਿਬ ਦੀ ਨਜ਼ਰ ਤਾਂ ਜਿਹੜਾ ਵੀ ਜਿਹਦਾ ਚੜ੍ਹ ਕੇ ਆਇਆ ਤਾਂ ਤੇਗ, ਜੇ ਨਿਮ ਕੇ ਆਇਆ ਤਾਂ ਦੇਗ, ਕਿਰਪਾ ਕੀਤੀ ਮਹਾਰਾਜ ਨੇ। ਹੁਣ ਤੁਸੀਂ ਹੋਰ ਕੋਈ ਇਤਿਹਾਸ ਹੈ ਗੁਰੂ ਦੇ ਬਰਾਬਰ ਜੈੜ ਨਹੀਂ ਹੈਗਾ ਵੀ ਕਿਸੇ ਬਾਦਸ਼ਾਹ ਨੇ ਸਾਡੇ ਗੁਰੂ ਦੇ ਬੱਚੇ ਖਤਮ ਕੀਤੇ, ਪਰਿਵਾਰ ਖਤਮ ਕੀਤਾ ਔਰ ਉਹਦਾ ਪੁੱਤ ਉਹਨੇ ਗੁਰੂ ਤੋਂ ਮਦਦ ਮੰਗੀ ਹੈ, ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਨੇ ਮਦਦ ਮੰਗੀ ਹੈ ਬਾਜਾਂ ਵਾਲੇ ਗੁਰੂ ਤੋਂ, ਗੁਰੂ ਸਾਹਿਬ ਗਏ ਉਹਦੀ ਮਦਦ ਕਰਨ ਵਾਸਤੇ। ਦੇਖੋ ਅਨੋਖਾ ਇਤਿਹਾਸ ਹੈ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ। ਜੇ ਵੈਰ ਹੁੰਦਾ ਮਹਾਰਾਜ ਦੇ ਹਿਰਦਿਆਂ ਚ ਜਾਂਦਾ ਹੀ ਕਿਉਂ, ਮਹਾਰਾਜ ਗਏ ਹੈ। ਸੋ ਪਿਆਰੇ ਖਾਲਸਾ ਜੀ ਐ ਗੁਰੂ ਸਾਹਿਬ ਹੁਣ ਦੱਖਣ ਵਾਲੇ ਪਾਸੇ ਜਾਣਾ ਕੀਤਾ ਮਹਾਰਾਜ ਨੇ ਅਖੀਰਲਾ ਸਮਾਂ ਸਤਿਗੁਰਾਂ ਦਾ। ਮਹਾਰਾਜ ਚੋਜ ਵਰਤਾਉਂਦੇ ਜਾਂਦੇ ਹੈ। ਰਾਜਸਥਾਨ ਦੇ ਵਿੱਚ ਇੱਕ ਮਹੰਤ ਜੈਦ ਰੱਥ ਦਾਦੂ ਦਾ ਦੁਆਰਾ ਸਥਾਨ ਹੈ, ਮਹੰਤ ਜੈਦ ਰੱਥ ਉਹਦੇ ਅਸਥਾਨ ਤੇ ਪਹੁੰਚੇ ਹੈ। ਮਹੰਤ ਜੈਦ ਰੱਥ ਨੇ ਬਾਜਾਂ ਵਾਲੇ ਸਤਿਗੁਰੂ ਦੀ ਬੜੀ ਸੇਵਾ ਕੀਤੀ ਹੈ, ਉਹਦੇ ਡੇਰੇ ਚ ਗਏ ਹੈ। ਚਲੋ ਸੇਵਾ ਕੀਤੀ ਹੈ, ਮਹਾਰਾਜ ਨੂੰ ਕਹਿੰਦਾ ਸੱਚੇ ਪਾਤਸ਼ਾਹ ਅੱਗੇ ਤੁਸੀਂ ਦੱਖਣ ਵਾਲੇ ਪਾਸੇ ਨਾ ਜਾਇਓ। ਮਹਾਰਾਜ ਕਹਿੰਦੇ ਕਿਉਂ ਨਾ ਜਾਈਏ? ਉਹ ਮਹੰਤ ਜੈਦਰਥ ਕਹਿੰਦਾ ਜੀ ਉੱਥੇ ਨਾ ਗੋਦਾਵਰੀ ਨਦੀ ਦੇ ਕੰਡੇ ਤੇ ਬੈਠਾ ਏ ਸੰਤ ਮਾਧੋ ਦਾਸ। ਸੰਤ ਮਾਧੋ ਦਾਸ ਕੌਣ ਹੈ? 1670 ਈਸਵੀ ਨੂੰ ਜੰਮੂ ਕਸ਼ਮੀਰ ਦੇ ਰਜੌਰੀ ਪੁੰਛ ਇਲਾਕੇ ਦੇ ਵਿੱਚ ਰਾਜਪੂਤਾਂ ਦੇ ਘਰਾਣੇ ਵਿੱਚ ਇਹਦਾ ਜਨਮ ਹੁੰਦਾ ਏ ਤੇ ਇਹਦਾ ਨਾਂ ਰੱਖਦੇ ਆ ਲਛਮਣ ਦੇਵ, ਬਚਪਨ ਦਾ ਨਾਮ। 15-16 ਸਾਲਾਂ ਦਾ ਹੁੰਦਾ ਏ, ਬੜਾ ਤਾਕਤਵਰ ਹੁੰਦਾ ਏ, ਘੋੜੇ ਤੇ ਸਵਾਰ ਹੋ ਕੇ ਸ਼ਿਕਾਰ ਕਰਦਾ ਹਿਰਨੀ ਦਾ। ਇਹ ਘੋੜੇ ਤੇ ਜਾਂਦਾ, ਹਰਨੀ ਰਾਹ ਕੱਟ ਜਾਂਦੀ ਇਹਦਾ, ਇਹਨੂੰ ਗੁੱਸਾ ਆਉਂਦਾ, ਪੱਥੇ ਚੋਂ ਤੀਰ ਕੱਢਦਾ, ਚਿੱਲੀ ਤੇ ਚਾੜਦਾ, ਹਿਰਨੀ ਦੇ ਪੇਟ ਚ ਤੀਰ ਮਾਰਦਾ। ਲਛਮਣ ਦੇਵ ਨਿਸ਼ਾਨਾ ਉੱਕਿਆ ਨਹੀਂ ਹੈ, ਹਰਨੀ ਦੇ ਪੇਟ ਚ ਤੀਰ ਵੱਜਿਆ, ਹਰਨੀ ਉੱਥੇ ਡਿੱਗ ਪਈ ਹੈ। ਤਿੰਨਾਂ ਜਾਣਿਆਂ ਦੀ ਮੌਤ ਹੋਈ ਇਹਦੀ ਅੱਖਾਂ ਦੇ ਸਾਹਮਣੇ। ਹਰਨੀ ਦੇ ਪੇੜ ਚ ਦੋ ਬੱਚੇ, ਤੀਸਰੀ ਹਰਨੀ, ਤਿੰਨੇ ਉਹ ਖਤਮ ਹੋ ਗਏ। ਇਹਨੂੰ ਵਰਾਗ ਲੱਗ ਗਿਆ, ਇਹਨੇ ਤੀਰ ਕਮਾਨ ਸੱਟ ਤਾ, ਇਹ ਕਹਿੰਦਾ ਅੱਜ ਤੋਂ ਮੈਂ ਸ਼ਿਕਾਰ ਨਹੀਂ ਕਰਨਾ ਗਿਆ, ਵਰਾਗ ਲੱਗ ਗਿਆ। ਵਰਾਗ ਇਹ ਪੰਜਾਬ ਦੇ ਵਿੱਚ ਆਉਂਦਾ ਹੈ, ਸੰਤ ਜਾਨਕੀ ਦਾਸ ਦਾ ਚੇਲਾ ਬਣਦਾ, ਚੇਲਾ ਬਣਦਾ, ਇਹਦੇ ਮਨ ਨੂੰ ਫੇਰ ਨਹੀਂ ਤਸੱਲੀ ਆਉਂਦੀ। ਫਿਰ ਸੰਤ ਔਗੜ ਨਾਥ ਜਿਹਦਾ ਪੰਥ ਚੱਲਦਾ ਏ, ਸੰਤ ਔਗੜ ਨਾਥ ਦਾ ਚੇਲਾ ਬਣਦਾ, ਉਹ ਇਹਦਾ ਨਾਂ ਬਦਲ ਕੇ ਮਾਧੋ ਦਾਸ ਰੱਖਦਾ ਏ। ਉੱਥੋਂ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਦਾ ਏ, ਯੋਗ ਧਾਰਨ ਕਰਦਾ ਏ। ਜਦੋਂ ਸੰਤ ਔਗੜ ਨਾਥ ਮਾਤ ਲੋਕ ਤੋਂ ਚਲਿਆ ਜਾਂਦਾ, ਉਸ ਔਗੜ ਨਾਥ ਉਹਦੇ ਪੰਥ ਦਾ ਮੁਖੀ ਇਹ ਬਣਦਾ ਏ, ਸੰਤ ਮਾਧੋ ਦਾਸ ਬਣਦਾ ਹੈ। ਇਹ ਹੁਣ ਉੱਥੇ ਬੈਠਾ ਏ ਗੋਦਾਵਰੀ ਨਦੀ ਦੇ ਕੰਡੇ ਤੇ, ਯੋਗ ਧਾਰਨ ਕੀਤਾ, ਰਿੱਧੀਆਂ ਸਿੱਧੀਆਂ ਇਹਦੇ ਅੰਡਰ ਅਧੀਨ ਹੈ। ਮਹੰਤ ਜੈਦਰਥ ਕਹਿੰਦਾ ਜੀ ਉੱਥੇ ਬੈਠਾ ਏ,
ਦੱਖਣ ਵਾਲੇ ਪਾਸੇ ਗੋਦਾਵਰੀ ਦੇ ਕੰਢੇ ਤੇ ਨੇੜੇ ਹੈ ਤੇ ਉਹਨੇ ਆਪਣਾ ਉੱਥੇ ਡੇਰਾ ਬਣਾਇਆ ਹੋਇਆ। ਉਹ ਨਾਮ ਜਪਣ ਵਾਲਿਆਂ ਦੀ, ਭਜਨੀਕ ਪੁਰਸ਼ਾਂ ਦੀ, ਮਹਾਂਪੁਰਸ਼ਾਂ ਦੀ, ਸੰਤਾਂ ਦੀ ਬੇਇੱਜ਼ਤੀ ਕਰਦਾ। ਉਹਦੇ ਕੋਲ ਇੱਕ ਪਲੰਗ ਬਣਿਆ ਹੋਇਆ, ਉਹਦੇ ਉੱਪਰ ਬਿਠਾਉਂਦਾ ਏ ਉਹ ਸੰਤਾਂ ਨੂੰ, ਐਂ ਲਗੂ ਵੀ ਬੜਾ ਸਤਿਕਾਰ ਕਰਦਾ। ਜਦੋਂ ਬਿਠਾ ਲੈਂਦਾ ਏ ਫਿਰ ਉਹ ਰਿੱਧੀਆਂ ਸਿੱਧੀਆਂ ਨੂੰ ਹੁਕਮ ਕਰਦਾ, ਕਲਾਮ ਪੜ੍ਹਦਾ, ਸੰਤ ਥੱਲੇ ਡਿੱਗ ਪੈਂਦੇ ਆ, ਪਲੰਗ ਉੱਤੇ ਮੂਧਾ ਵੱਜ ਜਾਂਦਾ, ਮਹਾਰਾਜ ਮੈਂ ਬੇਇੱਜ਼ਤੀ ਕਰਾਇਆ ਆ ਉੱਥੋਂ। ਮਹੰਤ ਜੈਦਰਥ ਕਹਿੰਦਾ ਤੁਸੀਂ ਨਾ ਜਾਇਓ, ਤੁਸੀਂ ਰੱਬ ਹੋ, ਤੁਸੀਂ ਨਾ ਜਾਇਓ ਉੱਥੇ, ਤੁਹਾਡੇ ਨਾਲ ਵੀ ਉਹ ਆਹੀ ਵਰਤਾਓ ਕਰੂਗਾ, ਹਰੇਕ ਨਾ ਕਰ। ਜਦ ਬੁੱਧੀ ਉਹਦੀ ਇਸ ਪਾਸੇ ਹੀ ਹੈ, ਦੇਖੋ ਚਾਹੇ ਸ਼ਕਤੀਆਂ ਉਹਨੂੰ ਮਿਲੀਆਂ ਹਨ, ਪਾਵਰ ਮਿਲੀ ਹੈ, ਪਰ ਸਹੀ ਪਾਸੇ ਲਾਉਂਦਾ, ਪਰ ਉਹ ਐਂ ਰੱਬ ਦੇ ਪਿਆਰਾਂ ਦੀ ਹਾਨੀ ਕਰਦਾ, ਉਹਨਾਂ ਦੀ ਬੇਇੱਜ਼ਤੀ ਕਰਦਾ। ਜਿਹੜਾ ਕੋਈ ਚੜਾਵਾ ਚੜਾਉਂਦਾ ਮੋਟਾ, ਉਹਦੀ ਕੋਈ ਅਰਦਾਸ ਕਰ ਦਿੰਦਾ ਵੀ ਇਹ ਤਕੜਾ ਬੰਦਾ ਹੈ। ਆਹ ਸੀ ਉਹਦੀ ਨੀਤੀ। ਬਾਜਾਂ ਵਾਲੇ ਗੁਰੂ ਨੇ ਜਦ ਇਹ ਗੱਲ ਸੁਣੀ ਨਾ ਮਹੰਤ ਜੈਦਾਸ ਦੇ ਮੁਖ ਤੋਂ, ਗੁਰੂ ਜੀ ਕਹਿੰਦੇ ਅਸੀਂ ਤਾਂ ਜਾਵਾਂਗੇ ਉੱਥੇ, ਸਾਨੂੰ ਕੌਣ ਰੋਕ ਸਕਦਾ, ਅਸੀਂ ਤਾਂ ਆਏ ਉਹਦੀ ਖਾਤਰ ਹੈ, ਸਾਰਾ ਕੁਝ ਛੱਡ ਕੇ ਉਹਦੀ ਖਾਤਰ ਆਏ ਹੈ, ਉਹਨੂੰ ਆਪਦਾ ਬੰਦਾ ਆਪਦਾ ਸਿੱਖ ਬਣਾਉਣ ਵਾਸਤੇ ਆਏ ਹੈ। ਉਹ ਕਹਿੰਦਾ ਜੀ ਤੁਹਾਡੀ ਮਰਜ਼ੀ ਹੈ। ਮਹੰਤ ਜੈਦਰਥ ਕਹਿੰਦਾ ਤੁਹਾਡੀ ਮਰਜ਼ੀ ਹੈ। ਮਹਾਰਾਜ ਹੁਣ ਜਾਂਦੇ ਹੈ, ਜਦੋਂ ਜਾਂਦੇ ਆ ਨਾ ਉਹਦੇ ਡੇਰੇ ਵਿੱਚ ਇੱਕ ਦੋ ਚੇਲੇ ਆ ਉਹਦੇ, ਸੰਤ ਮਾਧੋ ਦਾਸ ਗੋਦਾਵਰੀ ਨਦੀ ਦੇ ਕੰਢੇ ਤੇ ਬੈਠਾ, ਇੱਕ ਹਵਨ ਕਰਦਾ, ਨੇਤਰ ਬੰਦ ਹੈ, ਬਾਕੀ ਚੇਲੇ ਵੀ ਉੱਥੇ ਹੀ ਹੈ। ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਇਹਨਾਂ ਦਾ ਅਲਾਹੀ ਚਿਹਰਾ ਤੇ ਅਲਾਹੀ ਨੂਰ ਚਿਹਰੇ ਦੇ ਉੱਪਰ ਝਾਕਿਆ ਨਹੀਂ ਜਾਂਦਾ, ਸਾਰਿਆਂ ਦੇ ਨੀਲੇ ਬਾਣੇ ਪਾਏ ਹੈ। ਮਹਾਰਾਜ ਨਾਲ ਗਿਣਤੀ ਦੇ ਸਿੰਘ ਹੈ, ਇਹਦਾ ਜਿਹੜਾ ਬਾਗ ਲਾਇਆ ਹੈ ਡੇਰਾ ਏ, ਉਹਦੇ ਵਿੱਚ ਚਲੇ ਗਏ ਹੈ, ਇਹਦੇ ਪਲੰਗ ਤੇ ਬੈਠੇ ਹੈ ਮਹਾਰਾਜ। ਬਾਜਾਂ ਵਾਲੇ ਸਤਿਗੁਰੂ ਪਲੰਗ ਦੇ ਉੱਪਰ ਬੈਠੇ ਹੈ। ਮਹਾਰਾਜ ਕਹਿੰਦੇ ਆ ਬਾਗ ਦੇ ਵਿੱਚ ਘੋੜੇ ਬੰਨ ਦੋ, ਘੋੜੇ ਬੰਨਤੇ ਸਿੰਘਾਂ ਨੇ, ਗੁਰੂ ਸਾਹਿਬ ਦੇ ਪਿਆਰੇ ਸਿੰਘਾਂ ਨੇ। ਮਹਾਰਾਜ ਕਹਿੰਦੇ ਘੋੜੇ ਬੰਨ ਕੇ ਇਉਂ ਕਰੋ, ਇੱਥੇ ਅੱਗ ਵਾਲੋ, ਹਾਂਡੀ ਧਰੋ ਦੇ ਉੱਪਰ, ਕੜਾਹੇ ਧਰੋ, ਪਤੀਲੇ ਧਰੋ, ਅੱਜ ਸਾਡਾ ਜੀ ਕਰਦਾ ਮਾਸਾਹਾਰੀ ਪਦਾਰਥ ਖਾਣ ਵਾਸਤੇ। ਸਿੰਘਾਂ ਨੇ ਕੀ ਕੀਤਾ, ਜਾਨਵਰ ਫੜ ਲਏ ਆ, ਜਾਨਵਰ ਫੜ ਫੜ ਕੇ ਧੋਣਾ ਮਰੋੜ ਮਰੋੜ ਕੇ ਉਸ ਹਾਂਡੀ ਦੇ ਵਿੱਚ ਪਾ ਰਹੇ ਆ ਉੱਬਣ ਵਾਸਤੇ, ਧਰਤੇ ਆ ਪਕਾਉਣ ਵਾਸਤੇ। ਉੱਥੇ ਖੂਨ ਡੁੱਲਿਆ, ਜਾਨਵਰ ਖਤਮ ਹੋਏ ਆ, ਉਹ ਖੂਨ ਡੁੱਲਿਆ ਏ, ਔਰ ਘੋੜੇ ਬੰਨੇ ਆ, ਉਹਨਾਂ ਨੇ ਗਾਹ ਪਾਤਾ, ਲਿੱਦ ਕਰਤੀ ਹੈ। ਇਧਰੋਂ ਚੇਲੇ ਦੇਖਦੇ ਆ, ਚੇਲੇ ਸੰਤ ਮਾਧੋ ਦਾਸ ਦੇ, ਕਹਿੰਦੇ ਸਾਰਿਆਂ ਦੇ ਨੀਲੇ ਬਾਣੇ ਆ, ਇੱਕੋ ਜੇ ਕੱਦ ਆ ਇਹਨਾਂ ਦੇ, ਆ ਕੋਲੇ ਇਹਨਾਂ ਦੇ ਆਪਣਾ ਤੇਗਾਂ ਹਨ ਤਲਵਾਰਾਂ, ਔਰ ਘੋੜੇ ਗਾਹ ਪਾਤਾ ਏ। ਸਾਡਾ ਜਿਹੜਾ ਐਸਟਾ ਸਾਡਾ ਗੁਰੂ ਹੈ, ਉਹ ਤਾਂ 200% ਸ਼ਾਕਾਹਾਰੀ ਹੈ, ਕਿਤੇ ਮਾਸ ਵੱਲ ਦੇਖਿਆ ਵੀ ਨਹੀਂ ਹੈ, ਤੇ ਇਹਨਾਂ ਨੇ ਇੱਥੇ ਹਾਂਡੀ ਦੇ ਵਿੱਚ ਮਾਸ ਧਾਨਾ ਰਿਹ ਦਿੱਤਾ। ਇਹ ਲੋ ਹੁਣ ਸੁਣੋ, ਉਹ ਸੰਤ ਮਾਧੋ ਦਾਸ ਦੇ ਚੇਲੇ ਜਾ ਕੇ, ਜਿਵੇਂ ਸੰਤ ਮਾਧੋ ਦਾਸ ਨੂੰ ਕਹਿੰਦੇ ਆਪਣੀ ਮਾਧੋ ਦਾਸ ਜੀ ਭਿੱਟੀ ਫੁਲਵਾਲੀ ਨੁਕਸਾਨ ਕਰਤਾ, ਗਾਹ ਪਾਤਾ, ਉਸ ਸਮੇਂ ਦੀ ਵਾਰਤ

ਦੇ ਚੇਲੇ ਕਹਿੰਦੇ ਜਿਹੜਾ ਵੀਰ ਪਲੰਘ ਤੇ ਬੈਠਾ ਉਸ ਵੇਲੇ ਝਾਕਿਆ ਜਾਵੇ ਨਾ, ਇਹੋ ਜਿਹਾ ਪਤਾ ਨੀ ਬਲੀ ਹੈ, ਸਾਰਿਆਂ ਦੇ ਨੀਲੇ ਬਾਣੇ ਪਾਏ, ਨੀਲੇ ਚੋਲੇ, ਮੋਢੇ ਚ ਤੀਰਾਂ ਦਾ ਭੱਛਾ ਪਾਇਆ, ਨੇਤਰ ਬੰਦ ਕੀਤੇ ਹੈ, ਤੇਰੇ ਪਲੰਘ ਦੇ ਉੱਪਰ ਬੈਠ ਗਏ ਆ। ਆਪਣੀ ਤਾਂ ਮਰਿਆਦਾ ਵੀ ਭੰਗ ਕਰਤੀ ਹੈ। ਉੱਥੇ ਘੋੜੇ ਬੰਨੇ ਉਹਨਾਂ ਨੇ, ਘੋੜਿਆਂ ਨੇ ਗਾਹ ਪਾ ਰੱਖਿਆ, ਜਿਹੜੀ ਬਾਗ ਬਗੀਚੀ ਲਾਈ ਭਿੱਟਤੀ ਹੈ, ਮਿੱਧਤੀ ਨੁਕਸਾਨ ਕਰਤਾ। ਔਰ ਉੱਥੇ ਨਦੀਆਂ ਵਗੀਆਂ ਖੂਨ ਦੀਆਂ, ਜਾਨਵਰ ਖਤਮ ਕੀਤੇ ਹੈ, ਉਹਨਾਂ ਨੂੰ ਹਾਂਡੀ ਦੇ ਵਿੱਚ ਧਰਿਆ ਰਿੰਨਣ ਵਾਸਤੇ, ਆ ਗਾਹ ਪਾਇਆ ਹੋਇਆ ਉਹਨਾਂ ਨੇ। ਬਸ ਉਹਨੂੰ ਕ੍ਰੋਧ ਚੜ ਗਿਆ ਸੰਤ ਮਾਧੋ ਦਾਸ ਨੂੰ, ਉੱਥੋਂ ਹੀ ਉਹ ਰਿੱਧੀਆਂ

ਛਕਦਾ ਤੇ ਉਹਨੂੰ ਅੰਦਰ ਵੜ ਨਹੀਂ ਦਿੰਦੇ ਤੇ ਉੱਥੇ ਸਾਡੇ ਡੇਰੇ ਚ ਮਾਸ ਰਿੰਨ ਰਹੇ ਆ ਉਹ। ਆਏ ਜਦੋਂ ਉਹਦੇ ਦੀਆਂ ਸਿੱਧੇ ਨੇ ਹੁਕਮ ਕੀਤਾ ਨਾ ਤੇਜ਼ ਹਨੇਰੀ ਬਗਾਈ ਹੈ, ਉੱਥੋਂ ਗੁੱਸੇ ਵਿੱਚ ਆ ਵੀ ਰਿਹਾ ਹੈ। ਮਹਾਰਾਜ ਉਹਦੇ ਡੇਰੇ ਤੇ ਬੈਠੇ ਹੈ, ਤਖ਼ਤ ਤੇ ਬੈਠੇ ਹੈ, ਨੇਤਰ ਬੰਦ ਆ ਗੁਰੂ ਸਾਹਿਬ ਦੇ। ਉਹਨੇ ਪੂਰੀ ਵਾਹ ਲਾ ਲਈ, ਜਿਵੇਂ ਔਰੰਗਜ਼ੇਬ ਨੇ ਪੂਰੀ ਵਾਹ ਲਾਈ ਨਾ ਮਹਾਰਾਜ ਨੂੰ, ਕੁਛ ਨਹੀਂ ਕਰ ਸਕਿਆ, ਨੁਕਸਾਨ ਕੋਈ ਨਹੀਂ ਨੁਕਸਾਨ ਕਰ ਸਕਿਆ। ਉਸ ਨੇ ਪੂਰੀ ਵਾਹ ਲਾ ਲਈ ਸੰਤ ਮਾਧਵ ਦਾਸ ਨੇ, ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਅਡੋਲ ਬੈਠੇ ਆ, ਨੇਤਰ ਬੰਦ ਹੈ, ਚੌਂਕੜਾ ਮਾਰਿਆ ਉਹਦੇ ਪਲੰਗ ਤੋਂ, ਭੋਰਾ ਵੀ ਨਹੀਂ ਹਿਲਾ ਸਕਿਆ, ਭੋਰਾ ਵੀ ਕੋਈ ਨੁਕਸਾਨ ਨਹੀਂ ਕਰ ਸਕਿਆ। ਆਉਂਦਾ ਏ ਕੋਲੇ ਖੜ ਜਾਂਦਾ, ਮਹਾਰਾਜ ਬੈਠੇ ਹੁੰਦੇ ਖੜ ਜਾਂਦਾ ਕੋਲੇ ਆ ਕੇ ਦੇਖਦਾ ਏ, ਇੰਨਾ ਤਪ ਤੇਜ ਮਹਾਰਾਜ ਦਾ, ਬਾਜਾਂ ਵਾਲੇ ਸਤਿਗੁਰੂ ਇੰਨਾ ਤਪ ਤੇਜ ਗੁਰੂ ਸਾਹਿਬ ਦਾ। ਪੁੱਛਦਾ ਵੀ ਤੁਸੀਂ ਕੌਣ ਹੋ? ਬਾਜਾਂ ਵਾਲੇ ਗੁਰੂ ਨੇਤਰ ਖੋਲਦੇ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ। ਬਾਜਾਂ ਵਾਲੇ ਗੁਰੂ ਕਹਿੰਦੇ ਤੂੰ ਸੰਤ ਹੈ, ਤੂੰ ਲੋਕਾਂ ਦੇ ਦਿਲਾਂ ਦੇ ਹਾਲ ਦੱਸ, ਤੈਨੂੰ ਨਹੀਂ ਪਤਾ ਮੈਂ ਕੌਣ ਹੈ? ਜ਼ੋਰ ਦੇ ਦਿਮਾਗ ਤੇ, ਉਹ ਲੋਕਾਂ ਦੇ ਭਰਮ ਭੁਲੇਖੇ ਦੂਰ ਕਰਦਾ ਹੈ, ਤੈਨੂੰ ਇਹੀ ਨਹੀਂ ਪਤਾ ਵੀ ਅਸੀਂ ਕੌਣ ਹੈ? ਦੇਖੋ ਰੱਬ ਸਾਹਮਣੇ ਹੋਵੇ, ਜਿੱਡੇ ਵੱਡੇ ਸਤਿਗੁਰ ਓਡੀ ਵੱਡੀ ਉਹਨਾਂ ਦੀ ਮਾਇਆ। ਪਾਕਿਸਤਾਨ ਦੇ ਵਿੱਚ ਸਿਆਲਕੋਟ ਸ਼ਹਿਰ ਹੈ, ਜਦੋਂ ਰਾਜਾ ਸਲਵਾਨ ਹੋਇਆ, ਪੂਰਨ ਭਗਤ ਹੋਇਆ ਉਹਦਾ ਲੜਕਾ, ਉੱਥੇ ਇੱਕ ਹਮਜ਼ਾ ਗੌਸ ਪੀਰ ਹੋਇਆ, ਹਮਜ਼ਾ ਗੌਸ ਪੀਰ ਮੁਸਲਮਾਨ, ਹਮਜ਼ਾ ਗੌਸ ਪੀਰ ਨੇ ਇੱਕ ਗੀਗਾ ਸੇਠ ਹੋਇਆ, ਸੇਠ ਤੇ ਸਠਾਣੀ ਉੱਥੇ ਸਿਆਲਕੋਟ ਦੇ ਵਿੱਚ। ਉਹਨਾਂ ਨੇ ਮੰਗ ਰੱਖੀ ਕਿ ਸਾਡੇ ਬੱਚਾ ਨਹੀਂ ਹੈ, ਸਾਨੂੰ ਬੱਚਾ ਦਿਓ। ਉਹ ਹਮਜ਼ਾ ਗੌਸ ਪੀਰ ਕਹਿੰਦਾ ਬੱਚਾ ਤਾਂ ਹੋਜੂ, ਪਰ ਪਹਿਲਾ ਬੱਚਾ ਡੇਰੇ ਚੜਾ ਜਾਓ, ਦੂਜਾ ਬੱਚਾ ਤੁਸੀਂ ਰੱਖ ਲਓ, ਦੋ ਬੱਚੇ ਹੋਣਗੇ। ਕਹਿੰਦੇ ਠੀਕ ਹੈ ਜੀ। ਪਹਿਲਾ ਬੱਚਾ ਲੈ ਲਿਆ, ਉਹਨਾਂ ਨੇ ਅਰਦਾਸ ਕੀਤੀ ਹੈ, ਪਰ ਪਹਿਲੇ ਬੱਚੇ ਨੂੰ ਉਹ ਕਹਿੰਦੇ ਜਿਹਨੂੰ ਗਏ ਨਾ, ਕਹਿੰਦੇ ਜੀ ਥੋੜੇ ਅਸੀਂ ਲਾਡ ਲੜਾ ਲਈਏ ਫਿਰ ਛੱਡ ਜਾਂਗੇ, ਥੋੜੇ ਵੱਡਾ ਹੋ ਜਾਣ ਦਿਓ। ਪੁੱਤਰ ਪ੍ਰੇਮ ਦੇ ਵਿੱਚ ਫਸ ਕੇ, ਉਹਦੇ ਮੋਹ ਵਿੱਚ ਫਸ ਕੇ ਹਮਜ਼ਾ ਗੌਸ ਪੀਰ ਦਾ ਬਚਨ ਭੁੱਲ ਗਏ ਹੈ। ਕਹਿੰਦੇ ਅਸੀਂ ਬੱਚਾ ਨਹੀਂ ਦੇ ਸਕਦੇ, ਧਨ ਦੌਲਤ ਦੇ ਦਿੰਦੇ ਹੈ। ਉਹ ਕਹਿੰਦਾ ਜੀ ਤੁਹਾਨੂੰ ਕਿਹਾ ਸੀ ਦੂਸਰਾ ਬੱਚਾ ਰੱਖ ਲਿਓ, ਉਹ ਕਹਿੰਦੇ ਨਹੀਂ ਇੱਕ ਹੀ ਬਹੁਤ ਆ ਸਾਨੂੰ, ਆਹੀ ਦੇ ਨਹੀਂ ਸਕਦੇ। ਉਹ ਹੰਕਾਰ ਦਾ ਭਰਿਆ ਹੋਇਆ ਕਹਿੰਦਾ ਮੇਰੇ ਬਚਨਾਂ ਦੀ ਹੁਕਮ ਅਦੂਲੀ ਹੋਈ ਹੈ, ਮੈਂ ਭੋਰੇ ਵਿੱਚ ਸਿਲਾ ਕੱਟੂ 40 ਦਿਨ, 40 ਦਿਨ ਮੈਂ ਇੱਥੇ ਜਪ ਤਪ ਕਰੂੰਗਾ, 40ਵੇਂ ਦਿਨ ਸਿਆਲਕੋਟ ਸ਼ਹਿਰ ਗਰਕ ਹੋਜੂ, ਖਤਮ ਹੋਜੂ। ਮੰਨਿਆ ਇੱਕ ਨੇ ਨਹੀਂ, ਨੁਕਸਾਨ ਸਾਰਿਆਂ ਦਾ ਹੈ। ਲਓ ਪਿਆਰੇ ਖਾਲਸਾ ਜੀ, 2 ਦਿਨ ਰਹਿ ਗਏ 40 ਦਿਨ ਹੋਣ ਦੇ ਵਿੱਚ, ਸਾਰਿਆਂ ਦੇ ਚਿਹਰੇ ਮਰਝਾਏ ਪਏ ਹੈ, ਨਗਰ ਨਿਵਾਸੀਆਂ ਦੇ ਕੱਚਾ ਢੰਗ ਨਾਲ ਖਾਂਦੇ ਨੀ, ਢੰਗ ਨਾਲ ਪੀਂਦੇ ਨੀ, ਵੀ ਮੌਤ ਤਾਂ 2 ਦਿਨਾਂ ਬਾਅਦ ਹੈ, 38 ਦਿਨ ਲੰਘ ਗਏ ਹੈ। ਯਾਦ ਕਰਦੇ ਆ ਨਾਨਕ ਤਪੇ ਨੂੰ, ਗੁਰੂ ਨਾਨਕ ਨਿਰੰਕਾਰ ਨੂੰ, ਵੀ ਆਉਣ ਸਾਡੇ ਬੇੜੇ ਬੰਨੇ ਲਾਉਣ। ਮਹਾਰਾਜ ਆ ਗਏ ਹੈ, ਉਹ ਤਾਂ ਦਿਲਾਂ ਦੀਆਂ ਜਾਣਦੇ ਹੈ। ਉੱਥੇ ਮਹਾਰਾਜ ਪਹੁੰਚੇ, ਗੁਰੂ ਨਾਨਕ ਮਹਾਰਾਜ ਬਾਲਾ ਸੰਧੂ ਤੇ ਮਰਦਾਨਾ, ਮੀਰ ਮਰਦਾਨਾ ਮਹਾਰਾਜ ਸਿਆਲਕੋਟ ਦੇ ਬਾਹਰ ਬੈਠੇ ਹੈ, ਤੇ ਮਰਦਾਨੇ ਨੂੰ ਕਹਿੰਦੇ ਜਾ ਸਿਆਲਕੋਟ ਵਿੱਚ ਜਾ, ਤੂੰ ਪਤਾ ਲੈ ਕੇ ਆ ਕਿਵੇਂ ਹੈ। ਜਦੋਂ ਉਹ ਜਾਂਦਾ ਹੈ ਨਾ, ਦੇਖਦਾ ਹੈ ਸਾਰਿਆਂ ਦੇ ਚਿਹਰੇ ਮਰਝਾਏ ਪੈਂਦੇ ਹੈ, ਕਿਤੇ ਰੌਲਾ ਰੱਪਾ ਨਹੀਂ ਪੈਂਦਾ, ਚਿਹਰਿਆਂ ਤੋਂ ਖੁਸ਼ੀ ਉੱਡ ਗਈ ਹੈ, ਹਾਸੇ ਉੱਡ ਗਏ ਹੈ, ਪਤਾ 2 ਦਿਨਾਂ ਬਾਅਦ ਮੌਤ ਹੈ। ਜੇ ਡਾਕਟਰ ਕਿਸੇ ਨੂੰ ਕਹਿੰਦੇ ਨੇ ਬਸ ਹਫ਼ਤਾ ਕੀ ਹੈ, ਲੈ ਜਾਓ ਘਰੇ ਸੇਵਾ ਕਰ ਲਓ, ਉਸ ਪੁਰਸ਼ ਦੇ ਕੋਲੇ, ਰੋਗੀ ਦੇ ਕੋਲੇ, ਚਾਹੇ ਤੁਸੀਂ 36 ਪ੍ਰਕਾਰ ਦੇ ਭੋਜਨ ਰੱਖ ਦਿਉ, ਚਾਹੇ ਧਨ ਦੌਲਤ ਰੱਖ ਦਿਉ, ਉਹਨੂੰ ਚੰਗੀ ਲੱਗਣੀ ਨਹੀਂ ਹੈ, ਉਹ ਤਾਂ ਮੌਤ ਦੇਖਦੀ ਵੀ ਮੈਂ ਤਾਂ ਜਵਾਬ ਦਿੱਤਾ ਹੈ। ਹੁਣ ਜਿਹੜੇ ਉਹ ਨਗਰ ਨਿਵਾਸੀ ਹੈ, ਸਿਆਲਕੋਟ ਦੇ ਵਾਸੀ, 2 ਦਿਨਾਂ ਬਾਅਦ ਮੌਤ ਆ ਉਹਨਾਂ ਦੀ, ਉਹਨਾਂ ਨੂੰ ਕਿੱਥੋਂ ਚੰਗਾ ਲੱਗਣਾ ਹੈ। ਉਹ ਇੱਕ ਗ੍ਰਹਿ ਵਿਖੇ ਜਾਂਦਾ ਮੀਰ ਮਰਦਾਨਾ, ਕਹਿੰਦਾ ਕੀ ਗੱਲ ਹੋ ਗਈ, ਕੋਈ ਸ਼ੋਰ ਸ਼ਰਾਬਾ ਨਹੀਂ ਹੈ, ਕੀ ਹੋਇਆ ਸਿਆਲਕੋਟ ਦੇ ਨਗਰ ਨਿਵਾਸੀਓ, ਕੀ ਹੋਇਆ ਤੁਹਾਨੂੰ? ਉਹ ਕਹਿੰਦੇ ਜੀ ਅਸੀਂ ਤਾਂ ਵਿਪਤਾ ਦੇ ਮਾਰੇ ਹੋਏ ਹੈ, ਵੀ ਗੱਲ ਆਹ ਬਣ ਗਈ ਹੈ, ਹਮਜ਼ਾ ਗੌਸ ਪੀਰ ਭੋਰੇ ਵਿੱਚ ਬੈਠਾ ਏ, ਪਰਸੋਂ ਨੂੰ ਸਾਡੀ ਮੌਤ ਹੈ, 40ਵੇਂ ਦਿਨ ਉਹ ਸਿਲਾ ਕੱਟ ਰਿਹਾ ਏ। ਉਹ ਕਹਿੰਦਾ ਆ ਜਾਓ, ਤੁਹਾਡੇ ਦੁੱਖਾਂ ਨੂੰ ਦੂਰ ਕਰਨ ਵਾਸਤੇ ਨਾਨਕ ਨਿਰੰਕਾਰ ਆਏ, ਆ ਜਾਓ ਉਹਨਾਂ ਦੇ ਕੋਲੇ ਆ ਜਾਓ। ਮਹਾਰਾਜ ਦੇ ਕੋਲੇ ਲੈ ਗਿਆ ਮੀਰ ਮਰਦਾਨਾ, ਕਹਿੰਦਾ ਸੱਚੇ ਪਾਤਸ਼ਾਹ ਦੁੱਖ ਸੁਣੋ, ਗਰੀਬ ਨਵਾਜ ਇਹਨਾਂ ਦੇ ਦੁੱਖ ਸੁਣੋ। ਉਹ ਸਿਆਲਕੋਟ ਵਾਸੀਆਂ ਨੇ ਮਹਾਰਾਜ ਨੂੰ ਕਿਹਾ ਸੱਚੇ ਪਾਤਸ਼ਾਹ ਗੱਲ ਐਂ ਬਣੀ ਹੈ, ਵੀ ਗੀਗਾ ਸੇਠ ਹੈ, ਸੇਠ ਤੇ ਸਠਾਣੀ, ਹਮਜ਼ਾ ਗੌਸ ਪੀਰ ਨੇ ਅਰਦਾਸ ਕਰੀ ਹੈ, ਉਹਨਾਂ ਦੇ ਘਰੇ ਬੱਚਾ ਹੋ ਗਿਆ। ਉਹ ਕਹਿੰਦਾ ਪਹਿਲਾ ਬੱਚਾ ਡੇਰੇ ਚੜਾ ਕੇ ਜਾਓ, ਤੁਹਾਨੂੰ ਹੋਰ ਦੇ ਦਾਂਗੇ, ਉਹਨਾਂ ਦਾ ਪਿਆਰ ਪੈ ਗਿਆ। ਉਹ ਕਹਿੰਦੇ ਬੱਚਾ ਅਸੀਂ ਦੇਣਾ ਨਹੀਂ ਹੈ। ਇਹ ਸੰਤਾਂ ਨੂੰ ਹੰਕਾਰ ਚੜ ਗਿਆ,
ਉਹ ਸਾਨੂੰ

ਕਹਿ ਦਾ ਜਿਹਨੂੰ ਹਉਮੈ ਤੇ ਹੰਕਾਰ ਹੋ ਜਾਵੇ। ਹੰਕਾਰ ਚੜ ਗਿਆ, ਕਹਿੰਦਾ ਮੇਰੇ ਬਚਨਾਂ ਦੀ ਹੁਕਮ ਅਧੂਲੀ ਹੋਈ ਆ, ਮੈਂ ਸਿਲਾ ਕੱਟੂ, ਸਿਆਲਕੋਟ ਸ਼ਹਿਰ ਗਰਕ ਹੋ ਜਾਊਗਾ। ਦੋ ਦਿਨ ਰਹਿ ਗਏ, ਮਹਾਰਾਜ ਕਰੋ ਹੀਲਾ, ਤੁਹਾਡੀ ਬੜੀ ਉਪਮਾ ਸੁਣੀ ਹੈ, ਹਿਰਦੇ ਵਿੱਚੋਂ ਤੁਹਾਨੂੰ ਫਰਿਆਦਾਂ ਕਰੀਆਂ ਹਨ, ਤੁਸੀਂ ਆਏ ਹੋ, ਕਿਰਪਾ ਕਰੋ। ਗੁਰੂ ਸਾਹਿਬ ਕਹਿੰਦੇ ਤੁਹਾਡਾ ਵਾਲ ਵਿੰਗਾ ਨਹੀਂ ਕਰ ਸਕਦਾ ਉਹ ਪੀਰ, ਅਸੀਂ ਤੁਹਾਡੀ ਖਾਤਰ ਆਏ ਹਾਂ। ਮਹਾਰਾਜ ਉਹ ਭੋਰੇ ਵਿੱਚ ਬੈਠਾ ਹੈ ਨਾ, ਹਮਜਾ ਗੌਂਸ ਪੀਰ, ਉਹਦੇ ਭੋਰੇ ਵਿੱਚ ਜਾ ਕੇ ਤਪੱਸਿਆ ਭੰਗ ਕਰਤੀ ਹੈ, ਉਹਨੇ ਨੇਤਰ ਖੋਲੇ ਹੈ, ਕਹਿੰਦਾ ਤੁਸੀਂ ਕੌਣ ਹੋ? ਗੁਰੂ ਨਾਨਕ ਮਹਾਰਾਜ ਕਹਿੰਦੇ ਲਾਜੋਰ, ਮੈਂ ਕੌਣ ਆ? ਦੇਖ ਪਤਾ ਕਰ, ਤੂੰ ਤਰਕਾਲ ਦਰਸ਼ੀ ਹੈ, ਤੈਨੂੰ ਪਤਾ ਅਗਲਾ ਪਿਛਲਾ, ਕੌਣ ਆ ਤੂੰ ਪਤਾ ਕਰ। ਕਹਿੰਦਾ ਤੁਸੀਂ ਗੁਰੂ ਨਾਨਕ ਹੋ? ਕਹਿੰਦੇ ਹਾਂ, ਪਛਾਣ ਲਿਆ। ਕਹਿੰਦੇ ਫਿਰ ਆਹ ਕੀ ਕਰ ਰਿਹਾ ਹੈ? ਉਹ ਅਕਾਲ ਪੁਰਖ ਵਾਹਿਗੁਰੂ ਸੰਤਾਂ ਮਹਾਂਪੁਰਸ਼ਾਂ ਨੂੰ ਸਾਜ ਕੇ ਮਾਤ ਲੋਕ ਤੇ ਭੇਜਦਾ ਲੋਕਾਈ ਦਾ ਭਲਾ ਕਰਨ ਵਾਸਤੇ, ਲੋਕਾਂ ਦਾ ਦੁੱਖ ਦੂਰ ਕਰਨ ਵਾਸਤੇ, ਵੀ ਲੋਕਾਂ ਨੂੰ ਦੁੱਖ ਦੇਈ ਚੱਲੋ। ਕਹਿੰਦਾ ਜੀ ਮੇਰਾ ਵਚਨ ਨਹੀਂ ਮੰਨਿਆ। ਮਹਾਰਾਜ ਕਹਿੰਦੇ ਉਹ ਤਾਂ ਅੰਨੇ ਹੈ, ਤੂੰ ਤਾਂ ਨਹੀਂ ਨੰਨਾ, ਤੈਨੂੰ ਤਾਂ ਦਿਸਦਾ ਹੈ ਨਾ, ਜੇ ਤੇਰਾ ਵਚਨ ਉਹ ਉਹਨੇ ਲੱਦਤਾ, ਤੂੰ ਪੁੱਤਰ ਦੇਤਾ, ਬੱਚਾ ਦੇਤਾ, ਫਿਰ ਕੀ ਹੋ ਗਿਆ ਸੀਗਾ? ਤੂੰ ਦੂਸਰਾ ਬੱਚਾ ਰੱਖ ਲੈਂਦਾ, ਕਹਿ ਦਿੰਦਾ ਉਹਨੂੰ ਦੂਸਰਾ ਬੱਚਾ ਦੇ ਜਾਓ, ਤੈਨੂੰ ਕਹਿੰਦਾ ਕੋਈ ਕਮੀ ਘਾਟ ਹੈ। ਉਹਦੇ ਨੇਤਰ ਖੋਲੇ ਨੇਤਰ, ਫਿਰ ਮਾਫੀਆਂ ਮੰਗੇ। ਬਾਜਾਂ ਵਾਲੇ ਸਤਿਗੁਰੂ ਸੰਤ ਮਾਧਵ ਦਾਸ ਦੇ ਡੇਰੇ ਤੇ ਬੈਠੇ ਹੈ। ਸੰਤ ਮਾਧਵ ਦਾਸ ਕਹਿੰਦਾ ਤੁਸੀਂ ਕੌਣ ਹੋ? ਬਾਜਾਂ ਵਾਲੇ ਗੁਰੂ ਕਹਿੰਦੇ ਲਾਜੋਰ, ਪਤਾ ਕਰ ਮੈਂ ਕੌਣ ਹੈ। ਉਹ ਤੂੰ ਲੋਕਾਂ ਦੇ ਦਿਲਾਂ ਦੇ ਹਾਲ ਦੱਸਦਾ, ਸੰਤਾਂ ਦੀ ਬੇਅਦਬੀ ਕਰਦਾ ਏ, ਉਹਨਾਂ ਨੂੰ ਥੱਲੇ ਸਿੱਟਦਾ ਏ, ਹੱਸਦਾ, ਮੁੜ ਕੇ ਠਹਾਕੇ ਲਾਉਣਾ, ਵੀ ਬੇਇੱਜ਼ਤੀ ਹੋਈ ਹੈ, ਤੈਨੂੰ ਨੀ ਪਤਾ ਮੈਂ ਕੌਣ ਆ? ਲਾਜੋਰ ਦਿਮਾਗ ਤੇ। ਫਿਰ ਕਹਿੰਦਾ ਜੀ ਤੁਸੀਂ ਕਿਤੇ ਗੁਰੂ ਗੋਬਿੰਦ ਸਿੰਘ ਤਾਂ ਨੀ? ਮਹਾਰਾਜ ਕਹਿੰਦੇ ਹਾਂ ਮੈਂ ਉਹ ਹੀ ਹੈ। ਉਸ ਤੋਂ ਪਹਿਲਾਂ 10-11 ਸਾਲ ਪਹਿਲਾਂ ਇੱਕ ਵਾਰੀ ਦਰਸ਼ਨ ਕੀਤੇ ਸੀ ਇਹਨੇ, ਸੰਤ ਮਾਧੋ ਦਾਸ ਨੇ, ਲਕਸ਼ਮਣ ਦੇਵ ਨੇ, ਇੱਕ ਵਾਰੀ, ਸਿਰਫ ਇੱਕ ਮਿੰਟ ਵਾਸਤੇ ਹੀ। ਸੋ ਪਿਆਰੇ, ਉਦੋਂ ਬਾਅਦ ਹੁਣ ਮਿਲਾਪ ਹੁੰਦਾ ਉੱਥੇ। ਸੋ ਪਿਆਰੇ ਖਾਲਸਾ ਜੀ, ਕਹਿੰਦਾ ਤੁਸੀਂ ਗੁਰੂ ਗੋਬਿੰਦ ਸਿੰਘ ਹੋ? ਉਹ ਕਹਿੰਦੇ ਹਾਂ। ਕਹਿੰਦੇ ਫਿਰ ਤੁਸੀਂ ਆਹ ਕੀ ਕਰਤਾ? ਮੇਰੇ ਡੇਰੇ ਦੀ ਮਰਿਆਦਾ ਭੰਗ ਕਰਤੀ ਆ, ਖੂਨ ਡੋਲਿਆ ਹੈ, ਆ ਖੂਨ ਡੋਲਤਾ, ਮੈਂ ਤਾਂ ਸ਼ੁੱਧ ਸ਼ਾਕਾਹਾਰੀ ਹਾਂ, ਜੇ ਕੋਈ ਮਾਸ ਇਹੋ ਜਿਹਾ ਕਰਦਾ ਮੈਂ ਤਾਂ ਉਹਨੂੰ ਡੇਰੇ 'ਚ ਵੜ ਨਹੀਂ ਦਿੰਦਾ ਹੈ, ਗਾਹ ਨਗਾ ਦਿੰਦਾ, ਤੇ ਤੁਸੀਂ ਆ ਘੋੜਿਆਂ ਨੇ ਗਾਹ ਪਾਤਾ, ਫੁਲਵਾੜੀ ਮਧਤੀ ਹੈ, ਭਟਤੀ ਨਿਸ਼ਾਨ ਕਰਤਾ, ਆ ਖੂਨ ਦੇ ਦਰਿਆ ਬੈਠੇ ਹੈ, ਬਹੇ ਹੈ, ਇਹ ਤੁਸੀਂ ਨਿਸ਼ਾਨ ਕਰਤਾ, ਮੇਰੀ ਮਰਿਆਦਾ ਦੇ ਤੁਸੀਂ ਉਲਟ ਚੱਲੇ ਹੋ। ਬਾਜਾਂ ਵਾਲੇ ਗੁਰੂ ਕਹਿੰਦੇ ਤੈਨੂੰ ਆਹ ਖੂਨ ਤਾਂ ਡੁੱਲਿਆ ਦਿਸ ਗਿਆ ਜਾਨਵਰਾਂ ਦਾ, ਤੇ ਜਿਹੜਾ ਖੂਨ ਸਰਹੰਦ ਡੁੱਲਿਆ ਉਹ ਨੀ ਤੈਨੂੰ ਦੱਸਿਆ, ਉਹਦੇ ਬਾਰੇ ਤੈਨੂੰ ਪਤਾ ਨਹੀਂ ਹੈ, ਜਿਹੜਾ ਖੂਨ ਚਮਕੌਰ ਦੀ ਗੜੀ 'ਚ ਡੁੱਲਿਆ ਤੈਨੂੰ ਉਹਦੇ ਬਾਰੇ ਪਤਾ ਨਹੀਂ ਹੈ। ਕਹਿੰਦਾ ਨਹੀਂ ਜੀ ਮੈਨੂੰ ਨਹੀਂ ਪਤਾ। ਮਾਰੇ ਕਹੇ ਫਿਰ ਸੰਤ ਕਾਹਦਾ? ਜੇ ਤੈਨੂੰ ਉਹੀ ਨਹੀਂ ਪਤਾ ਵੀ ਸਰਹੰਦ ਕੀ ਹੋਇਆ ਤੇ ਚਮਕੌਰ ਦੀ ਗੜੀ ਕੀ ਹੋਇਆ, ਫਿਰ ਤੂੰ ਸੰਤ ਕਾਹਦਾ? ਹੁਣ ਉਹ ਉੱਥੇ ਬੈਠਾ ਏ, ਸੱਚੀਆਂ ਸਰਕਾਰਾਂ ਬਾਜਾਂ ਵਾਲੇ ਸਤਿਗੁਰੂ ਜਿਵੇਂ ਦਾ ਭਰਮ ਦੂਰ ਕਰਦੇ ਹੈ, ਜੋ ਸਾਰਾ ਕੁਝ ਗੁਰੂ ਨਾਲ ਹੋਇਆ ਕਿਵੇਂ ਪਰਿਵਾਰ ਵਿਛੜਿਆ, ਮਹਾਰਾਜ ਸਾਰਾ ਕੁਝ ਸੱਚੀਆਂ ਸਰਕਾਰਾਂ ਬਾਜਾਂ ਵਾਲੇ ਸਤਿਗੁਰੂ ਸੰਤ ਮਾਧੋ ਦਾਸ ਨੂੰ ਕਿਉਂ ਦੱਸਦੇ ਹੈ।

0: ਪੁੱਛੀ ਆ ਤੇ ਫੌਲ ਹਜ਼ਾਰਾਂ ਕਰ ਜਰਨੈਲੀ ਪੰਛੀ ਆ ਤੇ ਫੌਜ ਹਜ਼ਾਰਾਂ
1: ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੰਤ ਮਾਧੋ ਦਾਸ ਨੂੰ ਸਾਰਾ ਕੁਝ ਦੱਸਦੇ ਐ ਉਹਦੀਆਂ ਅੱਖਾਂ ਖੋਲਦੇ ਐ ਕਹਿੰਦਾ ਤੂੰ ਸੰਤ ਹੈ ਇੱਥੇ ਬੈਠਾ ਹੈ ਜਿਹੜੀ ਤੂੰ ਸ਼ਕਤੀ ਲਾਈ ਜਾਂਦਾ ਇਹ ਰੱਬ ਦੇ ਪਿਆਰਿਆਂ ਦੀ ਬੇਇੱਜ਼ਤੀ ਕਰਨ ਵਾਸਤੇ ਲਾਈ ਜਾਂਦਾ ਤੈਨੂੰ ਹੋਰ ਨੀ ਕੁਝ ਪਤਾ ਕੀ ਹੋਇਆ ਪੰਜਾਬ ਦੀ ਧਰਤੀ ਤੇ ਉਹ ਤੂੰ ਇਤਿਹਾਸ ਨੀ ਪੜਿਆ ਨੌਵੇਂ ਸਤਿਗੁਰੂ ਸਾਡੇ ਪਿਤਾ ਜੀ ਗੁਰੂ ਤੇਗ ਬਹਾਦਰ ਮਹਾਰਾਜ ਔਰ ਉਹਨਾਂ ਦੇ ਪਿਆਰੇ ਸਿੱਖ ਭਾਈ ਮਤੀ ਦਾਸ ਭਾਈ ਸਦੀ ਦਾਸ ਭਾਈ ਦਿਆਲਾ ਜੀ ਦਿੱਲੀ ਦੇ ਵਿੱਚ ਕੋਹ ਕੋਹ ਕੇ ਸ਼ਹੀਦ ਕੀਤੇ ਗਏ ਨੌਵੇਂ ਪਾਤਸ਼ਾਹ ਦਾ ਸੀਸ ਤੁਹਾਨੂੰ ਵੱਖਰਾ ਕੀਤਾ ਗਿਆ ਜਦੋਂ ਇਹ ਭੈੜਾ ਕਾਰਜ ਕੀਤਾ ਨਾ ਔਰੰਗਜ਼ੇਬ ਨੇ ਇੱਕ ਉੱਚੇ ਚਬੂਤਰੇ ਤੇ ਖੜਾ ਹੋਇਆ ਚਾਂਦਨੀ ਚੌਂਕ ਵਿੱਚ ਕਹਿੰਦਾ ਮੈਂ ਗੁਰੂ ਨਾਨਕ ਦੀ ਗੱਦੀ ਦਾ ਬੂਟਾ ਸਮੇਤ ਚੇਲਿਆਂ ਦੇ ਪੱਟਤਾ ਗੁਰੂ ਵੀ ਖਤਮ ਚੇਲੇ ਵੀ ਖਤਮ ਖਤਮ ਹੋ ਗਈ ਗੁਰੂ ਨਾਨਕ ਦੀ ਗੱਦੀ ਬਾਲਾ ਪ੍ਰੀਤਮ ਗੋਬਿੰਦ ਰਾਏ ਦੀ ਉਮਰ ਤਾਂ ਉਦੋਂ 8 ਸਾਲ ਦੀ ਕਹਿੰਦੇ ਖਤਮ ਹੋ ਗਿਆ ਗੁਰੂ ਨਾਨਕ ਦਾ ਤਖ਼ਤ ਗੱਦੀ ਵੀ ਖਤਮ ਹੋ ਗਈ ਆ ਪਏ ਹੈ ਸਖ਼ਤ ਪਹਿਰਾ ਲਾਉਂਦਾ ਉੱਥੇ ਕਹਿੰਦਾ ਜੇ ਇਹ ਹਿੰਦੂਆਂ ਦੇ ਪੀਰ ਦਾ ਔਰ ਉਹਦੇ ਚੇਲਿਆਂ ਦਾ ਕੋਈ ਅਸੀਸ ਲੈ ਗਿਆ ਜਾਂ ਆਪਣਾ ਕੋਈ ਦਾ ਇਹਨਾਂ ਅੰਤਮ ਸੰਸਕਾਰ ਕਰਤਾ ਨਾ ਹਿੰਦੂਆਂ ਦੇ ਗੁਰੂ ਦਾ ਤੁਹਾਨੂੰ ਮੈਂ ਖਤਮ ਕਰ ਦੂੰ ਇਹੋ ਜਿਹਾ ਸਖ਼ਤ ਪਹਿਰਾ ਲਾਉਂਦਾ ਉੱਥੇ ਮਹਾਰਾਜ ਅਸੀਸ ਪਿਆ ਦੇ ਧੜ ਪਈ ਹੈ ਦੇਖੋ ਕਲਾ ਵਰਤਦੀ ਹੈ ਉੱਥੇ ਫਿਰ ਗੁਰੂ ਸਾਹਿਬ ਦੇ ਜਾਂ ਬਾਜ ਸਿੱਖ ਨੌਵੇਂ ਪਾਤਸ਼ਾਹ ਦੇ ਲੱਖੀ ਸ਼ਾਹ ਵਣਜਾਰਾ ਉਹ ਧੜ ਲੈ ਜਾਂਦਾ ਤੇ ਰੰਗਰੇਟਾ ਗੁਰਕਾ ਬੇਟਾ ਭਾਈ ਜੈਤਾ ਉਹ ਸੀਸ ਲੈ ਜਾਂਦਾ ਕਿਸੇ ਨੇ ਆ ਕੇ ਔਰੰਗਜ਼ੇਬ ਨੂੰ ਕਿਹਾ ਔਰੰਗਜ਼ੇਬ ਬਾਦਸ਼ਾਹ ਤੂੰ ਫੇਲ ਹੋ ਗਿਆ ਤੇਰੀ ਅਫਸਰਸ਼ਾਹੀ ਫੇਲ ਹੋ ਗਈ ਤੈਨੂੰ ਸਲਾਹਾਂ ਦੇਣ ਵਾਲੇ ਫੇਲ ਹੋ ਗਏ ਕਹਿੰਦਾ ਕੀ ਹੋਇਆ ਕਹਿੰਦਾ ਤੁਸੀਂ ਤਾਂ ਕਹਿੰਦੇ ਸੀ ਗੁਰੂ ਨਾਨਕ ਦੀ ਗੱਦੀ ਦਾ ਬੂਟਾ ਸਮੇਤ ਚੇਲਿਆਂ ਦੇ ਪੱਟਤਾ ਸਿੱਖ ਖਤਮ ਹੋ ਗਏ ਹੈ ਗੁਰੂ ਨਾਨਕ ਦਾ ਤਖ਼ ਖਤਮ ਹੋ ਗਿਆ ਕਹਿੰਦਾ ਉੱਥੇ ਦੋ ਸਿੱਖ ਆਏ ਇੱਕ ਤਾਂ ਸੀਸ ਲੈ ਗਿਆ ਇੱਕ ਧੜ ਲੈ ਗਿਆ ਉਠਾ ਕੇ ਅੱਗ ਬਬੂਲਾ ਹੋ ਗਿਆ ਮਹਾਰਾਜ ਕਹਿੰਦੇ ਤੈਨੂੰ ਇਸ ਕਰਨੀ ਨਾਮੇ ਦਾ ਨਹੀਂ ਪਤਾ ਇਤਿਹਾਸ ਨਹੀਂ ਪੜਿਆ ਤੂੰ ਫਿਰ ਚਮਕੌਰ ਦੀ ਗੜੀ ਦੇ ਵਿੱਚ ਕਿੱਥੇ 10 ਲੱਖ ਫੌਜ ਕਿੱਥੇ 40 ਸਿੰਘ ਸ਼ਹਾਦਤ ਜਾਮ ਪੀਤਾ ਸਾਡੇ ਵੱਡੇ ਪੁੱਤ ਉੱਥੇ ਸ਼ਹਾਦਤ ਉਹ ਜਾਮ ਪੀਤਾ ਉਹਨਾਂ ਨੇ ਸ਼ਹੀਦ ਹੋਏ ਤੈਨੂੰ ਉਹ ਨਹੀਂ ਪਤਾ ਲੱਗਿਆ ਉੱਥੇ ਉੱਥੇ ਕਿੰਨਾ ਖੂਨ ਡੁੱਲਿਆ ਤੈਨੂੰ ਆਹ ਤਾਂ ਦੱਸ ਗਿਆ ਵੀ ਜਾਨਵਰ ਖਤਮ ਕੀਤੇ ਆ ਇਹ ਤਾਂ ਇਸ ਤੋਂ ਮੁਕਤੀ ਕੀਤੀ ਇਹਨਾਂ ਦੀ ਇਹ ਖੂਨ ਤੈਨੂੰ ਦਿਸ ਗਿਆ ਫਿਰ ਉਹ ਸਰਹੰਦ ਖੇਲਣ ਦੀਆਂ ਉਮਰਾਂ ਸੀ 7 ਸਾਲ ਦੇ 9 ਸਾਲ ਦੇ ਬੱਚੇ ਸਾਹਿਬਜ਼ਾਦੇ ਗੁਰੂ ਸਾਹਿਬ ਦੇ ਛੋਟੇ ਤਰਸ ਨਹੀਂ ਕਰਿਆ ਸਾਡੀ ਬੁੱਢੀ ਮਾਂ ਮਾਤਾ ਗੁਜਰ ਕੌਰ ਉੱਥੇ ਸ਼ਹਾਦਤ ਜਾਮ ਪੀ ਗਏ ਤੈਨੂੰ ਉਹ ਨਹੀਂ ਪਤਾ ਹੈ ਤੈਨੂੰ ਇਹ ਇਤਿਹਾਸ ਨਹੀਂ ਪਤਾ ਹੈ ਕਹਿੰਦਾ ਨਾ ਜੀ ਮੈਨੂੰ ਨਹੀਂ ਪਤਾ ਮਹਾਰਾਜ ਕਹਿੰਦੇ ਤੂੰ ਸ਼ਿਕਾਰੀ ਹੈ ਸਿਰੇ ਦਾ ਸ਼ਿਕਾਰੀ ਇੱਕ ਨੰਬਰ ਦਾ ਸ਼ਿਕਾਰੀ ਹੈ ਉਹ ਕਹਿੰਦਾ ਨਹੀਂ ਮਹਾਰਾਜ ਹੁਣ ਗੁਰੂ ਸਾਹਿਬ ਕਬਾੜ ਖੋਲਦੇ ਹੈ ਭਰਮ ਭੁਲੇਖੇ ਦੂਰ ਕਰਦੇ ਹੈ ਦੁੱਧੋਂ ਪਾਣੀ ਛਾਣਦੇ ਹੈ ਵੀ ਤੂੰ ਆਹ ਕੀਤਾ ਏ ਜਿਹੜਾ ਹੋਇਆ ਤੈਨੂੰ ਪਤਾ ਨਹੀਂ ਜਿਹੜਾ ਤੂੰ ਕਰਦਾ ਉਹੀ ਤੈਨੂੰ ਪਤਾ ਹੈ ਤੂੰ ਸੰਤਾਂ ਦੀ ਬੇਇੱਜ਼ਤੀ ਕਰਦਾ ਤੈਨੂੰ ਆਹੀ ਪਤਾ ਹੈ ਭਾਈ ਨੀਕ ਪੁਰਸ਼ਾਂ ਨੂੰ ਪਲੰਗ ਤੇ ਬਿਠਾਉਣਾ ਏ ਕਲਾਮ ਪੜ੍ਹਦਾ ਥੱਲੇ ਸੱਟਦਾ ਪਲੰਗ ਉੱਪਰ ਹੁੰਦਾ ਫਿਰ ਠਹਾਕੇ ਲਾ ਕੇ ਹੱਸਦੇ ਹੋ ਤੁਸੀਂ ਐਵੇਂ ਬੇਇੱਜ਼ਤੀ ਕਰਦੇ ਮਹਾਰਾਜ ਕਹਿੰਦੇ ਤੂੰ ਸ਼ਿਕਾਰੀ ਆ ਮੰਨ ਜਾ ਕਹਿੰਦਾ ਨਹੀਂ ਜੀ ਮੈਂ ਨਹੀਂ ਸ਼ਿਕਾਰੀ ਹੁਣ ਮੈਂ ਤਾਂ ਭਲਾ ਕਰਦਾ ਮਹਾਰਾਜ ਕਹਿੰਦੇ ਨਹੀਂ ਤੂੰ ਅੱਜ ਵੀ ਸ਼ਿਕਾਰੀ ਹੈ ਉਹ ਕਹਿੰਦਾ ਜੀ ਬਹੁਤ ਸਾਲ ਹੋ ਗਏ ਉਦੋਂ ਸ਼ਿਕਾਰ ਕੀਤਾ ਜੀ ਛੱਡਤਾ ਸ਼ਿਕਾਰ ਮਹਾਰਾਜ ਕਹਿੰਦੇ ਉਹ ਵੀ ਉਹ ਨਹੀਂ ਹੈ ਹੁਣ ਤੈਨੂੰ ਦੱਸਦੇ ਤੂੰ ਕਿਵੇਂ ਸ਼ਿਕਾਰੀ ਹੈ ਮਹਾਰਾਜ ਕਹਿੰਦੇ ਜੇ ਕੋਈ ਤਕੜਾ ਆਉਂਦਾ ਹੈ ਤੈਨੂੰ ਚੜਾਵਾ ਚੜਾਉਂਦਾ ਤੂੰ ਉਹਨਾਂ ਦੀ ਅਰਦਾਸ ਕਰਦਾ ਜਿਹੜਾ ਕੋਈ ਨੀਵਾਂ ਆਉਂਦਾ ਹੈ ਗਰੀਬ ਗੁਰਬਾ ਆਉਂਦਾ ਹੈ ਦੁਖੀ ਆਉਂਦਾ ਉਹਦਾ ਤੂੰ ਸ਼ਿਕਾਰ ਕਰਦਾ ਸ਼ਿਕਾਰ ਹੀ ਕਰਦਾ ਹੈ ਹਰੇਕ ਬੰਦਾ ਸ਼ਿਕਾਰੀ ਹੈ ਮੌਕੇ ਦੀ ਭਾਲ ਵਿੱਚ ਹੈ ਇਹਦਾ ਕਿਵੇਂ ਨੁਕਸਾਨ ਕਰਨਾ ਇਹਨੂੰ ਕਿਵੇਂ ਡੰਗਣਾ ਇਹਦਾ ਕਿਵੇਂ ਨੁਕਸਾਨ ਪਹੁੰਚਾਉਣਾ ਹੈ ਇਹਨੂੰ ਘਾਟਾ ਕਿਵੇਂ ਪਵੇ ਮੇਰਾ ਵਾਧਾ ਹੋ ਜਾਵੇ ਹਰੇਕ ਬੰਦਾ ਸ਼ਿਕਾਰੀ ਹੈ ਮਹਾਰਾਜ ਕਹੇ ਤੂੰ ਸ਼ਿਕਾਰੀ ਆ ਹੁਣ ਵੀ ਇਹ ਤੇਰੀ ਵਰਤੀ ਨਹੀਂ ਹੈ ਜਾਂਦੀ ਇਹ ਸ਼ਿਕਾਰ ਹੀ ਕਰ ਰਿਹਾ ਹੈ ਭੋਲੇ ਲੋਕਾਂ ਦਾ ਗਰੀਬਾਂ ਦਾ ਸੰਤਾਂ ਮਹਾਂਪੁਰਸ਼ਾਂ ਦਾ ਬੇਇੱਜ਼ਤੀ ਕਰਦਾ ਹੈ ਜਿਹੜੇ ਚੜਾਵੇ ਦਿੰਦੇ ਉਹਨਾਂ ਦੀ ਅਰਦਾਸ ਕਰਦਾ ਮੈਂ ਥੋੜੀ ਅਰਦਾਸ ਕਰਦਾ ਕਿ ਇਹ ਵੀ ਸ਼ਿਕਾਰੀ ਹੈ ਇਹ ਹੋਰ ਕੀ ਹੈ ਉਹ ਕਹਿੰਦਾ ਮਹਾਰਾਜ ਬਸ ਕਰੋ ਤੁਸੀਂ ਤਾਂ ਮੇਰੇ ਸਾਰੇ ਪੋਤੜੇ ਫੋਲਤੇ ਹੈ ਸਾਰਾ ਕੁਝ ਦੱਸਤਾ ਹੈ ਕਿੱਥੋਂ ਮੈਂ ਚੱਲਿਆ ਔਰ ਮੈਂ ਕਿੱਥੋਂ ਤੱਕ ਆਇਆ ਸਾਰਾ ਕੁਝ ਸਾਰਾ ਫੋਲ ਕੇ ਰੱਖਤਾ ਗੁਰੂ ਸਾਹਿਬ ਨੇ। ਰੱਬ ਤੋਂ ਕੀ ਲੁਕਿਆ? ਬੰਦਾ ਲੁਕੋ ਸਕਦਾ ਰੱਬ ਤੋਂ ਕੁਛ? ਉਹ ਤਾਂ ਘੱਟ ਘੱਟ ਕੇ ਅੰਤਰ ਕੀ ਜਾਣਦੇ, ਭਲੇ ਬੁਰੇ ਕੀ ਪੀਰ ਪਛਾਣ, ਸਭ ਦੇ ਦਿਲਾਂ ਦੀ ਜਾਣਦੇ ਹੈ। ਜੇ ਛਪਾਵਾਂਗੇ ਗੁਰੂ ਸਾਹਿਬ ਉਹ ਵੀ ਦੱਸ ਦੂ, ਜਿਹੜਾ ਗਾਂਹ ਹੋਣਾ ਦੇਖੋ ਪਹਿਲਾਂ ਹੋਇਆ ਸਾਰਾ ਦੱਸ ਰਹੇ ਗੁਰੂ ਸਾਹਿਬ, ਉਹਨੂੰ ਪਤਾ ਨਹੀਂ ਹੈ। ਊਂ ਕਹਿੰਦਾ ਮੈਂ ਸੰਤ ਹੈ, ਸੰਤ ਤਾਂ ਫੇਰ ਫੱਕਰਾਂ ਤੇ ਸੰਸਾਰੀਆਂ ਦਾ ਵੱਖੋ ਵੱਖਰਾ ਜੀਵਨ ਪੰਧ ਹੋਵੇ, ਨਹੀਂ ਆਪਣੇ ਭੇਦ ਨੂੰ ਖੋਲ ਦਿਓ ਜਿਹਦੇ ਦਿਲ ਦਾ ਰਾਜ ਬੁਲੰਦ ਹੋਵੇ। ਲੰਘ ਦੀਨ ਮਜ਼ਬ ਦੀ ਹੱਦ ਜਾਂਦੇ, ਜਿਹਨਾਂ ਕਰਿਆ ਨਬਜ਼ ਨੂੰ ਬੰਦ ਹੋਵੇ, ਹੋ ਜਾ ਨਿਰਲੇਪ ਉਹ ਦਰਬਾਰ ਸਿੰਘ, ਜਿਹਨਾਂ ਮਾਣਿਆ ਪਰਮ ਆਨੰਦ ਹੋਵੇ। ਉਹ ਜਿਹੜੇ ਉਹਦੇ ਨਾਲ ਪ੍ਰਭੂ ਨੇ ਇੱਕ ਮਿੱਕ ਹੁੰਦੇ ਆ, ਉਹ ਤਾਂ ਹਮੇਸ਼ਾ ਪਰਮਾਨੰਦ ਮਾਣਦੇ ਆ, ਮਹਾਨੰਦ। ਔਰ ਆਪਦੇ ਸਿੱਖਾਂ ਤੇ ਵੀ ਕਿਰਪਾ ਕਰਦੇ ਹੈ ਵੀ ਮੇਰਾ ਸਿੱਖ ਜਿਹੜਾ ਮੇਰਾ ਚੇਲਾ ਹੈ, ਜਿਹਨੇ ਮੈਨੂੰ ਮੇਰੇ ਆਸਾਂ ਹਨ, ਇਹ 'ਚ ਕੋਈ ਕਮੀ ਨਾ ਰਹਿ ਜੇ, ਇਹ 'ਚ ਕੋਈ ਘਾਟ ਨਾ ਰਹਿ ਜੇ। ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਪ ਚਾਰ ਪੁੱਤ, ਚਾਰ ਸਾਹਿਬਜ਼ਾਦੇ, ਪਰ ਮਹਾਰਾਜ ਨੇ ਸਭ ਤੋਂ ਵੱਧ ਪਿਆਰ ਜਿਹੜਾ ਪੰਜਵਾਂ ਪੁੱਤ ਹੈ ਖਾਲਸਾ, ਬਗਾਨੀਆਂ ਮਾਵਾਂ ਨੇ ਭੇਟਾ ਕੀਤਾ ਗੁਰੂ ਸਾਹਿਬ ਨੂੰ ਆਪਣੇ ਪੁੱਤ, ਗੁਰੂ ਸਾਹਿਬ ਨੇ ਬਗਾਨੀਆਂ ਮਾਵਾਂ ਦੇ ਪੁੱਤਾਂ ਨੂੰ ਵੱਧ ਪਿਆਰ ਕੀਤਾ। ਵੱਧ ਚਮਕੌਰ ਦੀ ਗੜੀ ਦੇ ਵਿੱਚ ਪਿਆਰੇ ਦਿਆ ਸਿੰਘ ਜੀ ਕਹਿੰਦੇ ਮਹਾਰਾਜ ਤੁਹਾਡੇ ਪੁੱਤਰਾਂ ਦੀਆਂ ਲਾਸ਼ਾਂ ਪਈਆਂ, ਕਮਰ ਕੱਸਾ ਖੋਲਿਆ, ਕਹਿੰਦਾ ਖੱਫਣ ਪਾ ਦਿਓ, ਕੱਪੜਾ ਪਾ ਦਿਓ। ਬਾਜਾਂ ਵਾਲੇ ਗੁਰੂ ਕਹਿੰਦੇ ਦਿਆ ਸਿੰਘ ਜਿੰਨੇ ਸ਼ਹੀਦ ਹੋਏ ਸਾਰਿਆਂ ਦੇ ਉੱਪਰ ਖੱਫਣ ਪਾਉਣ ਵਾਸਤੇ, ਕੱਪੜਾ ਪਾਉਣ ਵਾਸਤੇ ਹੈ ਤਾਂ ਮੈਂ ਪਾ ਦਿੰਦਾ। ਕੀ ਕਹਿਣਗੇ ਆਉਣ ਵਾਲੇ ਲੋਕ, ਕੀ ਕਹਿਣਗੇ ਸੰਗਤ, ਕੀ ਕਹਿਣਗੇ ਮੈਨੂੰ ਵੀ ਗੁਰੂ ਸਾਹਿਬ ਨੇ ਆਪਣੇ ਪੁੱਤਰਾਂ ਦੇ ਉੱਪਰ ਲਾਸ਼ਾਂ ਦੇ ਕੱਪੜਾ ਪਾ ਤਾ, ਦੂਜੀਆਂ ਮਾਵਾਂ ਦੇ ਉਹ ਬਗਾਨੇ ਸੀਗੇ? ਕਹਿੰਦੇ ਨਹੀਂ, ਇਹ ਨਹੀਂ ਹੋ ਸਕਦਾ, ਮੇਰੇ ਵਾਸਤੇ ਮੇਰੇ ਸਾਰੇ ਪੁੱਤ ਹਨ ਜਿਹੜੀਆਂ ਮਾਵਾਂ ਨੇ ਆਪਣੇ ਜਿਗਰਾਂ ਦੇ ਟੋਟੇ ਮੈਨੂੰ ਦਿੱਤੇ ਹੈ, ਮੇਰੇ ਅਰਪਣ ਕੀਤੇ ਹਨ। ਗੁਰੂ ਸਾਹਿਬ ਨੇ ਸਾਰਿਆਂ ਨੂੰ ਸ਼ਿੰਗਾਰਿਆ, ਕੋਈ ਘਾਟ ਨਹੀਂ ਰੱਖੀਗੀ। ਉਹ ਸ਼ਹੀਦ ਹੋ ਕੇ ਵੀ ਗੁਰਪੁਰੀ ਨੂੰ ਗੁਰੂ ਦੇ ਚਰਨਾਂ 'ਚ ਗਏ ਆ, ਮੁਕਤ ਕਰਤੇ, ਕਿਉਂਕਿ ਮੁਕਤ ਭੁਗਤ ਦੇ ਰਾਖੇ ਮਹਾਰਾਜ ਬਾਜਾਂ ਵਾਲੇ ਸਤਿਗੁਰੂ ਕਬਾੜ ਖੋਲ ਰਹੇ ਹੈ ਸੰਤ ਮਾਧੋ ਦਾਸ ਦੇ। ਉਹਦੇ ਚੇਲੇ ਵੀ ਸੁਣੀ ਜਾਂਦੇ ਆ, ਸਾਰੇ ਜਾਣੇ ਹੈਰਾਨ ਹੈ ਵੀ ਬਾਜਾਂ ਵਾਲੇ ਗੁਰੂ ਇੰਨਾ ਕੁਝ ਦੱਸ ਰਹੇ ਆ, ਇੰਨਾ ਕੁਝ ਦੱਸ ਰਹੇ ਹੈ, ਕੋਈ ਭਰਮ ਭੁਲੇਖੇ। ਮਹਾਰਾਜ ਕਹਿੰਦੇ ਕੋਈ ਰਹਿਦਾ ਨਹੀਂ ਗਿਆ ਭਰਮ ਭੁਲੇਖਾ ਤੇਰਾ, ਹੋਰ ਵੀ ਦੱਸ ਦਿੰਦੇ ਆ, ਤੇਰੇ ਜਨਮ ਤੋਂ ਪਹਿਲਾਂ ਦੇ ਵੀ ਦੱਸ ਦਿੰਦੇ ਆ। ਕਹਿੰਦਾ ਨਹੀਂ, ਹੱਥ ਜੋੜਦਾ ਬਾਜਾਂ ਵਾਲੇ ਗੁਰੂ ਦੇ ਚਰਨਾਂ 'ਚ ਨਮਸਤਕ ਹੋ ਕੇ ਸਿਰ ਰੱਖਦਾ ਆਪਦਾ, ਕਹਿੰਦਾ ਮਹਾਰਾਜ ਬਖਸ਼ ਲਾ, ਬਖਸ਼ੀ ਬਾਜਾਂ ਵਾਲਿਆ, ਮੈਂ ਹਾਂ ਤੇਰਾ ਬੰਦਾ, ਮੈਂ ਭੁੱਲ ਗਿਆ, ਮੈਂ ਭੁੱਲਿਆ ਸੀਗਾ ਮਹਾਰਾਜ, ਮੈਨੂੰ ਪਤਾ ਹੀ ਨਹੀਂ ਹੈ, ਮੇਰੇ ਤੇ ਕਿਰਪਾ ਕਰਦੇ, ਮੈਨੂੰ ਉਹ ਮਾਰਗ ਦਿਖਾ, ਮੇਰੇ ਕਵਾੜ ਤਾਂ ਖੋਲਤੇ ਹੈ, ਅੰਦਰ ਚਾਨਣ ਕਰ, ਅੰਦਰ ਇਹੋ ਜਿਹੀ ਕਿਰਪਾ ਕਰ, ਤੇਰੇ ਚਰਨਾਂ ਦਾ ਮੈਂ ਭਾਰਾ ਹੋ ਜਾਵਾਂ। ਹੁਣ ਹੱਥ ਜੋੜ ਕੇ ਸੱਚੀਆਂ ਸਰਕਾਰਾਂ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਉਹਨਾਂ ਨੇ ਚਰਨਾਂ 'ਚ ਢਹਿ ਕੇ ਜਿਵੇਂ ਕਹਿੰਦਾ ਇਹ ਬਖਸ਼ੀ ਬਾਜਾਂ ਵਾਲਿਆ, ਮੈਂ ਹਾਂ ਤੇਰਾ ਬੰਦਾ, ਆਪਣਾ ਬੰਦਾ ਬਣਾ ਲਓ, ਮੇਰੇ ਤੇ ਕਿਰਪਾ ਕਰੋ, ਸੰਤ ਮਾਧੋ ਦਾਸ ਬਾਜਾਂ ਵਾਲੇ ਗੁਰੂ ਨੂੰ

ਉਹ ਕਹਿੰਦਾ ਮਹਾਰਾਜ ਜਿਹੜੀਆਂ ਰਿੱਧੀਆਂ ਸਿੱਧੀਆਂ ਸੀ ਇਹਨਾਂ ਨੇ ਮੇਰਾ ਮਨ ਖਰਾਬ ਕਰਤਾ, ਮੇਰਾ ਮਨ ਪਟਤਾ, ਰਿੱਧੀਆਂ ਸਿੱਧੀਆਂ ਦਾ ਪ੍ਰਾਪਤੀ ਕਰ ਲਈ ਹੈ ਪਰ ਮੈਨੂੰ ਗਿਆਨ ਨਹੀਂ ਹੋਇਆ, ਮੇਰਾ ਤੀਜਾ ਨੇਤਰ ਨਹੀਂ ਖੁੱਲਿਆ, ਤੁਸੀਂ ਮੇਰੇ ਤੇ ਅਪਾਰ ਬਖਸ਼ਿਸ਼ ਕਿਰਪਾ ਕਰੋ, ਵਜੀਦ ਖਾਨ ਨੂੰ ਮੈਂ ਹੱਥੀ ਖਤਮ ਕਰੂ ਤੁਹਾਡੀ ਕਿਰਪਾ ਦੇ ਨਾਲ, ਸਰਹੰਦ ਨੂੰ ਗਰਕ ਕਰ ਦੂੰਗਾ, ਥੇ ਬਣਾ ਦੂੰਗਾ, ਤੁਸੀਂ ਮੇਰੇ ਤੇ ਕਿਰਪਾ ਕਰਿਓ। ਹੁਣ ਕਬਾੜ ਖੋਲਦੇ ਆ, ਅੰਦਰੋਂ ਵਾਜਾ ਆਉਂਦਾ ਗੁਰੂ ਦੇ ਚਰਨਾਂ ਚ ਕਿਰਪਾ ਕਰ ਮੰਗਦਾ, ਝੋਲੀ ਅੱਡ ਕੇ ਖੈਰ ਮੰਗਦਾ, ਕਹਿੰਦਾ ਸੱਚੇ ਪਾਤਸ਼ਾਹ ਬਹੁਤ ਗਲਤੀਆਂ ਹੋਈਆਂ, ਬੜੀ ਵਗਿਆ ਹੋਈ ਹੈ, ਭੁੱਲਿਆ ਰਿਹਾ, ਤੇਰਾ ਡਰ ਨਹੀਂ ਦਿਸਿਆ। ਜਦੋਂ ਗੁਰੂ ਕਿਰਪਾ ਕਰਦਾ ਉਦੋਂ ਹੀ ਡਰ ਦਿਸਦਾ, ਤੂੰ ਤਾਂ ਬੰਦਾ ਆਪਦੇ ਹੋਮੇ ਚ ਹੀ ਫਿਰਦਾ, ਕਹਿੰਦਾ ਮਹਾਰਾਜ ਮੈਨੂੰ ਬਖਸ਼ ਕੇ ਆਪਣਾ ਸਿੱਖ ਸੇਵਕ ਬਣਾ ਕੇ ਥਾਪੜਾ ਲਾ ਕੇ ਮੈਨੂੰ ਤੋਰੋ ਪੰਜਾਬ ਨੂੰ, ਮੈਂ ਬਦਲਾ ਲਊਂਗਾ। ਅਗਲੀਆਂ ਲੈਣਾ ਸਾਥੀ।

ਨਾਮ ਤੁਮਰੀ ਕਿਰਪਾ ਮੈਂ ਹੋਏ ਨਾ ਜਾਣੇ ਉਚੇ ਤੇ ਉਚਾ ਸਗਲ ਸਮ

ਮਹੀ ਨਾਨਕ ਦਾਸ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਬਹੁਤ ਜੀ ਸਹਾਏ ਵਾਰ ਸ੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਖ ਹੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰ ਕਿਸ਼ਨ ਧਿਆਈ ਹੈ ਜੇ ਡਿਠੈ ਸਾਭ ਦੁਹ ਜਾਏ ਤੇਗ ਬਹਾਦਰ ਸਿਮਰੈ ਕਰ ਨਾਉਣ ਦੇ ਆਵੇ ਤਾਂ ਆਏ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਸਭ ਥਾਈ ਹੋਈ ਸਹਾਇ ਦਸੋਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਖਾਲਸੇ ਸਭ ਬੋਲੋ ਜੀ ਵਾਹ ਪੰਜਾਂ ਪਿਆਰਿਆਂ ਚੌਂ ਸਭ ਜਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇ ਕੇ ਅੰਡਠ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਖਾਲਸੇ ਸਭ ਬੋਲੋ ਜੀ ਵਾਹ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀਤ ਦਿੱਤੇ ਬਾਂਦ ਬਾਂਦ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿ ਅਸਾਰ ਦੇ ਸ਼ੀਦੋ ਸਿੱਕਿਦ ਕੇ ਸਾਂ ਸਵਾਸਾਂ ਸੰਘ ਨਭਾਈ ਤਰਮਨੀ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਖਾਲਸੇ ਸਭ ਬੋਲੋ ਜੀ ਵਾਹ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਖਾਲਸੇ ਸਭ ਬੋਲੋ ਜੀ ਵਾਹ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਂ ਅਰਛਰ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਆਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਗਾ ਜੈਕਰ ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰਜਾਮੀ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਥ ਦੇ ਸਦਾ ਸਹਾਇ ਦਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਔਰ ਗੁਰਦੁਆਰੇ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਣੇ ਉਲਟਿਆਂ ਦੀ ਉਹਨੇ ਆਸਰਿਆਂ ਦੇ ਆਸਰੇ ਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਪਾਤਸ਼ਾਹ ਜੀ ਆਪ ਦੀ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਿੱਖ ਆਪ ਦੇ ਜ਼ੂਰ ਸ਼ਾਮਾਂ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪ ਦੀ ਲਾਹੀ ਬਣਦੇ ਅੱਜ ਅਸ ਕੀਰਤਨ ਸ਼ਬਦ ਦੀ ਕਥਾ ਢਾਡੀ ਵਾਰਾਂ ਇਤਿਹਾਸ ਦੀ ਸੇਵਾ ਹੀ ਸੇਵਾ ਕਰਦਿਆਂ ਹੋਈਆਂ ਪੁੱਲਾਂ ਬਖਸ਼ ਲੈਣੀਆਂ ਜਥਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਦਾਰਾਈ ਸਾਧ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਜੋ ਸੰਗਤਾਂ ਆਪ ਦੇ ਚਰਨਾਂ ਵਿੱਚ ਹਾਜ਼ਰ ਹੋਈਆਂ ਤਿਲ ਫੁਲ ਭੇਟਾ ਕੀਤੀ ਬਖਸ਼ਿਸ਼ ਦਾਤਾਂ ਹਾਜ਼ਰ ਕੀਤੀਆਂ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਕੀਤੀ ਸਭ ਦੀ ਕੀਤੀ ਹੋਈ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਿਰ ਤੇ ਮਿਹਰ ਭਰਿਆ ਤਕੜਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ 'ਚ ਬਰਕਤਾਂ ਬਖਸ਼ਿਸ਼ ਕਰਨੀਆਂ ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ ਕੇ ਨਿਹਾਲ ਕਰਨਾ ਅਤੇ ਸਮੂਹ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਬਣੀ ਪੰਨ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਸਰਬੱਤ ਸੰਗਤਾਂ ਨੂੰ ਆਦਾਤਾ ਜੀ ਅੰਮ੍ਰਿਤ ਵੇਲੇ ਦੇ ਜਾਗਣੇ ਨਿਤਰਮ ਕਰਦੇ ਬਾਣੀ ਅਤੇ ਬਾਣੀ ਨਾਲ ਵਿਹਾਰ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਸੇਵਾ ਕਰਨ ਦਾ ਉਦਮ ਬਲ ਬਖਸ਼ਿਸ਼ ਕਰਨਾ ਬਖਸ਼ੇ ਉਪਦੇਸ਼ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੇ ਦੀਵਾਨ ਦੀ ਸਮਾਪਤੀ ਹੈ ਮਿਹਰ ਕਰੋ ਦਾਤਾ ਜੀ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮੁਖ ਪਿਆਰੇ ਮੇਲਾ ਜਿਹਨਾਂ ਮਿਲਿਆ ਤੇਰੇ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਰਾਜ ਕਰੇਗਾ ਖਾਲਸਾ ਖੁਆਰੋਏ ਸਭ ਮਿਲੇਂਗੇ

ਵਾਹਿਗੁਰੂ ਸਾਹਿਬ ਜੀ ਪ੍ਰਭ ਕੀ ਸਰਣ ਸਗਲ ਪਹਿਲਾ ਥੇ ਦੋਹ ਬਿਨ ਸੇ ਸੋਹ ਪਾਇਆ ਦਿਆਲ ਹੋਆ ਪਾਰ ਬ੍ਰਹਮ ਸਵਾਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਜੀ ਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੂ ਰੰਗ ਰਾਤਾ ਸੋ ਕਹੋ ਟਲ ਗੁਰ ਸੇਵੀ ਐ ਐਹਨੇ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਹ ਜਾਏ ਵਾਹਿਗੁਰੂ ਸਾਹਿਬ ਜੀ ਸਲੋਕ ਮਹਿਲਾ ਤੀਜਾ ਹਸਤੀ ਸਿਰ ਜੋ ਅੰਕਸ ਹੈ ਐਰਨ ਜੋ ਸਿਰ ਦੇ ਮਨ ਤਨ ਆਗੇ ਰੱਖ ਕੇ ਯੋਬੀ ਸੇਵ ਕਰੇ ਹਸਤੀ ਸਿਰ ਜੋ ਅੰਕਸ ਹੈ ਐਰਨ ਜੋ ਸਿਰ ਦੇ ਮਨ ਤਨ ਆਗੇ ਰੱਖ ਕੇ ਯੋਬੀ ਸੇਵ ਕਰੇ ਇਉਂ ਗੁਰਮੁਖ ਆਪ ਨਵਾਰੀਐ ਸਭ ਰਾ ਸਿਸ਼ਟ ਕਾਲੇ ਨਾਨਕ ਗੁਰਮ ਬੂਝਿਆ ਜਾਇਆ ਪੈ ਨਦਰ ਕਰੈ ਮਹੱਲਾ ਤੀਜਾ ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪਰਵਾਨ ਨਾਨਕ ਕੁਲ ਉਧਾਰੇ ਆਪਣਾ ਦਰਗਹਿ ਪਾਵੇ ਮਾਣ ਪੌੜੀ ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆਂ ਇੱਕ ਸੇਵਕ ਗੁਰ ਪਾਸ ਇੱਕ ਗੁਰ ਘਰੇ ਲਾਈਆਂ ਜਿੰਨਾ ਗੁਰ ਪਿਆਰਾ ਮਨ ਚ ਤਿੰਨਾ ਪਾਓ ਗੁਰੂ ਦਿਵਾਈਆਂ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਪਾਈਆਂ ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜਵਾਈਆਂ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਪਾਈਆਂ ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜਵਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੇਟਾ ਬੈਠੋ ਪ੍ਰਸ਼ਾਦ ਦੇਣ ਲੱਗੇ ਪ੍ਰਸ਼ਾਦ ਲੈ ਕੇ ਜਾਇਓ ਬੈਠ ਜਾਓ ਦੇਣ ਲੱਗੇ ਪ੍ਰਸ਼ਾਦ ਗੁਰੂ ਕਿਰਪਾ ਕਰੇ ਕੋਸ਼ਿਸ਼ ਕਰਿਆ ਕਰੋ ਥੋੜ੍ਹਾ ਜਿਹਾ ਆਪਾਂ ਬੈਠ ਜਾਈਏ ਕਿਉਂਕਿ ਅਰਦਾਸ ਤੋਂ ਬਾਅਦ ਜਦੋਂ ਹੁਕਮਨਾਮਾ ਹੁੰਦਾ ਨਾ ਇਹ ਆਪਾਂ ਸੁਣਨਾ ਹੁੰਦਾ ਔਰ ਸੁਣ ਕੇ ਉਸ ਤੋਂ ਬਾਅਦ ਦੇਗ ਜਿਹੜੀ ਆ ਤੁਸੀਂ ਲੈ ਸਕਦੇ ਜੇ ਅਤੇ ਦੇਗ ਲੈ ਕੇ ਜਾਇਆ ਕਰੋ ਬੱਚੇ ਤੁਹਾਡੇ ਨਾਲ ਆਏ ਨੇ ਬੱਚੇ ਵੀ ਦੇਗ ਚਾਹੁੰਦੇ ਨੇ ਕਿ ਲੈਣੀ ਤੋ ਮੈਂ ਬੇਨਤੀ ਕਰਾਂਗਾ ਤੁਸੀਂ ਦੇਗ ਲੈ ਸਕਦੇ ਜੇ ਹੁਣ ਨਾਲੇ ਬੱਚਿਆਂ ਨੂੰ ਦਵਾਓ ਗੁਰੂ ਕਿਰਪਾ ਕਰੇ ਤੁਹਾਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਸੋ ਮਹਾਰਾਜ ਦੀ ਕਿਰਪਾ ਹੋਈ ਹੈ ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀ ਲੈ ਜਾਓ ਬੇਟਾ ਦੇਗ ਲੈ ਜਾਓ ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ ਔਰ ਭਾਈ ਸਾਹਿਬ ਦੇ ਜਥੇ ਨੇ ਆਪ ਜੀ ਨੂੰ ਇਤਿਹਾਸ ਸਰਵਣ ਕਰਾਏ ਨੇ ਜਥੇ ਦਾ ਧੰਨਵਾਦ ਆਪ ਸਾਹਿਬ ਦਾ ਵੀ ਧੰਨਵਾਦ ਗੁਰੂ ਚਰਨਾਂ ਵਿੱਚ ਅਰਦਾਸ ਹੋਈ ਹੈ ਸਤਿਗੁਰ ਨੇ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸੜਕ ਮੈਂ ਸਭ ਦਾ ਧੰਨਵਾਦ ਕਰਦਾ ਬੱਚਿਓ ਬੜੀ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਬੈਠੇ ਹੁੰਦੇ ਜੇ ਕਿਉਂਕਿ ਇੱਥੇ ਵੀ ਨਾ ਇਹ ਕਲਾਸ ਲੱਗਦੀ ਇੱਕ ਗੁਰੂ ਦੀ ਮਹਾਰਾਜ ਦੀ ਆਪਾਂ ਸਾਰੀਆਂ ਕਲਾਸਾਂ ਅਟੈਂਡ ਕਰਦੇ ਹਾਂ ਔਰ ਉੱਥੋਂ ਆਪਾਂ ਸਿੱਖਦੇ ਹਾਂ ਕੁਛ ਇੱਥੇ ਵੀ ਜਦੋਂ ਅਸੀਂ ਆਉਂਦੇ ਹਾਂ ਨਾ ਤਾਂ ਸਾਡੀ ਕਲਾਸ ਲੱਗੀ ਹੁੰਦੀ ਗੁਰੂ ਮਹਾਰਾਜ 'ਤੇ ਗੁਰੂ ਮਹਾਰਾਜ ਸਾਡੀ ਕਲਾਸ ਰੋਜ਼ ਲਾਉਂਦੇ ਆ ਸਮਝ ਲਓ ਤੁਹਾਡੇ ਟੀਚਰ ਨੇ ਔਰ ਇਹਨਾਂ ਨੇ ਸਾਨੂੰ ਗੁਰੂ ਦੀ ਮੱਤ ਦੇਣੀ ਹੁੰਦੀ ਆ ਵੀ ਬਾਈ ਬੇੜਾ ਤੂੰ ਆਇਆ ਨਾ ਦਰਬਾਰ ਦੇ ਵਿੱਚ ਅਤੇ ਤੂੰ ਆਹ ਕੁਛ ਲੈ ਕੇ ਜਾ ਹੁਣ ਜਿਵੇਂ ਭਾਈ ਸਾਹਿਬ ਨੇ ਇਤਿਹਾਸ ਸੁਣਾਇਆ ਬੜਾ ਸੋਹਣਾ ਇਤਿਹਾਸ ਸੁਣਾਉਣ ਗਏ ਸੀ ਉਸ ਤੋਂ ਬਾਅਦ ਅਰਦਾਸ ਹੋਈ ਹੈ ਅਰਦਾਸ ਵਿੱਚ ਤੁਸੀਂ ਸ਼ਾਮਿਲ ਹੋ ਜੇ ਔਰ ਹਰ ਇੱਕ ਸਿੱਖ ਦਾ ਫਰਜ਼ ਹੈ ਵੈਸੇ ਤਾਂ ਇੱਥੋਂ ਤੱਕ ਪਹਿਲੇ ਜ਼ਮਾਨਿਆਂ 'ਚ ਫਰਜ਼ ਹੁੰਦਾ ਸੀ ਗੁਰਮੁਖ ਪਿਆਰਿਓ ਜੇ ਕਿਤੇ ਸੁਣ ਲੈਣੀ ਨਾ ਤਾਹ ਪੈਂਡੇ ਤੁਰਿਆ ਜਾਂਦਿਆ ਵੀ ਅਰਦਾਸ ਹੋ ਰਹੀ ਹੈ ਅਤੇ ਸਿੱਖ ਖੜਾ ਹੋ ਜਾਂਦਾ ਸੀ ਉੱਥੇ ਹੀ ਖੜਾ ਹੋ ਜਾਂਦਾ ਸੀ ਵੀ ਮਹਾਰਾਜ ਦੀ ਕਿਰਪਾ ਹੋਈ ਅਰਦਾਸ ਕੰਨਾਂ 'ਚ ਪੈ ਰਹੀ ਹੈ ਅਤੇ ਸੱਜ ਜਾਣਿਓ ਜੇ ਕਿਤੇ ਪਿੰਡਾਂ 'ਚ ਜਾਂਦੇ ਸੀ ਹੁਕਮਨਾਮਾ ਹੁੰਦਾ ਸੀ ਅਤੇ ਬੰਦਾ ਆਰਾਮ ਨਾਲ ਚੁੱਪ ਕਰਕੇ ਸੁਣਦਾ ਸੀ ਕਿ ਗੁਰੂ ਮਹਾਰਾਜ ਮੇਰੇ ਨਾਲ ਗੱਲਾਂ ਕਰ ਰਿਹਾ ਆਪਾਂ ਥੋੜ੍ਹਾ ਜਿਹਾ ਆਪਣੇ ਆਪ ਨੂੰ ਨਾ ਕੋਸ਼ਿਸ਼ ਕਰੀਏ ਕਿ ਇੱਥੇ ਰਿਲੈਕਸ ਹੋ ਕੇ ਆਈਏ ਬਿਲਕੁਲ ਰਿਲੈਕਸ ਜੇ ਇੱਥੇ ਵੀ ਅਸੀਂ ਨਾ ਬਸ ਕੋਈ ਭਾਰ ਲੈ ਕੇ ਹੀ ਆਏ ਹਾਂ ਨਾ ਅਤੇ ਕਹਿੰਦੇ ਗੁਰੂ ਮਿਲ ਜਾਏ ਸਾਥ ਨਾ ਲੀਜੇ ਕੋਏ
ਕੁਛ ਸਾਥ ਦਾ ਮਤਲਬ ਕੁਛ ਲੈ ਕੇ ਨਾ ਆ, ਇੱਥੇ ਖਾਲੀ ਆ। ਕਿਉਂਕਿ ਭਾਂਡਾ ਜਿਹੜਾ ਨਾ, ਜੇ ਤਾਂ ਭਰਿਆ ਹੋਏਗਾ, ਫਰਜ਼ ਕੀਤਾ ਇਹੋ ਭਰਿਆ ਵੀ ਮੈਂ ਆਇਆ ਮੱਥਾ ਟੇਕਿਆ ਤਾਂ ਮੈਂ ਚੱਲਿਆ, ਅਤੇ ਫਿਰ ਭਾਂਡਾ ਭਰਿਆ ਵਾ, ਖਾਲੀ ਨਹੀਂ ਹੈਗਾ। ਅਤੇ ਕਿਵਾਂ ਕਰਨਾ, ਜਦੋਂ ਵੀ ਕਿਤੇ ਜਾਂਦੇ ਹਾਂ ਤਾਂ ਭਾਂਡਾ ਖਾਲੀ ਲੈ ਕੇ ਜਾਂਦੇ, ਚੀਜ਼ ਉਹਦੇ 'ਚ ਹੀ ਪੈਂਦੀ ਹੈ। ਅਤੇ ਜੇ ਅਸੀਂ ਕਿਤੇ ਵੀ ਜਾਈਏ ਅਤੇ ਭਾਂਡਾ ਸਾਲਾ ਪਹਿਲੋਂ ਹੀ ਭਰਿਆ ਹੋਵੇ ਤਾਂ ਉਹ 'ਚ ਵਸਤੂ ਨਹੀਂ ਪੈਣੀ। ਇਸ ਕਰਕੇ ਗੁਰਮੁਖ ਪਿਆਰੋ, ਇੱਥੇ ਜੋ ਤੁਸੀਂ ਇੱਕ ਮਿੰਟ ਤੁਹਾਡਾ ਪਾਸ ਹੁੰਦਾ, ਇਹ ਘੜੀ ਆਧੀ ਘੜੀ ਆਧੀ ਹੂੰ ਫਨਿਆਦ ਸੰਤਨ ਸੇਤੀ ਗੋਸ਼ਟੇ ਜੋ ਕਿ ਨੂੰ, ਇੱਕ ਸੈਕਿੰਡ ਵੀ ਤੇਰਾ ਗੁਰੂ ਦੇ ਚਰਨਾਂ 'ਚ ਲੱਗ ਗਿਆ ਨਾ, ਅਤੇ ਤੇਰਾ ਜੀਵਨ ਸਫਲ ਹੋ ਰਿਹਾ। ਪਾਤਸ਼ਾਹ ਨੇ ਵੇਖੋ ਕਿੰਨਾ ਤੁਸੀਂ ਰੋਜ਼ ਪੜ੍ਹਦੇ, ਕਿਨਕਾ ਏਕ ਜਿਸ, ਬੋਲੋ ਕਿਨਕਾ ਏਕ ਜਿਸ ਤਾਂ ਕਿ ਮਹਿਮਾ। ਵੇਖੋ ਇੱਕ ਕਿਨਕੇ ਦੀ ਗੱਲ, ਪਾਤਸ਼ਾਹ ਹੋਰ ਵੀ ਗੱਲ ਕਹਿੰਦੇ ਨੇ। ਪਾਤਸ਼ਾਹ ਕਹਿੰਦੇ ਵੇਦ ਪ੍ਰਾਣ ਸਿਮਰਤ ਔਰ ਸਾਸਥ, ਇਹਨ ਪੜ੍ਹਿਆ ਨਾ ਮੁਕਤ ਨਾ ਹੋਈ। ਅਸੀਂ ਰੱਟਾ ਲਾਉਂਦੇ ਹਾਂ, ਜਿਉਂ ਮੈਂ ਕਿਹਾ ਨਿਤਨੇਮ ਕਰਿਆ ਕਰੋ, ਸਾਰਿਆਂ ਨੂੰ ਮੈਂ ਬੇਨਤੀ ਕਰਦਾ, ਬੱਚੇ ਯੂ ਆਰ ਰੈਡੀ, ਪੜ੍ਹੇ ਲਿਖੇ ਜੇ, ਕੋਸ਼ਿਸ਼ ਕਰੋ ਕਿ ਜਪਜੀ ਸਾਹਿਬ ਦਾ ਪਾਠ ਤੁਹਾਨੂੰ ਮੈਮੋਰਾਈਜ਼, ਤੁਹਾਨੂੰ ਜ਼ਬਾਨੀ ਚੇਤੇ ਹੋ ਜਾਵੇ, ਔਰ ਜਪਜੀ ਸਾਹਿਬ ਦਾ ਪਾਠ ਵਿਦ ਮੀਨਿੰਗਸ। ਤੁਹਾਨੂੰ ਬੰਦਾ ਕੋਈ ਪੁੱਛ ਲਿਆ ਵੀ ਇਹਦਾ ਕੀ ਮਤਲਬ ਹੈ, ਵੀ ਥਾਪਿਆ ਨਾ ਜਾਏ, ਬੋਲੋ ਥਾਪਿਆ ਨਾ ਜਾਏ, ਕੀਤਾ ਨਾ ਹੋਏ ਆਪੇ ਆਪ। ਹੁਣ ਤੁਹਾਨੂੰ ਗੋਰਾ ਪੁੱਛ ਲਿਆ ਬਟ ਦਾ ਮੀਨਿੰਗ ਆਫ ਦਿਸ ਵਨ, ਯੂ ਕੈਨ ਐਕਸਪਲੇਨ ਦੈਟ ਵਨ, ਤੁਸੀਂ ਐਕਸਪਲੇਨ ਕਰ ਸਕੋ ਕਿ ਹਾਂ ਇਹਦਾ ਮਤਲਬ ਇਹ ਆ ਵੀ ਪਰਮਾਤਮਾ ਦੀ ਕੋਈ ਮੂਰਤ ਨਹੀਂ ਆ, ਉਹਦੀ ਕੋਈ ਸ਼ਕਲ ਨਹੀਂ, ਉਹਦਾ ਕੋਈ ਚੱਕਰ ਨਹੀਂ, ਉਹਦਾ ਕੋਈ ਚੇਰ ਨਹੀਂ, ਅਤੇ ਖਿਮਾ ਕਰਨਾ, ਉਹ ਆਪੇ ਆਪ 'ਚ ਪੈਦਾ ਹੋਇਆ। ਹੁਣ ਆਪਾਂ ਵੇਖੋ, ਵੇਖੋ ਸਾਨੂੰ ਉਹਨੇ ਬਣਾਇਆ ਨਾ, ਉਹਦਾ ਬਣਿਆ ਹੋਇਆ, ਜੀ ਉਹ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ। ਪਰ ਅਸੀਂ ਵੇਖੋ ਕਿੰਨੇ ਚਲਾਕ ਆ ਮਨੁੱਖ ਦਾ ਦਿਮਾਗ, ਵੀ ਇਹਨੇ ਪੱਥਰ ਨੂੰ ਨਾ ਭਗਵਾਨ ਬਣਾ ਕੇ ਨਾ, ਅਤੇ ਉਹਨੂੰ ਦੁੱਧ ਪਿਆਉਣਾ ਸ਼ੁਰੂ ਕਰਤਾ, ਆਖੋ ਸਿੱਧਣਾ, ਮੈਨੂੰ ਦੱਸੋ ਪੱਥਰ ਦੁੱਧ ਪੀ ਲੂਗਾ, ਅਤੇ ਜੀਂਦਾ ਰੱਬ ਭੁੱਖਾ ਫਿਰਦਾ। ਆ ਵੇਖੋ ਕਿੰਨੇ ਆ, ਤੁਸੀਂ ਵੇਖਦੇ ਨਾ ਸੋਸ਼ਲ ਮੀਡੀਆ 'ਤੇ ਕਿੰਨੇ ਲੋਕ ਭੁੱਖੇ ਮਰਦੇ ਨੇ, ਕਿੰਨੇ ਲੋਕਾਂ ਕੋਲ ਖਾਣ ਨੂੰ ਨਹੀਂ ਹੈਗਾ। ਮੈਂ ਅੱਜ ਹੀ ਵੇਖ ਰਿਹਾ ਸੀ ਇੱਕ, ਅਤੇ ਕੋਈ ਨੂਡਲ ਖਾ ਰਿਹਾ ਸੀ ਕਾਰ 'ਤੇ ਰੱਖ ਕੇ, ਅਤੇ ਇੱਕ ਬੀਬੀ ਆਈ ਅਤੇ ਉਹ ਨੂਡਲ ਚੁੱਕ ਕੇ ਲੈ ਗਈ, ਅਤੇ ਜਾ ਕੇ ਉਹ ਆਪਣੇ ਬੱਚੇ ਨੂੰ ਦੇਣ ਲੱਗ ਪਈ, ਤੂੰ ਗਿਆ ਇੱਦਾਂ ਤੂੰ ਨੂਡਲ, ਕਹਿੰਦੀ ਹਾਂ ਮੇਰਾ ਬੱਚਾ 10 ਦਿਨਾਂ ਤੋਂ ਭੁੱਖਾ। ਅਤੇ ਮੈਂ ਇਹ ਵਿਚਾਰੇ ਨੂੰ, ਉਹਨੇ ਨਾ ਕੀਤਾ ਨੂਡਲ ਅਤੇ ਉੱਥੇ ਛੱਡਤੇ ਬੱਚੇ ਨੇ, ਛੋਟਾ ਜਿਹਾ ਬੱਚਾ ਤੁਹਾਡੇ ਵਰਗਾ ਹੀ, ਉਹਨੇ ਜਾ ਕੇ ਨਾਲੇ ਖਾਣਾ ਲਿਆਂਦਾ, ਨਾਲੇ ਬੋਟਲ ਸੋਡੇ ਲਿਆਂਦੀ ਕੋਕ ਦੀ, ਨਾਲ ਪੈਸੇ ਦੇ ਗਿਆ ਵੀ ਆ ਬੱਚੇ ਲਈ ਕੁਛ ਲੈ ਦੇ। ਇਹਨੂੰ ਕਹਿੰਦੇ ਧਰਮ, ਅਵਖਾਵਾਂ ਕੋਈ ਧਰਮ ਨਹੀਂ ਆ, ਵੀ ਅਸੀਂ ਆਏ ਹਾਂ ਗੁਰਦੁਆਰੇ ਰੋਜ਼ ਆਉਂਦੇ ਹਾਂ, ਅਤੇ ਜੇ ਤੁਹਾਡੇ ਅੰਦਰ ਦਇਆ ਹੀ ਨਹੀਂ ਨਾ ਹੈਗੀ, ਤਾਂ ਖਿਮਾ ਕਰਨਾ, ਕੋਈ ਦਇਆ ਧੌਲ ਧਰਮ ਦਇਆ ਕਾ, ਦਇਆ ਹੀ ਧਰਮ। ਜੇ ਸਾਡੇ 'ਚ ਦਇਆ ਨਹੀਂ ਨਾ ਹੈਗੀ ਤਾਂ ਕੋਈ ਧਰਮ ਨਹੀਂ। ਇਸ ਕਰਕੇ ਗੁਰਮੁਖ ਪਿਆਰਿਓ ਬੱਚਿਓ, ਮੈਂ ਤੁਹਾਨੂੰ ਤਾਂ ਕਹਿੰਦਾ ਕਿ ਯੂ ਆਰ ਰਿਸਪੋਂਸੀਬਲ ਦਿਸ ਆਲ ਗੁਰਦੁਆਰਾ ਇਨ ਫਿਊਚਰ, ਤੁਹਾਡੀ ਰਿਸਪੋਂਸੀਬਿਲਟੀ ਹੈ। ਅਦਾਰੇ ਬਜ਼ੁਰਗਾਂ ਨੇ ਬਣਾ ਕੇ ਦਿੱਤੇ, ਮੈਂ ਤਾਂ ਕਈ ਵਾਰ ਸੋਚਦਾ 80-80 ਸਾਲ ਦੇ, 90-90 100-100 ਸਾਲ ਦੇ ਸਾਡੇ ਬਜ਼ੁਰਗ ਤੁਰੇ ਜਾ ਰਹੇ ਨੇ, ਸਾਡੇ ਸੱਚ ਜਾਣੇ ਬੋਰਡ 'ਤੇ ਪੇਪਰ ਡਿੱਗਦੇ ਜਾਂਦੇ ਆ, ਅੱਗੇ ਸਾਡੇ ਕੋਲ ਕੁਛ ਨਹੀਂ ਰਹਿ ਗਿਆ, ਕੁਛ ਨਹੀਂ। ਅਸੀਂ ਮੈਂ ਕਈ ਵਾਰ ਮੇਰੀਆਂ ਗੱਲਾਂ ਤੁਹਾਨੂੰ ਚੰਗੀਆਂ ਨਹੀਂ ਲੱਗਦੀਆਂ, ਪਰ ਮੈਂ ਕਹਿੰਦਾ ਜੇ ਸਿੱਖ ਦੇ ਕੋਲ ਐਡੇ ਐਡੇ ਅਦਾਰੇ ਹੋਣ, ਇੰਨਾ ਕੀਰਤਨ ਹੋਵੇ, ਇੰਨੀ ਕਥਾ ਹੋਵੇ, ਇੰਨਾ ਪ੍ਰਚਾਰ ਹੋਵੇ, ਰਾਤ ਦਿਨ ਸਾਡੇ ਘਰਾਂ ਵਿੱਚ ਕੀਰਤਨ ਅਤੇ ਕਥਾ ਚੱਲਦੀ ਹੋਵੇ, ਅਤੇ ਘਰ ਵਿੱਚ ਇੱਕ ਸਿੱਖ ਵੀ ਨਾ ਹੋਵੇ। ਸਿੱਖ ਗੁਰਮੁਖ ਪਿਆਰਿਓ ਖੰਡੇ ਲਾਇਆ ਨਹੀਂ ਬਣਨਾ, ਆਖੋ ਸਤਨਾਮ ਸੇ। ਸਿੱਖ ਕਿਤੇ ਨਗਰ ਕੀਰਤਨ 'ਚ ਇਕੱਠ ਨਾਲ ਨਹੀਂ ਬਣਨਾ, ਸਿੱਖ ਤਾਂ ਬਣਨਾ ਜੇ ਤੁਸੀਂ ਬਣ ਗਏ, ਜਿਹੜੀ ਗੱਲ ਅੱਜ ਪਾਤਸ਼ਾਹ ਨੇ ਕੀਤੀ ਆ, ਇਹ ਸਮਝ ਲਈਦੇ। ਹੁਣ ਦੇਖੋ ਨਾ ਤਾਂ ਇੱਥੇ ਹਾਥੀ ਆ ਅਤੇ ਨਾ ਆਇਰਨ ਆ, ਆਇਰਨ ਲੋਹੇ ਦੀ ਹੁੰਦੀ ਆ। ਪਾਤਸ਼ਾਹ ਨੇ ਕਿਹਾ ਭਾਈ ਜੀ ਤੂੰ ਸੇਵਾ ਕਰਨੀ ਆ ਨਾ, ਹਸਤੀ ਸਿਰ ਜਿਉਂ ਅੰਕਸ ਹੈ। ਹਾਥੀ ਕਿਹਨੂੰ ਕਿਹਾ ਗਿਆ? ਹਾਥੀ ਤੁਹਾਡੇ ਮਨ ਨੂੰ ਕਿਹਾ ਗਿਆ। ਮਨ ਸਭ ਤੋਂ ਵੱਡਾ ਹਾਥੀ ਆ, ਜਿਹੜਾ ਕਿਸੇ ਪਾਸੇ ਲੱਗਦਾ ਹੀ ਨਹੀਂ ਗੁਰਮੁਖ ਪਿਆਰਿਓ, ਕਿਉਂ ਹਾਥੀ ਵੀ ਬੜਾ ਭਾਰਾ ਹੁੰਦਾ, ਹਾਥੀ ਦਾ ਵੇਟ ਬਹੁਤ, ਹਾਥੀ ਉਹਨੂੰ ਸੱਟ ਸੁੱਟ ਕੁਝ ਨਹੀਂ ਲੱਗਦੀ, ਉਹਦੇ ਸਿਰ ਦੇ ਉੱਤੇ ਕੁੰਡਾ ਵਾਰਦੇ ਤਾਂ ਫਿਰ ਉਹਨੂੰ ਪਤਾ ਲੱਗਦਾ। ਇਹ ਮਨ ਵੀ ਏਦਾਂ ਦਾ ਗੁਰਮੁਖ ਪਿਆਰਿਓ, ਜਿੰਨਾ ਚਿਰ ਤੇ ਸ਼ਬਦ ਦਾ ਕੁੰਡਾ ਨਾ ਵੱਜਾ, ਸ਼ਬਦ ਦਾ ਤੀਰ ਨਾ ਵੱਜਾ, ਤੇ ਸੱਚ ਜਾਣਿਓ ਇਹਨੇ ਵੀ ਸੁਧਰ। ਅਸੀਂ ਕੀ ਆ, ਸਾਰੀ ਉਮਰ ਸਾਡੀ ਹੋ ਗਈ ਰੱਬ ਨੂੰ ਮਨਾਉਣ ਦੇ ਆ, ਅਸੀਂ ਜਿੰਨੇ ਵੀ ਅਸੀਂ ਗੁਰੂ ਨੂੰ ਮਨਾ, ਉਹ ਗੁਰੂ ਕਿਤੇ ਰੁੱਸਿਆ? ਖਿਮਾ ਕਰਨਾ, ਜਿੱਦਣ ਤੁਹਾਡਾ ਮਨ ਮੰਨ ਗਿਆ ਨਾ, ਉਦਣ ਗੁਰੂ ਮੰਨ ਜਾਣਾ। ਜੇ ਤੁਹਾਡਾ ਅੱਜ ਮਨ ਜਾ ਨਾ ਵੀ ਮੈਂ ਅੰਮ੍ਰਿਤ ਛਕਣਾ, ਤਾਂ ਗੁਰੂ ਤਾਂ ਮੰਨਿਆ ਹੀ ਮੰਨਿਆ, ਆਖੋ ਸਤਨਾਮ। ਜੇ ਮਨ ਮੰਨ ਜੇ ਵੀ ਮੈਂ ਮਾੜਾ ਕੰਮ ਨਹੀਂ ਕਰਨਾ, ਤਾਂ ਗੁਰੂ ਮੰਨਿਆ ਹੀ ਮੰਨਿਆ, ਗੁਰੂ ਥੋੜ੍ਹਾ ਕਹਿੰਦਾ। ਮੈਂ ਅੱਗੇ ਕਿਸੇ ਦਿਨ ਗੱਲ ਸੁਣਾਈ ਨਾ, ਅਸੀਂ ਜਿਹੜੀ ਬਾਣੀ ਆ ਨਾ,
ਅਸੀਂ ਉਹਨਾਂ ਕੰਮਾਂ ਲਈ ਵਰਤ ਲਏ ਜਿਹਦੇ ਵਿੱਚ ਆਪ ਖੁਦ ਚੋਰੀ ਕਰ ਰਹੇ ਹਾਂ। ਮੈਂ ਕਹਿੰਦਾ ਸੁਣਾ ਨਾ, ਇੱਕ ਬੰਦਾ ਗੱਡੀ ਚਲਾਉਂਦਾ ਸੀ, ਲਾਇਸੈਂਸ ਨਹੀਂ ਹੈਗਾ, ਅਤੇ ਚਪਾਈ ਕਹਿੰਦਾ ਮੈਂ ਕਰਦਾ। ਉਹ ਮੈਂ ਦੱਸ ਤੇਰੇ ਕੋਲ ਇੱਕ ਤਾਂ ਲਾਇਸੈਂਸ, ਦੂਜਾ ਤੂੰ ਚਪਾਈ ਕਰ ਰਿਹਾ, ਗੁਰੂ ਨੂੰ ਕਹਿ ਰਿਹਾ। ਹੁਣ ਗੁਰੂ ਤੂੰ ਇੱਕ ਗਲਤ ਕੰਮ ਕਰ ਰਿਹਾ ਅਤੇ ਗੁਰੂ ਤੇਰੇ ਗਲਤ ਕੰਮ ਵਿੱਚ ਸੇਵਾ ਕਰੇ ਤੇਰੀ। ਇੱਕ ਅਸੀਂ ਗਲਤ ਕਰਦੇ ਹਾਂ, ਦੂਸਰਾ ਅਸੀਂ ਗੁਰੂ ਦਾ ਆਸਰਾ ਲੈਂਦੇ ਹਾਂ। ਨਹੀਂ ਗੁਰਮੁਖ ਪਿਆਰਿਓ, ਕੁਛ ਵੀ ਨਾ ਕਰੋ, ਬਸ ਆਪਣੇ ਆਪ ਨੂੰ ਸਵਾਰ ਲਓ। ਜਿੱਦਣ ਆਪਾਂ ਸਵਰ ਗਏ ਨਾ, ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰੇ ਤੇ ਸਭ ਜੱਗ ਸਭ ਜੱਗ। ਹੁਣ ਪਾਤਸ਼ਾਹ ਨੇ ਦੋ ਉਦਾਹਰਨਾਂ ਦਿੱਤੀਆਂ, ਜਿਵੇਂ ਹਾਥੀ ਆਪਣੇ ਮਹਾਵਤ ਦੇ ਅੱਗੇ ਸਿਰ ਰੱਖਦਾ ਕੁੰਡੇ ਦੇ, ਐਰਨ ਦਵਾਂ ਵਿਧਾਨ ਦੇ ਥੱਲੇ ਰੱਖ ਦਿੰਦੀ ਆ। ਉਹ ਤੋਂ ਬਾਅਦ ਪਿੰਡਾਂ 'ਚੋਂ ਆਏ ਨਾ ਤੁਸੀਂ, ਨਵੇਂ ਬੱਚਿਆਂ ਨੂੰ ਪਤਾ, ਅਸੀਂ ਤਾਂ ਦਾਤਰੀਆਂ ਦੂਤੀਆਂ ਬਣਾਉਂਦੇ ਰਹੇ ਹਾਂ ਨਾ, ਫਾਲੇ ਫੁਲੇ ਚੰਡੋ ਰਹੇ, ਤੁਹਾਨੂੰ ਪਤਾ ਹੀ ਆ, ਉਹ ਆਰਨ ਦੀ ਵੱਡੀ ਸਾਰੀ। ਕਹਿੰਦੇ ਇੰਜ ਮਨ ਅਤੇ ਧਨ ਗੁਰੂ ਦੇ ਚਰਨਾਂ ਵਿੱਚ ਰੱਖ। ਧਨ ਦੀ ਤਾਂ ਗੱਲ ਹੀ ਨਹੀਂ ਕਿਤੇ ਕੀਤੀ, ਕਿਤੇ ਕੀਤੀ ਗੱਲ ਧਨ ਦੀ ਗੱਲ? ਅਸੀਂ ਕਹਿੰਦੇ ਧਨ ਨਾਲ ਹੀ ਸਾਰਾ ਕੰਮ ਹੋ ਜਾਏ, ਵੀ ਸਾਡੇ ਪਾਠ ਵੀ ਧਨ ਨਾ ਹੋ ਜਾਣ, ਅਤੇ ਜੇ ਗੁਰਮੁਖ ਪਿਆਰੇ ਪਾਠ ਕਰਾਇਆ ਮਨ ਲੱਗਾ ਹੀ ਨਹੀਂ, ਤਾਂ ਫਿਰ ਗੱਲ ਨਹੀਂ ਬਣਨੀ। ਧਨ ਤਾਂ ਵੱਡਿਆਂ ਵੱਡਿਆਂ ਕੋਲ ਬਹੁਤ, ਉਹ ਤਾਂ ਰੱਬ ਨੂੰ ਆਪਣੇ ਅੰਦਰ ਬੰਨ ਲੈਣ, ਵੀ ਆ ਜਾ ਸਾਡੇ ਗੁਰੂ। ਤੋਂ ਪਾਤਸ਼ਾਹ ਕਹਿੰਦੇ ਨੇ ਹਸਤੀ ਸਿਰ ਜੋ ਅੰਕ ਸਰ, ਅਤੇ ਇਉਂ ਗੁਰਮੁਖ ਪਾ ਸਕਦੇ ਮਨ ਧਨ ਅੱਗੇ ਰੱਖ ਕੇ, ਮਨ ਅਤੇ ਤਨ ਨੂੰ ਅੱਗੇ ਰੱਖ। ਮਨ ਰੱਖਣਾ, ਸਿਰ ਤਾਂ ਰੋਜ਼ ਝੁਕਦਾ ਪਰ ਮਨ ਨਹੀਂ ਨਾ ਝੁਕਦਾ, ਮਨ ਤਾਂ ਉਸੇ ਹਉਮੈ 'ਚ ਹੈ, ਉਸੇ ਹੰਕਾਰ 'ਚ। ਇਹ ਗੁਰੂ ਦੀ ਸੇਵਾ ਕਰ, ਅਤੇ ਇਉਂ ਗੁਰਮੁਖ ਆਮ ਨਿਵਾਰੀਏ, ਇਹ ਨਿਵਾਜਿਆ ਜਾਏਗਾ, ਸਭ ਰਾਜ ਸਾਰੀ ਸ੍ਰਿਸ਼ਟੀ ਦਾ ਰਾਜ ਤੇਰੀ ਝੋਲੀ 'ਚ ਪੈ ਜਾਏਗਾ। ਅੱਗੇ ਦੇਖੋ, ਨਾਨਕ ਗੁਰਮੁਖ ਬੁੱਝੇ, ਨਾਨਕ ਇਹ ਭਾਈ ਉਹ ਉਹਨੂੰ ਜਿਹਨੂੰ ਸਮਝ ਪੈ ਜਾਵੇ, ਅਤੇ ਸਮਝ ਕਿਹਨੂੰ ਪੈਂਦੀ ਆ? ਜਿਹਦੇ 'ਤੇ ਉਹਦੀ ਨਜ਼ਰ ਹੋਵੇ, ਆਪੇ ਨਜ਼ਰ ਕਰੇ, ਜਿਹ 'ਤੇ ਉਹਦੀ ਨਜ਼ਰ, ਉਹਨੂੰ ਇਸ ਗੱਲ ਦੀ ਸਮਝ ਪੈ ਜਾਂਦੀ। ਅੱਗੇ ਜਿਨ ਗੁਰਮੁਖ ਨਾ, ਜਿਨ੍ਹਾਂ ਨੇ ਗੁਰੂ ਦੇ ਸਨਮੁਖ ਕਹਿਣ ਤੋਂ ਭਾਵ ਆ ਕਿ ਜਿਨ੍ਹਾਂ ਨੇ ਗੁਰੂ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਧਾਰ ਲਿਆ। ਸਤਿਗੁਰ ਕਹਿੰਦੇ ਆਏ ਤੇ ਪ੍ਰਵਾਨ, ਉਹ ਪ੍ਰਵਾਨ ਨੇ। ਹੁਣ ਫਰਜ਼ ਕੀਤਾ ਤੁਹਾਨੂੰ ਮਨੁੱਖਾ ਜੀਵਨ ਮਿਲਿਆ, ਤੁਸੀਂ ਬਾਣੀ ਪੜ੍ਹੀ, ਚੰਗੇ ਡਾਕਟਰ ਬਣ ਗਏ, ਚੰਗੇ ਇੰਜੀਨੀਅਰ ਬਣ ਗਏ, ਚੰਗੇ ਮਿਸਤਰੀ ਬਣ ਗਏ, ਚੰਗੇ ਪਲੰਬਰ ਬਣ ਗਏ, ਤਾਂ ਦੋਵੇਂ ਗੱਲ ਹੋ ਗਈਆਂ ਨਾ, ਦੋਵੇਂ ਪ੍ਰਵਾਨ ਨੇ ਨਾ। ਤੁਸੀਂ ਜਿੱਥੇ ਮਰਜ਼ੀ ਕਮਾਈ ਕਰੋ, ਤੁਹਾਡੇ ਕੋਲ ਕੁਝ ਹੈ ਤਾਂ ਜਿਹੜੇ ਮਰਜ਼ੀ ਦੇਸ਼ 'ਚ ਜਾਓ, ਅਤੇ ਜੇ ਕੁਛ ਕੋਲ ਨਹੀਂ ਤਾਂ ਭਾਵੇਂ ਜਿੱਥੇ ਮਰਜ਼ੀ ਵਸੋ, ਅਤੇ ਉਹ ਹਾਲ ਹੋਣਾ। ਸਾ ਇਹੋ ਕਹਿੰਦੇ ਨੇ ਉਹ ਆਏ ਤੇ ਪ੍ਰਵਾਨ, ਤਾਂ ਨਾਨਕ ਕੁੱਲ ਉਧਾਰੇ ਆਪਣਾ ਦਰਗਾਹ ਪਾਵੇ। ਉਹਨਾਂ ਦੀ ਕੁੱਲ ਵੀ ਤਰ ਜਾਂਦੀ ਆ, ਆਪ ਵੀ ਤਰ ਜਾਂਦਾ, ਅਤੇ ਪਰਮਾਤਮਾ ਦੇ ਦੋਨੋਂ ਆ ਪਰਮਾਤਮਾ ਦੁਨੀਆਂ ਵਿੱਚ ਵੀ ਉਹ ਪ੍ਰਵਾਨ ਹੈ। ਜਿਹੜੇ ਚੰਗੇ ਬੱਚੇ ਨੇ, ਕੋਈ ਜੱਜ ਬਣ ਜਾਏ, ਕੋਈ ਚੰਗਾ ਬੱਜਾ ਬਣ ਜਾਏ, ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਜਾਂਦਾ, ਵੇਖੋ ਜੀ ਕਿੰਨਾ ਬੱਚਾ ਵਧੀਆ। ਸਾਰੇ ਇੱਥੇ ਪ੍ਰਵਾਨ ਹੋ ਗਏ ਤਾਂ ਰੱਬ ਦੇ ਘਰ ਵੀ ਪ੍ਰਵਾਨ ਹੈ। ਜੇ ਤੁਸੀਂ ਇੱਥੇ ਪ੍ਰਵਾਨ ਨਹੀਂ ਨਾ, ਜੇ ਚੋਰ ਇੱਥੇ ਪ੍ਰਵਾਨ ਨਹੀਂ ਤਾਂ ਰੱਬ ਦੇ ਘਰ ਵਿੱਚ ਵੀ ਪ੍ਰਵਾਨ ਨਹੀਂ। ਜੇ ਮਾੜਾ ਕੰਮਾਂ ਬੰਦਾ ਇੱਥੇ ਪ੍ਰਵਾਨ ਨਹੀਂ ਤਾਂ ਰੱਬ ਦੇ ਘਰ ਵਿੱਚ ਵੀ ਪ੍ਰਵਾਨ। ਸਭ ਤੋਂ ਪਹਿਲਾਂ ਤੁਹਾਨੂੰ ਇੱਥੇ ਪ੍ਰਵਾਨ, ਮਾੜਾ ਡਾਕਟਰ ਬਣ ਕੇ ਮਾੜੇ ਕਰਮ ਕਰੇਗਾ, ਅਤੇ ਇਹ ਨਹੀਂ ਕਿ ਰੱਬ ਉਹਨੂੰ, ਰੱਬ ਤਾਂ ਵੇਖ ਰਿਹਾ, ਉਹਨੇ ਤਾਂ ਤੈਨੂੰ ਆਣ ਕੇ ਫੜ ਲੈਣਾ ਵੀ ਤੂੰ ਮਾੜਾ ਕੰਮ ਕਿਉਂ ਕੀਤਾ, ਆਹ ਤੁਹਾਡੇ ਸਾਹਮਣੇ ਹੁਣ ਇੱਕ ਬੰਦਾ ਕੁੱਟਿਆ ਹੀ ਨਾ, ਉਹ ਰੱਬ ਦਾ ਕਸੂਰ ਆ ਉੱਥੇ। ਜਦੋਂ ਤੁਹਾਡੀ ਜ਼ਬਾਨ ਨਹੀਂ ਚੱਜਦੀ ਬੋਲਦੀ, ਤਾਂ ਫਿਰ ਖਿਰਮਾ ਕਰਨਾ, ਰੱਬ ਨੇ ਨਹੀਂ ਆਉਣਾ, ਇਹ ਰੱਬ ਦੇ ਬੰਦੇ ਰੱਬ, ਇਹਨਾਂ ਹੀ ਤੁਹਾਨੂੰ ਕੁੱਟਣਾ, ਇਹੋ ਰੱਬ ਨਾ ਸਾਰਾ ਕੁਛ, ਆਪਾਂ ਜੀ ਸਾਰਾ ਕੁਛ। ਬੱਤ ਦੇਖੋ ਉੱਤੇ ਕੋਈ ਵੇਖਦਾ ਨਹੀਂ, ਦੁਨੀਆ ਵੇਖਦੀ ਤੁਹਾਨੂੰ। ਸਹਿਸ ਤਾਵ ਨੈਣ ਨਾ ਨੈਣਾ ਤੋਹੇ ਕੋ ਸਹਿਸ ਮੂਰਤ ਨੰਨਾ, ਇਹ ਸਾਰੀਆਂ ਅੱਖਾਂ ਉਹਦੀਆਂ ਨੇ, ਉਹ ਤੁਹਾਨੂੰ ਦੇਖ ਰਿਹਾ। ਤੋ ਸਤਿਗੁਰ ਕਹਿੰਦੇ ਨੇ ਗੁਰਮੁਖ ਪਿਆਰਿਓ, ਅੱਗੇ ਜਿਹੜੀਆਂ ਗੁਰੂ ਦੀਆਂ ਪਿਆਰੀਆਂ ਨੇ, ਕੁਛ ਤਾਂ ਪਾਤਸ਼ਾਹ ਨੇ ਆਪਣੇ ਚਰਨਾਂ ਨਾਲ ਜੋੜੀਆਂ ਨੇ, ਗੁਰੂ ਦੇ ਗੁਣ ਗਾਉਂਦੇ ਨੇ, ਅਤੇ ਕੁਛ ਗੁਰਮੁਖ ਪਿਆਰਿਓ ਉਹਨਾਂ ਨੂੰ ਆਪ ਆਪਣੀ ਸੇਵਾ 'ਚ ਲਾਇਆ, ਅਤੇ ਮਹਾਰਾਜ ਜਿਨ੍ਹਾਂ ਦੇ ਵਿੱਚ ਗੁਰੂ ਦਾ ਮਨ ਦਾ ਚਿੱਤ ਜੁੜ ਜਾਂਦਾ, ਅਤੇ ਇੱਕੋ ਜਿਹੜਾ ਗੁਰੂ ਆ ਉਹ ਸਾਰਿਆਂ ਨੂੰ ਇੱਕੋ ਜਿਹਾ ਹੀ ਪਿਆਰ ਕਰਦਾ। ਅਤੇ ਸਤਿਗੁਰ ਕਹਿੰਦੇ ਬੋਲੋ ਧੰਨ ਗੁਰੂ, ਧੰਨ ਗੁਰੂ, ਧੰਨ ਗੁਰੂ, ਜਿਨ੍ਹਾਂ ਨੇ ਮੇਰੇ 'ਤੇ ਬਖਸ਼ਿਸ਼ ਕੀਤੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਕੋਸ਼ਿਸ਼ ਕਰਿਆ ਕਰੋ, ਕੁਛ ਨਾ ਕੁਛ ਸਿੱਖ ਕੇ ਜਾਇਆ ਕਰੋ, ਇੱਥੋਂ ਆਣ ਕੇ ਸਮਝ ਲਓ ਤੁਸੀਂ, ਕਿਉਂਕਿ ਤੁਸੀਂ ਆਉਣ ਵਾਲੇ ਬੱਚਿਆਂ ਨੂੰ ਕੁਛ ਨਾ ਕੁਛ ਦੇਣਾ। ਜੇ ਤੁਹਾਡੇ ਕੋਲ ਕੁਛ ਹੋਊਗਾ ਨਾ, ਤਾਂ ਤੁਸੀਂ ਦਿਓਗੇ, ਤੁਹਾਡੇ ਘਰ ਸਿੱਖੀ ਨਹੀਂ ਨਾ, ਅਤੇ ਬੱਚੇ ਸਿੱਖੀ ਨਹੀਂ ਪਕੜਨਗੇ। ਜੇ ਤੁਸੀਂ ਸਿੱਖ ਜੇ, ਨਿਤਨੇਮ ਕਰਦੇ ਜੇ, ਬਾਣੀ ਪੜ੍ਹਦੇ ਜੇ, ਸੇਵਾ ਕਰਦੇ ਜੇ, ਦਇਆ ਵਾ ਧਰਮ ਵਾ, ਅਤੇ ਆਉਣ ਵਾਲੀ ਜਨਰੇਸ਼ਨ 'ਚ ਆਪਣੇ ਆਪ ਡਾਕਟਰ ਦਾ ਬੱਚਾ ਡਾਕਟਰ ਬਣ ਹੀ ਜਾਂਦਾ ਨਾ, ਅਤੇ ਸਿੱਖ ਦਾ ਬੱਚਾ ਸਿੱਖ ਕਿਉਂ ਨਾ ਬਣੇਗਾ? ਆਖੋ ਸਤਨਾਮ ਸ੍ਰੀ, ਬਣੂਗਾ, ਬਣੂਗਾ ਤਾਂ ਜੇ ਅਸੀਂ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਜਣੇ ਸੋਹਲੇ ਦਾ ਪਾਠ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ ਸੋਹਿਲਾ, ਰਾਗੋੜੀ ਦੀ ਕੀ ਮੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਤੁਹਾਡੀ ਆਵਾਜ਼ ਆਉਣੀ ਚਾਹੀਦੀ, ਜੈ ਕਰ ਕੀਰਤ ਆਖੀ ਹੈ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ, ਸਿਮਰੋ ਸਿਜਣਹਾਰੋ, ਤੁਮ ਗਾਵੋ ਮੈਂ ਨਿਰਭਉ ਕਾ ਸੋਹਿਲਾ, ਹੋ ਵਾਰੀ ਜੇ ਸੋਹਿਲੇ
ਸਦਾ ਸੁਖ ਹੋਏ ਰਹਾਓ। ਨੇਤਨੇ ਜੀੜੇ ਸੰਭਾਲੀਅਨ, ਦੇਖੇਗਾ ਦੇ ਮਨਹਾਰ, ਤੇਰੇ ਦਾਨੇ ਕੀਮਤ ਨਾ ਪਵਾਏ, ਤੇਦਾ ਤੇ ਕਮਲ ਸੰਭਾਰ। ਸੰਮਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸਜਣ ਅਸੀਂ ਸੜੀਆਂ, ਜੋ ਹੋਏ ਸਾਹਿਬ ਸਿਉ ਮੇ, ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ, ਸਦਣ ਹਾਰਾ ਸਿਮਰੀਐ, ਨਾਨ ਸੇ ਦੇਵਾਸਾ ਮੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰੇ ਕੋ ਵੇ ਸਮੇ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਾਰਾ ਵਡਾਈ ਤੋਏ ਰਹਾਉ। ਵਿਸ਼ਵ ਸਿਆਕੜੀਆ ਪੈਰਾ ਤਿਥੀ ਵਾਰੀ ਮਾਓ ਹੋਵਾ, ਸੂਰਜੇ ਕੋ ਰੋਤ ਅਨੇਕ, ਨਾਨਕ ਕਰਤੇ ਕੇਤੇ ਵੇ ਰਾਤ ਰਾਸੀ ਮੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਤੂੰ ਮਲਿਆਨੋ ਪਵਨ ਚਵਰੋ ਕਰੇ, ਸਗਲ ਬਣਾਏ ਫਲੰ ਜੋਤੀ। ਕੈਸੀ ਆਰਤੀ ਹੋਏ ਪਖਣਾ ਤੇਰੀ ਆਰਤੀ, ਅਨਹਤਾ ਸ਼ਬਦ ਬਾਜਨ ਤੇਰੀ ਰਹਾਓ। ਸਹਿਸਤਾਵ ਨੈਨਾ ਨੈਨਾ ਤੋਹੇ ਕੋ, ਸਹਿਸ ਮੂਰਤ ਨੰਨਾ ਇੱਕ ਤੋਹੀ, ਸਹਿਸ ਪਦ ਬਿਨ ਨਾਨੇਕ ਪਦ ਗੰਧ ਬਿਨ, ਸਹਿਸਤਾਵ ਗੰਧ ਵਿਚਲਤ ਮੋਈ। ਸਮੈ ਜੋਤ ਜੋਤ ਹੈ ਸੋਏ, ਤੇਦੇ ਚਰਨ ਸਮੈ ਚਰਨ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੇ ਸੋ ਆਰਤੀ ਹੋਏ। ਹਰ ਚਰਨ ਕੰਮ ਰਾਮ ਲੋਭਤ ਮਨੰਦ ਨੂੰ ਮੋਇਆਈ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰ ਕੋ ਜਾਤੇ ਤੇਰੇ ਨਾਇ ਵਾਸਾ। ਰਾਹ ਗੌੜੀ ਪੂਰਮੀ ਮੰਲਾ ਚੌਥਾ, ਕਾਮ ਗ੍ਰੋਹ ਨਗਰ ਬਹੁ ਪਰਿਆ, ਮੇਰੇ ਸਾਧੂ ਖਰਲ ਖੰਡਾ ਹੈ, ਪੂਰਬ ਦੇ ਰੁਪਾਇਆ ਮਨ ਗੁਰਮਹਲ ਮੰਡਲ ਮੰਡਾਏ, ਕਰ ਸਾਧੂ ਲੀਪਨ ਵੱਡਾ ਹੈ, ਕਾਢ ਡਾਓਤ ਪਨ ਵੱਡਾ ਹੈ, ਰਹਾਉ ਸਾਗ ਤਾਰਾ ਸਾਧ ਨਾ ਜਾਣੇ ਆ, ਤੇਰੇ ਅੰਤਰ ਹਉਮੈ ਕੰਡਾ ਹੈ, ਜਿਉਂ ਜਿਉਂ ਚਲੈ ਚੁਬੈ ਦੁਹ ਪਾਵੈ, ਜਮਕਾਲ ਸਹਿ ਸਿਰ ਡੰਡਾ ਹੈ। ਹਰ ਜਨ ਆਰਾ ਨਾਮ ਸਮਾਣੇ, ਦੋ ਜਨਮ ਮਨ ਪੋਖੰਡਾ ਹੈ, ਅਵਨਾਸੀ ਪੁਰ ਪਾਇਆ ਪਰਮੇਸ਼ਰ, ਬਹੁ ਸੋਖਣ ਬ੍ਰਹਮੰਡਾ ਹੈ। ਹਾਮ ਗਰੀ ਮਸਕੀਨ ਪ੍ਰਭ ਤੇਰੇ, ਹਰਾ ਹਰਾ ਵਡ ਵੱਡਾ ਹੈ, ਜਨ ਨਾਨਕ ਨਾਮ ਉਧਾਰ ਟੇਕ ਹੈ, ਹਰ ਨਾਮੇ ਹੀ ਸੋ ਮੰਡਾਰਾ। ਗੌੜੀ ਪੂਰਵੀ ਮਹੱਲਾ ਪੰਜਵਾਂ, ਕਰੋ ਬੇਨੰਤੀ ਸੋਨੋ ਮੈਂ।

मन घोर मेल काज रहाओ ए संसार तरे हो ब्रह्म जिसे जगाए पियावे रस।

ਵੱਡੀ ਤੇਰੀ ਵਡਿਆਈ, ਤੂੰ ਅਗੰਮ ਦਇਆਲ ਅਗੰਮ ਹੈ, ਆਪ ਲੈ ਮਿਲਾਈ। ਮੈਂ ਤੁਝ ਬਿਨ ਬੇਲੀ ਕੋ ਨਹੀਂ, ਤੂੰ ਅੰਤ ਸਖਾਈ। ਜੋ ਤੇਰੀ ਸ਼ਰਨਾਗਤੀ ਤਿਨ ਲੈ ਛਡਾਈ, ਨਾਨਕ ਵੇ ਪਰਵਾਹ ਹੈ, ਤਿਸ ਤਿਲ ਨਾ ਤਮਾਈ। ਨਾਨਕ ਵੇ ਪਰਵਾਹ ਹੈ, ਤਿਸ ਤਿਲ ਨਾ ਤਮਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸੇ ਹੀ ਕੋਈ ਕੋਈ ਮੰਝ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜੈ ਰੋਏ, ਜਾ ਲਗ ਚਿਤ ਨਾ ਆਵਹੀ। ਧੰਨ ਵਾਹਿਗੁਰੂ ਸਾਹਿਬ ਜੀ, ਧੰਨ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ ਸਾਰੰਗ ਮਹਲਾ ਪੰਜਵਾਂ। ਪੋਥੀ ਪਰਮੇਸ਼ਰ ਕਾ ਥਾਨ, ਸਾਧ ਸੰਗ ਗਾਵੇ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆਨ ਰਹਾਉ।

ਕਿਤੇ ਅਸਥਾਨ ਤੋਂ ਟਿਕਣ ਨਾ ਪਾਵੈ, ਇਹ ਬਿੱਧ ਦੇਖੀ ਆਖੀ, ਸੰਤਾਂ ਬਿਨਤੈ ਕੋਈ ਨਾ ਛਾਡਿਆ, ਸੰਤ ਬਰੇ ਗੋਬਿੰਦ ਕੀ ਪਾਖੀ। ਜੀ ਜੰਤ ਸਗਲੇ ਤੈ ਮੋਹੇ, ਬਿਨ ਸੰਤਾਂ ਕਿਨੈ ਨਾ ਲਾਖੀ, ਨਾਨਕ ਦਾਸ ਹਰ ਕੀਰਤਨ ਰਾਤਾ, ਸ਼ਬਦ ਸੁਰਤ ਸੱਚ ਸਾਖੀ। ਸਾਰੰਗ ਮਹਲਾ ਪੰਜਵਾਂ। ਮਾਏ ਰੇ ਕਾਟੀ ਜਮਕੀ ਫਾਸ, ਹਰ ਹਰ ਜਪਤ ਸਰਬ ਸੁਖ ਪਾਏ, ਬੀਚੇ ਗ੍ਰਸਤ ਉਦਾਸ ਰਹਾਉ, ਕਰ ਕਿਰਪਾ ਲੀਨੇ ਕਰ ਆਪਣੇ, ਉਪਜੀ ਦਰਸ਼ ਪਿਆਸ, ਸੰਤ ਸੰਗ ਮਿੜ ਹਰ ਗੁਣ ਗਾਏ, ਬਿਨਸੀ ਦੁਤੀਆ ਆਸ। ਮਹਾ ਉਦਿਆਨ ਅਟਵੀ ਤੇ ਕਾਢੇ, ਮਾਰਗ ਸੰਤ ਕਹਿਓ, ਦੇਖ ਦਰਸ਼ ਪਾਪਸ ਬਨਾਸੇ, ਹਰ ਨਾਨਕ ਰਤਨ ਲਹਿਓ। ਸਾਰੰਗ ਮਹਲਾ ਪੰਜਵਾਂ। ਮਾਈ ਰੀ ਅਰਿਓ ਪ੍ਰੇਮ ਕੀ ਖੋਰ, ਦਰਸ਼ਨ ਪ੍ਰਚਿਤ ਪਿਆਸ ਮਨ ਸੁੰਦਰ, ਸਖਤ ਨਾ ਕੋਈ ਤੋਰ ਰਹਾਉ, ਪ੍ਰਾਨ ਮਾਨ ਪਤ ਪਿਤ ਸੁਤ ਬੰਧਪ, ਹਰ ਸਰਬਸ ਧਨ ਮੋਰ, ਤ੍ਰਿਗ ਸਰੀਰ ਅਸਤ ਬਿਸ਼ਟਾ ਕ੍ਰਿਮ, ਬਿਨ ਹਰ ਜਾਨਤ ਹੋਰ, ਭਇਓ ਕਿਰਪਾਲ ਦੀਨ ਦੁਖ ਭੰਜਨ, ਪਰਾ ਪੁਰਬ ਲਾ ਜੋਰ, ਨਾਨਕ ਸ਼ਰਨ ਕਿਰਪਾ ਨਿਤ ਸਾਗਰ, ਬਿਨ ਸਿਓ ਆਨਣੇ ਹੋਰ। ਸਾਰੰਗ ਮਹਲਾ ਪੰਜਵਾਂ। ਨੇਕੀ ਰਾਮ ਕੀ ਧੁਨ ਸੋਏ, ਚਰਨ ਕਮਲਿਆ ਨੂਪ ਸੁਆਮੀ, ਜਪਤ ਸਾਧੂ ਹੋਏ ਰਹਾਉ, ਚੇਤਵਤਾ ਗੋਪਾਲ ਦਰਸ਼ਨ, ਕਲਮਲਾ ਕੱਢ ਧੋਏ, ਜਨਮ ਮਰਨ ਵਿਕਾਰ ਅੰਕੁਰ, ਹਰ ਕਾਟ ਛਾਡੇ ਖੋਏ, ਪਰਾਪੂਰਬ ਜਿਸੈ ਲਿਖਿਆ।

ਧਾਰ ਅਨੁਗ੍ਰਹਿ ਆਪਣੇ ਕਰ ਲੀਨੇ ਗੁਰਮੁਖ ਪੂਰ ਗਿਆਨੇ ਸਰਬ ਸੁਖ ਆਨੰਦ ਕਨੇਰੇ ਠਾਕੁਰ ਦਰਸ਼ ਤੇ ਆਨੇ ਨਿਕਟ ਵਰਤਨ ਸਸ ਦਾ ਸੁਹਾਗਨ ਦਾਹ ਦਿਸ ਸਾਈ ਜਾਨੇ ਪ੍ਰੇਰੰਗ ਰੰਗ ਰਤੀ ਨਾਰਾਇਣ ਨਾਨਕ ਤਿਸ ਕੁਰਬਾਨੀ ਸਾਰੰਗ ਮਹਲਾ ਪੰਜਵਾਂ ਤੋ ਚਰਨ ਆਸਰੂਈਸ ਤੁਮੈ ਪਛਾਨੋ ਸਾਕ ਤੁਮੈ ਸੰਗ ਰਾਖਣ ਹਾਰ ਤੁਮੈ ਜਗਦੀਸ਼ ਰਹਾਓ ਤੂੰ ਹਮਰੋ ਹਮ ਤੁਮਰੇ ਕਹੀਏ ਏਤੀ ਉਤ ਤੁਮ ਹੀ ਰਾਖੇ ਤੂੰ ਬੇਅੰਤ ਅਪਰੰਪਰ ਸਵਾਮੀ ਗੁਰ ਕਿਰਪਾ ਕੋਈ ਲਖੈ ਬਿਨ ਬਕਨੇ ਬਿਨ ਕਹਿਣ

ਨਹਿ ਦੂਰ ਪੂਰੇ ਆਜੂਰ ਸੰਗੇ ਸੁੰਦਰ ਰਸਾਲ ਤੂੰ ਨਹਿ ਬਰਨ ਬਰਨ ਨਹਿ ਕੁਲਹਿ ਕੁਲ ਨਾਨਕ ਪ੍ਰਭ ਕਿਰਪਾਲ ਤੂੰ ਸਾਰੰਗ ਮਹੱਲਾ ਪੰਜਵਾਂ ਕਰਤ ਕੇਰ ਵਿਖੈ ਮੇਲ ਚੰਦਰ ਸੂਰ ਮੋਹੇ ਉਪਜਦਾ ਵਿਕਾਰ ਦੁੰਦਰ ਨੌਪਰੀ ਚਨੰਤਕਾਰ ਸੁੰਦਰ ਅਨਗ ਪਾਓ ਕਰਤ ਫਿਰਤ ਬਿਨ ਗੋਪਾਲ ਧੋਹੇ ਰਹਾਓ ਤੀਨ ਪੌਨੇ ਲਪਟਾਏ ਰਹੀ ਕਾਜ ਕਰਮ ਨਾ ਜਾਤ ਸਹੀ ਉਨਮਤ ਅੰਧ ਧੰਧ ਰਚਿਤ ਜੈਸੇ ਮਹਾਸਾਗਰ ਹੋਏ ਉਦਰੇ ਹਰ

0: आओ। हर की प्यास प्यासी कामन देखो रैन सबाई, श्री तारनाथ मेरा मन लीना प्रभु जाने पीर पराई। गणत शरीर पीर है हर बिन गुर शब्दी हर पाई, हो दयाल कृपा कर हर जियो हर स्यों रहा समाई। ऐसी रवत रव मन मेरे हर चरणे चित लाए, बिसम पे गुण गाए मनोहर निरपो
1: ਦੇ ਨਾਮ ਸਦਾ ਤੁਨ ਘਟੇ ਨਾ ਕੀਮਤ ਪਾਈ। ਜਬ ਕੀ ਉਪਜੀ ਤਪਤੀ ਬਿਨਸੀ, ਰਗਲ ਭਈ ਰੰਗਲ ਭਈ ਮਨ ਪਾਈ, ਸਹਿ ਸਮਾਦ ਸਦਾ ਲਿਵ ਹਰ ਸਿਉ, ਜੀਵਾਂ ਹਰ ਗੁਣ ਗਾਈ। ਗੁਰ ਕੇ ਸ਼ਬਦ ਸਦਾ ਗੁਰ ਕੈ ਸ਼ਬਦ ਤਾ ਬੈਰਾਗੇ, ਨਿਜ ਕਰ ਤਾੜੀ ਲਾਈ। ਸੁਧ ਰਸ ਨਾਮ ਮਹਾਰਸ ਮੀਠਾ, ਨਿਜ ਕਰ ਤਤ ਗੁਸਾਈ। ਤਹਿ ਹੀ ਮਨ ਜਹਿ ਹੀ ਤੇ ਰਾਖਿਆ, ਐਸੀ ਗੁਰਮਤ ਪਾਈ। ਸਨਕ ਸਨਾਦ ਬ੍ਰਹਮਾਦ ਇੰਦਰਾਦਕ ਪਾਤਰ ਤੇ ਬਨਿਆਈ।

ਪਹਿਲਾ ਹਰ ਬਿਨ ਕਿਉਂ ਧੀਰੈ ਮਨ ਮੇਰਾ, ਕੋਟ ਕਲਪ ਕੇ ਦੁਖ ਬਿਨਾਸਨ, ਸਾਚ ਦ੍ਰਿੜਾਏ ਨਿਪਿਰ ਰਹਾ। ਕ੍ਰੋਧ ਨਿਪਾਰ ਦਲੇ ਹੋ ਮਮਤਾ, ਪ੍ਰੇਮ ਸਦਾ ਨੌਰੰਗੀ, ਅਨਪੋ ਬਿਸਰ ਗਏ ਪ੍ਰਭ ਜਾਚਿਆ, ਹਰ ਨਿਰਪਾਰ ਸੰਗੀ। ਚਾਂਚਲ ਮਤ ਤਿਆਗ ਪੋ ਪੰਜਨ, ਪਾਇਆ ਏਕ ਸ਼ਬਦ ਲਵਲਾਈ, ਹਰਸ ਚਾਖ ਤ੍ਰਿਖਾ ਨਿਵਾਰੀ, ਹਰ ਮੇਲ ਲੈ ਬਡਭਾਗੀ। ਅਭਰਤ ਸਿੰਚ ਪੈ ਸੋ ਪਰ, ਸਾਰ ਗੁਰਮਤ ਸਾਚ ਨਿਹਾਲਾ, ਮਨਰਤ ਨਾਮ ਰਤੇ ਨਹਿ ਕੇ ਪਲ, ਆਜੁਕਾ ਦਿਆਲਾ। ਮੋਹਿਨ ਬੋਲੀਆ ਮਨ ਬੇਰਾ, ਵੱਡੇ ਪਾਗ ਲਿਵਲਾਗੀ। ਸਾਚ ਵਿਚਾਰ ਕਿਲਵਖ ਦੁਖ ਕਾਟੇ, ਮਨ ਨਿਰਮਲ ਅਨੁਰਾਗੀ। ਗਹਿਰ ਗੰਭੀਰ ਸਾਗਰ ਤਨਾਗਰ, ਅਵਰ ਨਹੀਂ ਅਨਪੂਜਾ। ਸ਼ਬਦ ਵਿਚਾਰ ਭਰਮ ਪਉ ਪੰਜਨ, ਅਵਰ ਨ ਜਾਣਿਆ ਦੂਜਾ। ਮਨੁਆ ਮਾਰ ਨਿਮਲ ਪਦ ਚੀਨਿਆ, ਹਰ ਰਸ ਰਤੇ ਅਧਿਕਾਈ। ਏਕਸ ਬਿਨ ਮੈਂ ਅਵਰ ਨ ਜਾਣਾ, ਸਤਿਗੁਰ ਬੂਝ ਵਜਾਈ। ਅਗਮ ਅਗੋਚਰ ਅਨਾਥ ਅਜੋਨੀ, ਗੁਰਮਤੇ ਕੋ ਜਾਣਿਆ। ਸੋ ਭਰ ਭਰੇ ਨਾਹੀ ਚਿੱਤ ਡੋਲੈ, ਮਨ ਹੀ ਤੇ ਮਨ ਮਾਨਿਆ। ਗੁਰਪ੍ਰਸਾਦੇ ਅਕਥੋ ਕਥੀਐ, ਕਹੋ ਕਹਾਵੈ ਸੋਈ। ਨਾਨਕ ਦੀਨ ਦਿਆਲ ਹਮਾਰੇ, ਅਵਰ ਨਾ ਜਾਣਿਆ ਕੋਈ। ਸਾਰਗ ਮਹਲਾ ਤੀਜਾ, ਅਸ਼ਟਪਦੀਆ ਕਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਨ ਮੇਰੇ ਹਰ ਕੇ ਨਾਮ ਵਡਾਈ, ਹਰ ਬਿਨ ਅਵ ਨ ਜਾਣਾ ਕੋਈ। ਹਰ ਕੇ ਨਾਮ ਮੁਕਤ ਗਤ ਪਾਈ ਰਹਾ, ਸ਼ਬਦ ਪੋ ਪੰਜਨ ਕਾ ਸ਼ਬਦ ਪੋ ਪੰਜਨ ਜਮਕਾਰ ਨਿਖੰਜਨ। ਹਰ ਸੇ ਤਿਲ ਵਿਲਾਈ, ਹਰ ਸੋ ਦਾਤਾ ਗੁਰਮੁਖ ਜਾਤਾ, ਸਹਿਜੇ ਰਿਹਾ ਸਮਾਈ। ਭਗਤਾਂ ਕਾ ਪੂਜਨ ਹਰ ਨਾਮ ਨਿਰੰਜਨ, ਪੈਨ ਨਾਣਾ ਭਗਤ ਵਡਾਈ। ਨਿਜ ਕਰ ਬਾਦਸ਼ਾਹ ਸਦਾ ਹਰ ਸੇ ਪਨਾ, ਹਰ ਦਰ ਸੁਭਾ ਪਾਈ। ਮਨਮੁਖ ਬੁੱਧ ਕਾਚੀ ਮਨੁਆ ਡੋਲੈ, ਅਕਥ ਨਾ ਕਥੈ ਕਹਾਣੀ। ਗੁਰਮਤ ਨਿਹਚਲ ਹਰ ਮਨ ਵਸਿਆ, ਅੰਮ੍ਰਿਤ ਸਾਚੀ ਬਾਣੀ। ਮਨ ਕੇ ਤਰੰਗ ਸ਼ਬਦ ਨਿਪਾਰੇ, ਰਸਨਾ ਸਹਿ ਸਪਾਈ। ਸਤਿਗੁਰ ਮਿਲ ਰਹੀਐ ਸਦ ਆਪਣੇ, ਦਿਨ ਹਰ ਸੇਤੀ ਦਿਵਲਾਈ। ਮਨ ਸ਼ਬਦ ਰੇਤਾ ਮੁਕਤ ਹੋ ਪੈ, ਹਰ ਚਰਣੀ ਚਿਤਲਾਈ। ਹਰ ਸਰ ਸਾਗਰ ਸਦਾ ਜਨ ਨਿਮਲ, ਨਾਵੇ ਸਹਿ ਸਫਾਈ।

ਸਾਰੇ ਸੇਵਕ ਸੇਵ ਰਹੇ ਸਚ ਰਾਤੇ ਜੋ ਤੇਰਾ ਮਨ ਪਾਣੈ ਦੁਬਦਾ ਮੈ ਨਾ ਪਾਵੇ ਜਗ ਝੂਠੀ ਗੁਣ ਅਵਗੁਣਾ ਪਛਾਣੈ ਆਪੇ ਮੇਰ ਲਏ ਅਕਥ ਕਥੀਐ ਸਚ ਸ਼ਬਦ ਸਚ ਬਾਣੀ।

ਨੀ ਹਰ ਭਗਤਾਂ ਕਰ ਰਾਖੇ ਆਪਣੇ ਦੀਨੀ ਨਾ ਵਡਾਈ ਜਿਨ ਜਨ ਕਰੀ ਅਵਗਿਆ ਜਨ ਕੀ ਤੇ ਤੈ ਦੀਏ ਰੁੜਾਈ ਮੁਕਤ ਪਏ ਸਾਰ ਸੰਗਤ ਕਰ

ਹਮ ਨਾਨੇ ਨੀਚ ਤੁਮ ਵੱਡ ਸਾਹਿਬ, ਕੁਦਰਤ ਕੌਣ ਵਿਚਾਰਾ, ਮਨ ਤਨ ਸੀਤਲ ਗੁਰਦਰਸ ਦੇਖੈ, ਨਾਨਕ ਨਾਮ ਅਦਾਰਾ। ਸਾਰਕ ਮਹੱਲਾ ਪੰਜਵਾਂ, ਅਸ਼ਟਪਦੀ ਕਾਰ ਛੇਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਅਗਮ ਅਗਾਧ ਸੁਨੋ ਜਨ ਕਥਾ, ਪਾਰ ਬ੍ਰਹਮ ਕੀ ਅਚਲ ਸੁਭਾ ਰਹਾ, ਸਦਾ ਸਦਾ ਸਤਿਗੁਰ ਨਮਸਕਾਰ, ਗੁਰ ਕਿਰਪਾ ਤੇ ਗੁਣ ਗਾਏ ਅਪਾਰ, ਮਨ ਭੀਤਰ ਹੋਵੇ ਪ੍ਰਗਾਸ, ਗਿਆਨ ਅੰਜਨ ਅਗਿਆਨ ਵਿਨਾਸ਼, ਮਤ ਨਹੀਂ ਜਾ ਕਾ ਵਿਸਤਾਰ, ਸੋਭਾ ਤਾਂ ਕੀ ਅਪਰੇ ਅਪਾਰ, ਅਨਕ ਰੰਗ ਜਾ ਕੇ ਗਣੇ ਨਾ ਜਾਏ, ਸੋਗ ਹਰਖ ਦੋਹੁ ਮੈ ਨਾਏ, ਅਨਕ ਬ੍ਰਹਮੈ ਜਾ ਕੇ ਵੇਦ ਧੁਨ ਕਰੈ ਹੈ, ਅਨਕ ਮਹੇਸ਼ ਬੈਸ ਧਿਆਨ ਤਰੈ, ਅਨਕ ਪੁਰਖ ਅੰਸਾ ਅਵਤਾਰ, ਅਨਕ ਇੰਦਰ ਉਪੇ ਦਰਪਾਰ, ਅਨਕ ਪਵਨ ਪਾਵ ਕਰ ਨੀਰ, ਅਨਕ ਰਤਨ ਸਾਗਰ ਦਧ ਖੀਰ, ਅਨਕ ਸੂਰ ਸਸੀਆਰ ਨਖਿਆਤ,

ਅਨਕ ਆਕਾਸ ਅਨਕ ਪਤਾਲ ਅਨਕ ਮੁਖੇ ਜਪੀਐ ਗੋਪਾਲ ਅਨਕ ਸਾਹਿਤਰ ਸਿਮਰਤ ਪੁਰਾਨ ਅਨਕ ਜੋਗਤ ਹੋਵਤ ਬਖਿਆਨ ਅਨਕ ਸਰੋਤੈ ਸੁਨੈ ਨਿਦਾਨ ਸਰਬ ਦੇ ਪੂਰਨ ਭਗਵਾਨ ਅਨਕ ਧਰਮ ਅੰਤ ਨ ਤੇਹੇ ਅਨਕ ਪੁਰੀਆ ਅਨਕ ਤਹਿਖੰਡ ਅਨਕ ਰੂਪ ਰੰਗ ਬ੍ਰਹਿਮੰਡ ਅਨਕ ਬਨਾ ਅਨਕ ਫਲ।

सुत दारा स्यों।

और सतगुर प्रसाद आसा महला चौथा शांत कर चौथा।

0: ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਵੀ ਮਹਿਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੇ ਕੀ ਧੁਨੀ ਸਲੋਕ ਮਹੱਲਾ ਪਹਿਲਾ
1: ਬਲਿਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਕਰਤਨਾ

ਛੁੱਟੇ ਤਲਵਾੜ ਜਿਓ ਸੁੰਜੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ।

ਸਲੋਕ ਮਹੱਲਾ ਪਹਿਲਾ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ, ਸੱਚਾ ਤੇਰਾ ਅਮਰ ਸੱਚਾ ਦੀਬਾਨ, ਸੱਚਾ ਤੇਰਾ ਹੁਕਮ ਸੱਚਾ ਫੁਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤੂੰ ਦਾਖੇ ਲੱਖ ਕਰੋੜ, ਸੱਚੇ ਸਭ ਤਾਣ, ਸੱਚੇ ਸਭ ਜੋਰ, ਸੱਚੇ

0: ਸੋ ਕੱਚ ਨੀ ਕੱਚ ਮਹੱਲਾ ਪਹਿਲਾ।
1: ਵੱਡੀ ਵਡੇਜ ਵੱਡਾ ਨਾ, ਵੱਡੀ ਵਡੇਜ ਨਿੱਚ ਨਿਤ ਸੱਚ ਨਿਆਓ, ਵੱਡੀ ਵਡਿਆਈ ਜਨ ਚਲ ਥਾਓ। ਵੱਡੀ ਵਡੇ ਜਾਣਿਆ ਲਾਓ, ਵੱਡੀ ਵਡਿਆਈ ਬੁੱਝ ਸਭਾਓ।

0: ਆਪ ਨਾਨਕ ਕਾਰਨ ਗਤਿ ਨਿਜਾਏ ਕੀਤਾ ਕਰਨਾ ਸਰਵ ਰਜਾਇ ਮਹਲਾ ਦੂਜਾ।
1: ਇਹ ਜਗ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸੁਣਾਈ ਲਏ।

ਬੜੀ ਨਾਨਕ ਜੀ ਉਪਾਇ ਕਿ ਲਿਖਣਾ ਮੈਂ ਤਰੰਬਾ ਲਿਆ ਉੱਥੇ ਸੱਚੇ ਸੱਚ ਨਿਬੜਿਆ ਚੁਣਵਾ ਕੜੇ ਜਜਮਾ ਲਿਆ ਥਾਵ ਨਾ ਪੈਨ ਕੂੜਿਆ ਮੋਕਾਲਿਆ ਦੋਸਕ ਚਾਲਿਆ ਤੇਰੇ ਤੇ ਸਿਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਵੇ ਧਰਮ ਬਹਾਲਿਆ ਲਿਖਣਾ ਵੇ ਧਰਮ ਬਹਾਲਿਆ।

0: ਵਿਸਮਾਦ ਵੇਦ, ਵਿਸਮਾਦ ਜੀਵ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਗੇ ਫਿਰੇ ਜੰਤ, ਵਿਸਮਾਦ ਪੌਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡ ਹੈ ਵਡਾਣੀ, ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ ਲੱਗੇ ਹੈ ਪ੍ਰਾਣ, ਵਿਸਮਾਦ ਸੰਯੋਗ, ਵਿਸਮਾਦ ਵਿਯੋਗ, ਵਿਸਮਾਦ ਭੁੱਖ, ਵਿਸਮਾਦ ਭੋਗ, ਵਿਸਮਾਦ ਸਿਫਤ, ਵਿਸਮਾਦ ਸਾਲਾ, ਵਿਸਮਾਦ ਉਜੜ, ਵਿਸਮਾਦ ਰਾ, ਵਿਸਮਾਦ ਨੇੜੇ, ਵਿਸਮਾਦ ਦੂਰ, ਵਿਸਮਾਦ ਦੇਖੇ ਹਾਜ਼ਰਾ ਹਜ਼ੂਰ, ਵੇਖ ਵਿਡਾਰਿਆ ਵਿਸਮਾ, ਨਾਨਕ ਬੁਜਨ ਪੂਰਾ ਭਾਗ ਮਹਲਾ ਪਹਿਲਾ।
1: ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਪਾਉ ਸੁਖਸਾਰ,

ਸਭ ਤੇਰੀ ਕੁਦਰਤ, ਤੂੰ ਕਾਦਰ ਕਰਤਾ ਪਾਕੀ ਨਾਹੀਂ ਪਾਪ, ਨਾਨਕ ਹੁਕਮੇ ਅੰਦਰ ਵੇਖੈ।

ਵੜਿਆ ਪਿਨੇ ਭੋਗ ਭੋਗ ਕੇ ਬਸਮਣ ਪੌਰ ਸਦਾਇਆ ਵੱਡਾ ਹੋਆ ਦੁਨੀਂ ਦਾ ਕਰ ਸੰਗਲ ਕਾ ਚਲਾਇਆ ਅੱਗੇ ਕਰਨੇ ਗਿਰ ਤੋਂ ਵਾਚੀਆ ਪਹਿਲੇ ਕਾ ਕਰ ਸਮਝਾਇਆ ਥਾ ਉਹਨੇ ਬਹੁਤ ਦਿਨ ਸੁਣਿਆ ਕਿ ਆ ਰੁਆਇਆ ਮਨੰਦਾ ਜਨਮ ਗਵਾਇਆ ਮਨੰਦਾ ਜਨਮ ਗਵਾਇਆ।

0: ਪੈਵ ਜੋਤ ਮਾ ਬਲਸੂ ਪੈਵ ਚਾਵੇ ਜਾਵੇ ਪੂ ਸਗਲਿਆ ਪੋ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਬ ਕੀਤੀਆਂ ਕੰਨ ਕਹਾਣੀਆਂ

ਔੜੀ ਨਦਰ ਕਰੇ ਜੀ ਆਪਣੇ ਨਦਰ ਸਤਿਗੁਰ ਪਾਇਆ ਇਹ ਜੋ ਬਹੁਤੇ ਜਨਮ ਭਰਮਿਆਤ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋਨੀ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

0: ਨਾਨਕ ਮੂਸੇ ਗਿਆਨੀ ਹੁਣੀ ਖਾ ਗਿਆ ਜਮਕਾਲ ਮਹੱਲਾ ਪਹਿਲਾ
1: ਵਾਇਨ ਚੇਲੇ ਨਚਨ ਗੁਰ ਪੈਰ ਹਲਾਇਨ ਫੇਰਨ ਸਿਰ

ਮਾਧਾਣੀਆਂ ਨਗਾ ਪੰਖੀ ਭੌਂਦਿਆਂ ਲੈਣ ਨਸਾ ਸੂਏ ਝਾੜ ਪਵਾਈਏ ਜੰਤ ਨਾਨਕ ਭੌਂਦਿਆਂ ਗਣਤ ਨਯੰਤ ਬੰਧਨ ਬੰਦ ਪਵਾਏ ਸੋਏ ਪੈ ਕਿਰਤ ਨੱਚੇ ਸਭ ਕੋਏ।

ਹੌਲੀ ਨਾਮ ਤੇਰਾ ਨਿਰੰਕਾਰ ਨਰਕ ਨ ਜਾਈਐ ਜੀਉ ਪਿੰਡ ਸਭ ਤੁਸ ਦਾ ਦੇਖਾ ਜੈ ਅਗਵਾਈਐ ਜੇ ਲੋੜਾ ਚੰਗਾ ਆਪਣਾ ਕਰ ਪੁਨੋ ਨੀ ਸਦਾਈਐ ਜੇ ਜਰਵਾਣਾ ਪਰ ਹੈ ਜਰਵੇਸ ਕਰੇਂਦੀ ਆਈਐ ਕੁਰਹਿ ਨਾ ਭਰੀਐ ਪਾਈਐ ਕੁਰਹਿ ਨਾ ਭਰੀਐ ਪਾਈਐ।

ਪੌੜੇ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲੇ ਸਦਾ ਮੁਕਤ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮੇ ਵਿਚਾਰ ਜਿਨ ਸੱਚੇ ਸਿਉ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ।

ਹਾਂ ਵਿਦਤਾ ਹਾਂ ਚ ਲਿਆ ਹਾਂ ਖਟਿਆ ਹਾਂ ਚ ਗਿਆ ਹਾਂ ਸਚਾਰ ਕੁੜਿਆ ਹਾਂ ਪਾਪਣ ਵਿਚਾਰ ਹਾਂ ਚ ਨਰਕ ਸੁਰਗ ਅਵਤਾਰ ਹਾਂ ਵਿੱਚ ਅਸੈ ਹਾਂ ਚ ਰੋ ਵੈ ਉਹ ਪਰੀਏ ਹੋਵੇ ਤੋਵੈ ਹਾਂ ਵਿੱਚ ਜਾਤੀ ਜਿਨਸੀ ਖੋਵੈ ਹਾਂ ਵਿੱਚ ਮੂਰਖ ਹਾਂ ਵਿੱਚ ਸਿਆਣਾ

ਬੜੀ ਸੇਵ ਕੀਤੀ ਸੰਤੋਖ ਨੇ ਸੱਚ ਦਾ ਧਿਆਇਆ ਉਹਨੇ ਮੰਦੇ ਪੈਰ ਨਾ ਰੱਖਿਓ ਕਰ ਸੁਕਰੀ ਧਰਮ ਕਮਾਇਆ ਉਹਨੇ ਦੁਨੀਆਂ ਤੋੜੇ ਬੰਨਣ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ੀ ਅਗਲਾ।

ਘੋੜੇ ਤੁਰ ਕਰਮ ਜਨਾਗ ਦੁੱਧ ਪੈ ਤੇ ਤਨੀ ਕਸਮ ਧਿਆਇਆ ਇਹਨਾਂ ਜਨਤਾ ਕੇ ਵਾਸ ਕਿਸਨੇ ਵੇਖੀ ਜਗ ਤੂੰ ਪਾਇਆ ਇੱਕ ਨਾਨਕ ਤੂੰ ਮਿਲਗਾ ਪਦੁੱਧ ਖੁਆਇਆ ਗੁਰ ਕਿਰਪਾ ਤੇ ਜਾਣਿਆ ਜਿੱਤ

ਸਤਰ ਲੈ ਕਪੜੇ ਪਹਿਰੇ ਤੁਰਕ ਬਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪੜੇ ਗੁਣ ਤਿੰਨ ਚਾਰ ਵਿਚਾਰ ਪਾਉ ਭਗਤ ਕਰਨੀ ਜਸਦਾਏ ਤਉ ਨਾਨਕ ਮੁਖ ਅੰਤਰ ਪਾਏ ਪੌੜੀ।

ਪੌੜੀ ਸਤਿਗੁਰ ਵਿਟੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਹਨ ਜਿੰਦੀਆ ਇਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੈ ਕੇ ਡੁੱਬੇ ਸੇ ਮਨਜ਼ਾਰਿਆ ਸਤਿਗੁਰੇ ਬੋਇਥਾ ਵਿਰ ਲੈ ਕਿਨੇ ਵਿਚਾਰਿਆ।

ਤਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਚੌਕੜ ਮੁੱਲਣ ਆਇਆ ਬੈ ਚੁੱਕੇ ਪਾਇਆ,

ਤਾਰਾ ਫਿੱਟੇ ਤਨ ਫਿੱਟੇ ਫੇੜ ਕਰੀਨ ਮਨ ਝੂਠੇ ਚੁਲੀ ਪਰੇਨ ਕਹੋ ਨਾਨਕ ਸੱਚ ਧਿਆਈ ਸੁੱਚ ਹੋਵੇ ਤਾਂ ਸੱਚ ਪਾਈ ਪੌੜੀ ਚ

0: ਸਭੋ ਸੁਤ ਪਰਮ ਹੈ ਦੂਜੇ ਲੱਗੇ ਜਾਏ, ਜੰਮਣ ਮਰਨਾ ਹੁਕਮ ਹੈ ਪਾਣੇ ਆਵੇ ਜਾਏ, ਖਾਣਾ ਪੀਣਾ ਪਵਿੱਤਰ ਹੈ ਦਿੱਤੋਂ ਜਗ ਸੰਭਾਏ।
1: ਨਾਨਕ ਜਿਨੀ ਗੁਰਮੁਖ ਬੁਝਿਆ ਤਿਨਾ ਸੂਤ ਕਨਾਏ ਪੌੜੇ ਸਤਿਗੁਰ ਵਡਾ।

ਬੜੀ ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵੜਿਆਈਆਂ ਚਾਹ ਮੇਲੇ ਤਨਦਰੀਆਂ ਆ ਚਾਹ ਦਿਸਪਣਾ ਤਾਂ ਮਨ ਵਸਾਈਆਂ ਕਰਕ ਮਸਤਕ ਹਾਤਰ ਵਿੱਚੋਂ ਮਾਰਕੀਆਂ ਬੁਰਿਆਈਆਂ ਚਾਹ ਤੁੱਠੇ ਨਾ ਨਿਤ ਪਾਈਆਂ ਚਾਹ

ਪੰਡੋਈ ਪੰਡਵ ਜੇ ਪੰਡੇ ਬਾਜ ਨਾ ਕੋਈ ਨਾਨਕ ਪੰਡੇ ਬਾਹਰਾ ਇੱਕੋ ਸੱਚਾ ਸੋਏ ਜਿਤ ਮੁਕਸਰਾ ਸਲਾਈਆਂ ਪਾਗਾਂ ਰਤੀ ਚਾਰ ਨਾਨਕ ਦੇ ਮੁਖ ਉਚਲੇ।

0: ਜੇ ਲਿਖੇ ਵਰਤੈ ਸੋਏ ਮਹੱਲਾ ਦੂਜਾ।
1: ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕਿੱਥੇ ਜਾਏ, ਨਾਨਕ ਦੋਵੇਂ ਕੁੜੀਆਂ ਤਾਏ ਨਕਾਈ ਪਾਏ ਪੌੜੀ।
2: ਜਿੱਤ ਸੇਵੇ ਸੁਖ ਪਾਏ ਸੋ ਸਾਹਿਬ ਸਦਾ ਸੰਭਾਲੀਏ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰਦਾਸ ਜੀਉ ਪਿੰਡ ਸਾਹਿਬ ਤੇਰੀ। ਤੂੰ ਮਾਤ ਪਿਤਾ ਹਮ ਬਾਰਿਕ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ ਤੁਮਰਾ ਉਚੇ ਤੇ ਉਚਾ ਸਗਲ ਸਮਗਰੀ ਤੁਮਰੈ ਸੂਤਰ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੇ ਨਾਨਕ ਦਾਸ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੈ ਕਰਨਾਉ ਨਿਧਾ ਵੇ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ

ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੰਗੇ, ਜੁਗੋ ਜੋਗਿਆ ਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਤਾ ਰੱਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਲਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ। ਗਰੀਬ ਨਵਾਜ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਲੜੀਵਾਰ ਚੱਲ ਰਹੇ ਸ੍ਰੀ ਸਹਿਜ ਪਾਠ ਤੋਂ ਉਪਰੰਤ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ, ਆਨੰਦ ਸਾਹਿਬ ਛੇ ਪੌੜੀਆਂ ਦੀ ਅਰਦਾਸ, ਸਮੁੱਚੀ ਸੇਵਾ ਨਿਭਾਉਂਦਿਆਂ ਆਪ ਜੀ ਦੇ ਬੱਚਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ, ਸਮੂਹ ਸੰਗਤ ਦੀ ਕੀਤੀ ਹੋਈ ਅਰਦਾਸ, ਬੇਨਤੀ ਦਰ ਤੇ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ, ਨਾਮਦਾਨ ਦੀ ਦਾਤ, ਅੰਮ੍ਰਿਤ ਵੇਲੇ ਦਾ ਜਾਗਣਾ, ਨਿਤਨੇਮ ਦੀ ਦਾਤ ਬਖਸ਼ਿਸ਼ ਕਰਨੀ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰ ਉੱਚ ਵਿਦਿਆ ਦੀ ਦਾਤ, ਨੇਕ ਮਾਰਗ ਉੱਤੇ ਚੱਲਣ ਦੀ ਪ੍ਰੇਰਨਾ ਬਖਸ਼ਿਸ਼ ਕਰਨੀ ਸਤਿਗੁਰੂ ਜੀਓ, ਕਾਮ ਕ੍ਰੋਧ ਲੋਭ ਮੋਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ, ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ, ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ ਸਮੂਹ ਸਾਧ ਸੰਗਤ ਜੀ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ, ਸਰਬਾਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਏ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ, ਜੋ ਪ੍ਰਭ ਕੋ ਮਿਲ ਬੋਚ ਹੈ।

ਸਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਨਾਈ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਪਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਵਾਹਿਗੁਰੂ ਜੀ ਸਲੋਕ ਮਹੱਲਾ ਦੂਜਾ ਕਿਸੇ ਕੋਈ ਕੋਏ ਮੰਜ ਨਿਮਾਣੀ ਇੱਕ ਤੂੰ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੰਸਾਰ ਅਗੰਮ ਸਾਗਰ

परम सम्मान योग जुगो जुगे अटल चवर छतर सिंघासन दे मालक वालिए कुल आलम सरवरे कायनात दीन दुनी दे मालक बाणी के बोहित शब्द गुरु धन धन गुरु ग्रंथ साहिब महाराज सच्चे पातशाह जी तिना दी पावन पवित्र मुबारक गोद अंदर जुड़ बैठे अते मीडिया दे राही घरां विच बैठ के साहब जी दी पावन अमृतमई मुबारक बाणी नाल अपनियां मनोबिरतियां नूं एकागर करन दा यतन कर रहे गुरु प्यारे गुरु सवारे अति सत्कारयोग सत्संगी जनों वडभागिआं जिथे आप जीआं ने गुरु दर दे सत्कारत कीर्तनी जथे पासों शब्द चौंकी आसा की वार दे कीर्तन सरवण कीते ने सरबत दे भले दी पंथ दी चढ़दी कला दी अरदास तों उपरंत धन गुरु ग्रंथ साहिब महाराज सच्चे पातशाह जी ने अमृत वेले सिंघासना ते विराजमान हो करके जो पावन मुख वाक दी दात बख्शिश कीती है पवित्र उपदेश आप संगता ने बड़े प्रेम अदब सत्कार सहित सरवण कीते हन। गरीब नवाज सतगुरु की बख्शिश मेहरमत साडे ते करदे ने गुरमत विचारां दी सांझ करन तो पहला कलगीधर स्वामी बादशाह दरवेश धन गुरु गोबिंद सिंह साहब महाराज सच्चे पातशाह जी वल्लों बख्शिश कीती हुई पावन मुबारक गुरु फतेह नाल सांझ बनाइए। आखो जी वाहिगुरु जी का खालसा वाहिगुरु जी की फतेह। अज दा ये पावन मुख वाक राग सूही की वार विचों गुरु ग्रंथ साहिब जी दे पवित्र अंक नंबर 791 अते 792 उपर सुभायमान है। पवित्र मुख वाक विच दो श्लोक ने जो दूजे पातशाह गुरु अंगद साहिब जी दी रसना तो उच्चारण कीते हुए अते एक पौड़ी तीसरे पातशाह गुरु अमरदास महाराज जी दी रसना तो उच्चारण कीती हुई दर्ज है। जदों असीं इस पवित्र मुख वाक नूं पढ़दे हाँ तां इस विच महाराज ने उस अकाल पुरख वाहिगुरु दे प्रति समर्पण दी भावना दा डेडिकेशन दी भावना दा जिक्र कीता है। बड़े प्यारे बोल ने हजूर महाराज बख्शिश करदे ने सलोक महला दूजा किस ही कोई कोए मान्य निमाणी एक तू जीवन दे विच विचरदिआं साडे सारिआं दे आपो अपने नजरिए दे मुतलक रोल मॉडल हीरो जां नायक हुंदे ने। हर एक दी जिंदगी जीण दा एक अपना वखरा आदर्श एक अपना वखरा टीचा हुंदा है। कोई मनुख सारी उम्र अपने विचारधारा नूं समर्पित होके कढ दिंदा है। कोई मनुख सारी उम्र अपने सुभा नूं मुतलक रख के कढ दिंदा है। किसे मनुख ने कोई आइडियल स्ट्रक्चर मिथ्या हुंदा भी मैं इस आइडियल स्ट्रक्चर दे मुताबक अपनी जिंदगी नूं ढालण दा यतन करना है वह सारी जिंदगी उहदे मुतलक ही बतीत करदा। हजूर गुरु ग्रंथ साहिब महाराज की बाणी ने बख्शिश की आख्या जे तू किसे नूं अपना आइडियल ही बनाना चाहना है नायक ही बनाना चाहना है
ਤੇ ਆਪਣੇ ਜੀਵਨ ਨੂੰ ਉਹਦੇ ਅਨੁਕੂਲ ਢਾਲਣਾ ਚਾਹੁੰਦਾ ਹੈ, ਤੇ ਫਿਰ ਮਾੜਾ ਕਿਉਂ, ਚੰਗਾ ਕਿਉਂ ਨਹੀਂ? ਕਿੰਨਾ ਚੰਗਾ ਹੋਵੇ ਜੇ ਤੂੰ ਸੁਪੀਰੀਅਰ ਨੂੰ, ਜਿਹੜਾ ਸਾਰਿਆਂ ਤੋਂ ਸੁਪਰੀਮ ਹੈ, ਸਭ ਤੋਂ ਵੱਡਾ ਹੈ, ਉਹਨੂੰ ਆਪਣਾ ਆਈਡੀਅਲ ਧਾਰਨ ਕਰ ਲਵੇਂ। ਪੰਜਵੇਂ ਪਾਤਸ਼ਾਹ ਮਹਾਰਾਜ ਦੇ ਬੋਲ ਪੜੀ, ਬਾਬੇ ਨੇ ਆਖਿਆ, ਹਰ ਜੇਠ ਜੁੜੰਦਾ ਲੋੜੀਏ, ਜਿਸ ਅੱਗੇ ਸਭ ਨਿਵਾਨ। ਜੇਠ ਦਾ ਮਤਲਬ ਕੀ? ਸਭ ਤੋਂ ਵੱਡਾ, ਸੁਪਰੀਮ, ਸੁਪੀਰੀਅਰ, ਜਿਹੜਾ ਸਾਰਿਆਂ ਦਾ ਜੇਠ ਆ ਨਾ, ਸਭ ਤੋਂ ਵੱਡਾ ਆ, ਸੁਪੀਰੀਅਰ ਆ, ਤੋ ਉਹਨੂੰ ਆਪਣਾ ਨਾਇਕ ਧਾਰ। ਤੁਸੀਂ ਵੇਖੋ ਨਾ, ਕਈ ਵਾਰੀ ਏਦਾਂ ਹੁੰਦਾ, ਮੇਰੇ ਆਪਣੇ ਜੀਵਨ ਚ ਬੜੀਆਂ ਖਾਮੀਆਂ ਨੇ, ਮੇਰੇ ਆਪਣੇ ਜੀਵਨ ਚ ਬੜੀਆਂ ਕਮੀਆਂ ਨੇ, ਮੈਂ ਬਹੁਤ ਵੀਕ ਹਾਂ, ਬੜਾ ਕਮਜ਼ੋਰ ਹਾਂ, ਬੜਾ ਛਿੱਥਾ ਹਾਂ, ਤੇ ਜੇ ਮੈਂ ਆਪਣਾ ਆਸਰਾ, ਜਿਹਦਾ ਮੈਂ ਸਹਾਰਾ ਲੈਣ ਤੁਰਿਆ, ਉਹ ਵੀ ਮੈਂ ਆਪਣੇ ਵਰਗੇ ਲੱਭ ਲਵਾਂ, ਕਮਜ਼ੋਰ ਲੱਭ ਲਵਾਂ, ਉਹ ਵੀ ਛਿੱਥਾ ਲੱਭ ਲਵਾਂ, ਉਹਦੇ ਜੀਵਨ ਚ ਵੀ ਗੁਨਾਹ ਤੇ ਐਬ ਹੋਣ, ਤੇ ਫਿਰ ਉਹ ਮੈਨੂੰ ਪਰ ਕਿਵੇਂ ਲਾਏਗਾ, ਉਹ ਤੇ ਆਪ ਡੁੱਬ ਜਾਏਗਾ। ਬਾਬਾ ਕਬੀਰ ਸਾਹਿਬ ਜੀ ਨੇ ਆਖਿਆ, ਜਿਹਨੂੰ ਮੈਂ ਆਪਣਾ ਸਹਾਰਾ ਬਣਾਇਆ ਨਾ, ਉਹ ਬਹੁਤ ਵੱਡਾ ਹੈ, ਬਹੁਤ ਵੱਡਾ। ਕਿੰਨਾ ਕੁ ਵੱਡਾ ਆਖਿਆ, ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਮੇਰਾ ਗੁਰੂ ਪਹਾੜ ਜਿੱਡਾ ਵੱਡਾ ਹੈ, ਉਹ ਨਾ ਡਿੱਗੇਗਾ ਨਾ ਮੈਨੂੰ ਡਿੱਗਣ ਦੇਗਾ। ਜਿੰਨੀਆਂ ਤੱਤੀਆਂ ਹਵਾਵਾਂ, ਜਿੰਨੀਆਂ ਬਲਾਵਾਂ ਮੇਰੇ ਵੱਲ ਆਉਣਗੀਆਂ, ਉਹ ਸਾਰਿਆਂ ਦੇ ਰਸਤੇ 'ਚ ਰੁਕਾਵਟ ਪੈਦਾ ਕਰੇਗਾ, ਮੇਰੇ ਤੱਕ ਕੋਈ ਤੱਤੀ ਵਾਹ ਨਹੀਂ ਆਉਣ ਦਿੰਦਾ। ਉਹ ਪਹਾੜ ਵਰਗਾ ਹੈ, ਬਹੁਤ ਵੱਡਾ ਹੈ। ਇਸ ਕਰਕੇ ਸਤਿਗੁਰੂ ਨੇ ਮਨੁੱਖੀ ਮਨ ਨੂੰ ਸੰਬੋਧਨ ਹੋ ਕੇ ਗੱਲ ਕੀਤੀ, ਆਖਿਆ ਮਨਾ ਕਿੰਨਾ ਚੰਗਾ ਹੋਵੇ ਜੇ ਤੂੰ ਰੱਬ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਵੇ। ਤੁਸੀਂ ਨਾ ਸੂਫੀਆਂ ਦੇ ਬੋਲ ਪੜੋ, ਬੜੇ ਪਿਆਰੇ ਬੋਲ ਨੇ, ਉਹਨਾਂ ਨੇ ਕਾਫੀ ਰਸੀ। ਉਸ ਕਾਫੀ ਦੇ ਵਿੱਚੋਂ ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਸ਼ਬਦ ਪੜ੍ਹਦੇ ਹਾਂ, ਸੰਵਾਦਕ ਸ਼ਬਦ, ਵੀ ਡਿਬੇਟ ਚੱਲ ਰਹੀ ਹੈ। ਕਈ ਵਾਰੀ ਮਹਾਰਾਜ ਆਪਣੇ ਆਪ ਨਾਲ ਹੀ ਗੱਲ ਕਰਨਗੇ, ਆਪਾਂ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਬਾਬਾ ਜੀ ਕਹਿਣਗੇ ਆਨੰਦ ਪਿਆ ਮੇਰੀ ਮਾਏ, ਯਾਨੀ ਕਿ ਜਿਹੜਾ ਮਨ ਆ ਉਹ ਆਪਣੀ ਮਤ ਨੂੰ ਕਹਿ ਰਿਹਾ। ਮਨ ਵੀ ਅੰਦਰ ਹੀ ਹੈ, ਮੇਰੇ ਵਿੱਚ ਹੀ ਹੈ, ਮਤ ਵੀ ਮੇਰੇ ਵਿੱਚ ਹੀ ਹੈ, ਮੇਰਾ ਮਨ ਮੇਰੀ ਮਤ ਨੂੰ ਕਹਿ ਰਿਹਾ, ਯਾਨੀ ਕਿ ਆਪਣੇ ਆਪ ਨਾਲ ਹੀ ਗੱਲ ਹੋ ਰਹੀ ਹੈ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਕਈ ਵਾਰੀ ਮਨ ਮਤ ਨੂੰ ਕਹਿੰਦਾ ਆ ਵੀ ਹੇ ਮੇਰੀ ਮਾਂ ਮੈਨੂੰ ਬੜਾ ਆਨੰਦ ਮਿਲਿਆ, ਮੈਂ ਗੁਰੂ ਪਾ ਲਿਆ, ਤੇ ਕਈ ਵਾਰੀ ਅਕਲ ਜਿਹੜੀ ਆ ਉਹ ਮਨ ਨੂੰ ਸਮਝਾਉਂਦੀ ਹੈ, ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ। ਕਦੇ ਮਨ ਭਾਰੂ ਹੋ ਜਾਂਦਾ ਆ, ਕਦੇ ਮਤ ਭਾਰੂ। ਤੁਸੀਂ ਵੇਖੋ ਨਾ ਕਿੰਨਾ ਕਿੰਨਾ ਕਿੰਨਾ ਸਵਾਦਲਾ ਕੋਨਸੈਪਟ ਆ ਗੁਰਬਾਣੀ ਦੇ ਵਿੱਚ ਇਹਨਾਂ ਸਭ ਚੀਜ਼ਾਂ ਦਾ। ਜਦੋਂ ਆਪਾਂ ਕਬੀਰ ਸਾਹਿਬ ਜੀ ਦਾ ਸ਼ਬਦ ਪੜ੍ਹਿਆ ਜਿੱਥੇ ਉਹਨਾਂ ਨੇ ਆਖਿਆ, ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਘੇ ਨਿਤ ਭੇਡ। ਹੁਣ ਚਾਹੀਦਾ ਸੀ ਵੀ ਲੀਲਾ ਜਿਹੜਾ ਹੈ ਉਹ ਭੇਡ ਨੂੰ ਚੁੰਘਦਾ। ਕਬੀਰ ਜੀ ਕਹਿੰਦੇ ਖੇੜੀ ਪੁੱਠੀ ਹੋ ਗਈ, ਜ਼ਿੰਦਗੀ ਦੀ ਖੇੜੀ ਪੁੱਠੀ ਹੋ ਗਈ ਸਾਰੀ, ਹਾਲਾਤ ਹੀ ਵਿਗੜ ਗਏ ਸਾਰੇ। ਕਿੱਥੇ ਲੇਲੇ ਨੇ ਭੇਡ ਨੂੰ ਚੁੱਕਣਾ ਸੀ, ਭੇਡ ਲੇਲੇ ਦੀ ਪਿਛਲੱਗ ਬਣੀ ਹੋਈ ਹੈ। ਭਾਵ ਕੀ? ਭਾਵ ਹੈ ਕਿੱਥੇ ਮਨ ਨੇ ਮਤ ਨੂੰ ਪੁੱਛ ਕੇ ਤੁਰਨਾ ਸੀ, ਅਕਲ ਨੂੰ ਪੁੱਛ ਕੇ ਤੁਰਨਾ ਸੀ ਵੀ ਕੀ ਕਰੀਏ ਜ਼ਿੰਦਗੀ ਦੇ ਵਿੱਚ, ਕਿਹੜਾ ਫੈਸਲਾ ਲਈਏ, ਕਿਸ ਫੈਸਲੇ ਦੇ ਮੁਤਲਕ ਆਪਣੇ ਆਪ ਨੂੰ ਢਾਲਣਾ ਚਾਹੀਦਾ ਹੈ। ਕਹਿੰਦੇ ਹਾਲਾਤ ਵੇਖੋ ਕਿੱਦਾਂ ਕਿੱਦਾਂ ਬਦਲ ਗਏ ਸਾਰੇ ਇੱਕਦਮ ਹੀ। ਅਕਲ ਜਿਹੜੀ ਆ, ਮਤ ਜਿਹੜੀ ਆ, ਉਹ ਮਨ ਨੂੰ ਪੁੱਛ ਕੇ ਫੈਸਲੇ ਕਰਦੀ ਹੈ। ਮਨ ਵਿੱਚ ਬੜੇ ਸਵਾਰਥ ਨੇ, ਮਨ ਵਿੱਚ ਬੜੇ ਲਾਲਚ ਨੇ, ਮਨ ਵਿੱਚ ਬੜੇ ਐਬ ਨੇ, ਮਨ ਵਿੱਚ ਬੜੇ ਗੁਨਾਹ ਨੇ, ਤੇ ਮਤ ਆਪਣੀ ਸਾਰੀ ਜ਼ਿੰਦਗੀ, ਅਕਲ ਆਪਣੀ ਸਾਰੀ ਜ਼ਿੰਦਗੀ ਮਨ ਦੀਆਂ ਉਹਨਾਂ ਬੁਰਾਈਆਂ ਤੇ ਪੜਦੇ ਪੁੰਦੇ ਕੱਢ ਦਿੰਦੀ ਹੈ। ਕੋਈ ਆਣ ਕੇ ਆਖੇ ਤੇ ਸਹੀ ਵੀ ਤੁਸੀਂ ਇਹ ਗਲਤ ਕੰਮ ਕੀਤਾ, ਤੇ ਬੰਦੇ ਦੀ ਅਕਲ ਪਤਾ ਕੀ ਕਹਿੰਦੀ ਹੈ, ਅਸੀਂ ਇਕੱਲੇ ਕਰਦੇ ਹਾਂ, ਲੋਕ ਨਹੀਂ ਕਰਦੇ। ਤੁਸੀਂ ਆਣ ਕੇ ਈਵਨ ਮੈਨੂੰ ਵੀ ਕਹੋਗੇ ਨਾ ਵੀ ਤੁਹਾਡੇ ਜੀਵਨ 'ਚ ਕਮੀ ਹੈ, ਬਜਾਏ ਵੀ ਮੈਂ ਉਸ ਚੀਜ਼ ਨੂੰ ਪ੍ਰਵਾਨ ਕਰਾਂ, ਅਸੈਪਟ ਕਰਾਂ, ਮੈਂ ਆਪਣੇ ਆਪ ਨੂੰ ਪ੍ਰੋਟੈਕਟ ਕਰਦੇ ਹਾਂ ਤੁਹਾਡੇ 'ਤੇ ਉਂਗਲ ਚੁੱਕਣਾ, ਤਾਂ ਕਹਿੰਦਾ ਮੈਨੂੰ ਪਤਾ ਤੁਸੀਂ ਕਿੰਨੇ ਕੁ ਦੁੱਧ ਧੋਤੇ, ਸਾਰੀ ਜ਼ਿੰਦਗੀ ਇੱਦਾਂ ਨਿਕਲ ਗਈ, ਆਪਣੀ ਗਲਤੀ ਦੀ ਪ੍ਰਵਾਨ ਨਹੀਂ ਕੀਤੀ, ਆਪਣੇ ਗੁਨਾਹ। ਜਿਸ ਬੰਦੇ ਦੀ ਮਤ ਮਨ ਤੋਂ ਉੱਤੇ ਹੋਏਗੀ, ਇਸੇ ਕਰਕੇ ਆਪਾਂ ਅਰਦਾਸ ਵਿੱਚ ਕਹਿੰਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਗੁਰੂ ਸਾਹਿਬ ਦਾ ਮਨ ਨੀਵਾਂ ਹੈ ਤੇ ਮਤ ਉੱਚੀ, ਉਹ ਆਪਣੇ ਗੁਨਾਹ ਤੇ ਪੜਦਾ ਨਹੀਂ ਪਾਉਂਦੇ, ਉਹ ਹਮੇਸ਼ਾ ਹੀ ਕਹਿੰਦੇ ਨੇ ਹਮ ਅਵਗੁਣ ਭਰੇ ਹੇਕ ਗੁਣਾ ਹੈ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਵਗਣ ਹਮਾਰੇ। ਕਿਉਂਕਿ ਮਤ ਉੱਚੀ, ਮਤ ਨੇ ਪ੍ਰੋਟੈਕਟ ਨਹੀਂ ਕੀਤਾ ਮਨ ਨੂੰ, ਆਖਿਆ ਨਹੀਂ ਮਨ ਗਲਤ ਹੈ ਤੇ ਫਿਰ ਗਲਤੀ ਹੈ,
ਇੱਥੇ ਪੜ੍ਹਦਾ ਨਹੀਂ ਪਾਉਣਾ, ਇਹਨੂੰ ਪ੍ਰਵਾਨ ਕਰਨਾ ਵੀ ਨਹੀਂ ਇਹ 'ਚ ਗਲਤੀਆਂ ਨੇ, ਇਹ 'ਚ ਐਬ ਨੇ, ਇਹ ਸਵਾਰਥ ਦਾ ਮਾਰਿਆ ਹੋਇਆ, ਇਹ ਲਾਲਚ ਦਾ ਮਾਰਿਆ ਹੋਇਆ। ਤੋ ਸਤਿਗੁਰੂ ਨੇ ਬਾਣੀ ਵਿੱਚ ਮਨ ਨੂੰ ਬਾਰ ਬਾਰ ਤਾਕੀਦ ਕੀਤੀ, ਆਖਿਆ ਜੇ ਮਨ ਚਾਹੇ ਉਸ ਰੱਬ ਨੂੰ ਆਪਣਾ ਰੋਲ ਮਾਡਲ ਬਣਾ ਕੇ ਤੇ ਆਪਣਾ ਜੀਵਨ ਬਤੀਤ ਕਰਨਾ ਸ਼ੁਰੂ ਕਰੇ, ਇਹਨੂੰ ਕਿਸੇ ਅੱਗੇ ਹੱਥ ਅੱਡਣ ਦੀ ਲੋੜ ਨਹੀਂ ਹੈਗੀ। ਕਬੀਰ ਜੀ ਦੀ ਬਾਵਨ ਅੱਖਰੀ ਪੜੋ, ਮੰਮਾ ਮਨ ਸਿਉਂ ਕਾਜ ਹੈ ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉਂ ਕਹੇ ਕਬੀਰਾ ਮਨ ਸਾ ਮਿਲਿਆ ਨਾ ਕੋਏ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ਇਹ ਮਨ ਲੇ ਜੋ ਉਨਮਨ ਰਹੇ ਤੋ ਤੀਨ ਲੋਕ ਕੀ ਬਾਤੇ ਕਹੇ। ਜੇ ਮਨ ਆਪਣੇ ਮੂਲ ਨਾਲ ਜੁੜ ਜਾਏ ਤੇ ਤਖਤਾਂ ਦਾ ਮਾਲਕ ਬਣ ਸਕਦਾ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਅਸੀਂ ਕਈ ਵਾਰੀ ਨਾ ਰਿਲਾਈਜ਼ ਨਹੀਂ ਕਰਦੇ, ਅਹਿਸਾਸ ਨਹੀਂ ਕਰਦੇ ਕੁਦਰਤ ਨੇ ਮਨੁੱਖ ਦੇ ਅੰਦਰ ਕਿੰਨੀ ਯੂਨੀਕ ਸ਼ਕਤੀ, ਕਿੰਨੀ ਯੂਨੀਕ ਤਾਕਤ ਪੈਦਾ ਕੀਤੀ ਹੈ। ਮੈਂ ਕਈ ਵਾਰ ਉਹ ਗਾਥਾ ਸਾਂਝੀ ਸ਼ਾਇਦ ਆਪ ਜੀ ਨੇ ਸੁਣੀ ਹੋਵੇ। ਦੋ ਬੱਚੇ, ਇੱਕ ਦੀ ਉਮਰ 7 ਸਾਲ ਦੀ, ਇੱਕ ਦੀ ਉਮਰ 12-13 ਸਾਲ ਦੀ, ਜੰਗਲ ਦੇ ਵਿੱਚ ਲੱਕੜਾਂ ਚੁੱਕਣ ਗਏ। ਲੱਕੜਾਂ ਚੁੱਕ ਰਹੇ ਸਨ, ਔੜ ਦੇ ਦਿਨ ਸਨ, ਲੋਕਾਂ ਨੇ ਟੋਏ ਪੁੱਟੇ ਸਨ, ਖੂਹ ਪੁੱਟੇ ਸਨ, ਪਾਣੀ ਦੀ ਜ਼ਰੂਰਤ ਨੂੰ ਮੁੱਖ ਰੱਖਦੇ, ਉਹ ਵੀ ਸੁੱਕੇ ਪਏ ਸਨ। ਪੈਰ ਤਿਲਕਿਆ ਤੇ ਬੱਚਾ ਖੂਹ ਦੇ ਵਿੱਚ ਡਿੱਗ ਪਿਆ, ਜਿਹਦੀ ਉਮਰ 13 ਸਾਲ ਦੀ। ਜਦੋਂ ਉਹਨੇ ਉੱਚੀ ਉੱਚੀ ਰੋਣਾ, ਚੀਕਣਾ, ਆਵਾਜ਼ ਦੇਣੀ ਸ਼ੁਰੂ ਕੀਤੀ, ਜਿਹੜਾ ਬੱਚਾ ਬਾਹਰ ਖੜਾ ਸੀ ਉਹ ਜਿਹੜੀ ਰੱਸੀ ਨਾਲ ਲੈ ਕੇ ਗਿਆ ਸੀ ਉਹਨੇ ਖੂਹ ਦੇ ਵਿੱਚ ਲਮਕਾਈ। ਵੱਡੇ ਬੱਚੇ ਨੇ ਰੱਸੀ ਨੂੰ ਫੜਿਆ ਤੇ ਉਹ 7 ਸਾਲ ਦੇ ਬੱਚੇ ਨੇ ਉਹਨੂੰ ਖੂਹ ਤੋਂ ਬਾਹਰ ਕੱਢ ਲਿਆ। ਪਿੰਡ ਵਿੱਚ ਗੱਲ ਫੈਲ ਗਈ, ਹਾਹਾਕਾਰ ਮੱਚ ਗਈ ਵੀ ਅਸੰਭਵ ਹੈ, ਨਾਮੁਮਕਿਨ ਹੈ, ਇੱਕ 7 ਸਾਲ ਦਾ ਬੱਚਾ 13-14 ਸਾਲ ਦੇ ਬੱਚੇ ਨੂੰ ਕਿਵੇਂ ਖੂਹ ਚੋਂ ਬਾਹਰ ਕੱਢ ਸਕਦਾ? ਲੌਜਿਕ ਹੀ ਨਹੀਂ ਬਣਦਾ ਇਸ ਗੱਲ ਦਾ। ਕੋਈ ਕਹਿੰਦਾ ਨਹੀਂ ਕੱਢ ਸਕਦਾ, ਕੋਈ ਕਹਿੰਦਾ ਨਹੀਂ ਕੱਢ ਸਕਦਾ। ਇਹ ਅਫਵਾਹਾਂ ਜਿਹੜੀਆਂ ਨੇ ਉਹ ਪਿੰਡ ਵਿੱਚ, ਨਗਰ ਵਿੱਚ ਫੈਲੀਆਂ ਹੋਈਆਂ। ਇਲਤੀਜਾ ਬੰਦਾ ਸਿਆਣੇ ਬਜ਼ੁਰਗ ਕੋਲ ਜਾ ਕੇ ਬੈਠਿਆ, ਕਹਿਣ ਲੱਗਾ ਬਾਪੂ ਜੀ ਤੁਸੀਂ ਦੱਸੋ ਭਲਾ ਤੁਹਾਡੀ ਮਤ ਕੀ ਕਹਿੰਦੀ ਵੀ ਉਹ ਕੱਢ ਸਕਦਾ? ਉਹ ਕਹਿੰਦਾ ਮੇਰੀ ਮਤ ਮਾਇਨ ਨਹੀਂ ਰੱਖਦੀ, ਤੂੰ ਦੱਸ ਤੂੰ ਕੀ ਕਹਿੰਦਾ। ਉਹ ਕਹਿੰਦਾ ਮੈਂ ਕਹਿੰਦਾ ਵੀ ਉਹ ਨਹੀਂ ਕੱਢ ਸਕਦਾ। ਉਹਨੇ ਬੜੀ ਪਿਆਰੀ ਗੱਲ ਕਹੀ, ਕਹਿਣ ਲੱਗਾ ਉਹ ਸੱਚੀ ਨਹੀਂ ਸੀ ਕੱਢ ਸਕਦਾ। ਜੇ ਉਸ ਵਕਤ ਤੇਰੇ ਵਰਗਾ ਬੰਦਾ ਉਹਦੇ ਕੋਲ ਖੜਾ ਹੋ ਕੇ ਉਹਨੂੰ ਇਹ ਗੱਲ ਕਹਿ ਦਿੰਦਾ ਨਾ ਵੀ ਤੂੰ ਨਹੀਂ ਕੱਢ ਸਕਦਾ, ਫੇਰ ਨਹੀਂ ਸੀ ਉਹ ਕੱਢ ਸਕਦਾ। ਸੱਚ ਇਹ ਵੀ ਉਦੋਂ ਤੇਰੇ ਵਰਗਾ ਇੱਕ ਵੀ ਬੰਦਾ ਉਹਦੇ ਕੋਲ ਨਹੀਂ ਸੀ ਹੈਗਾ ਜਿਹੜਾ ਉਹਦਾ ਧਿਆਨ ਇਸ ਪਾਸੇ ਦਵਾਉਂਦਾ ਵੀ ਇਹ ਤੇਰੇ ਵੱਸ ਦੀ ਗੱਲ ਨਹੀਂ ਹੈਗੀ, ਤੂੰ ਨਹੀਂ ਕੱਢ ਸਕਦਾ। ਹਜ਼ੂਰ ਨੇ ਬਾਣੀ ਵਿੱਚ ਜਦੋਂ ਇਹ ਗੱਲ ਕਹੀ ਨਾ, ਮਨ ਮੇਰਿਆ ਅੰਤਰ ਤੇਰੇ ਨਿਧਾਨ ਹੈ ਤੂੰ ਬਾਹਰ ਵਸਤ ਨਾ ਭਾਲ। ਬਹੁਤ ਕੁਝ ਆ ਤੇਰੇ ਅੰਦਰ ਕਰਤੇ ਨੇ ਪੈਦਾ ਕੀਤਾ। ਜਦੋਂ ਤੂੰ ਇਹ ਕਹਿਣਾ ਨਾ ਰੱਬ ਮੇਰੇ ਅੰਦਰ ਆ, ਰੱਬ ਦੀ ਜੋਤ ਮੇਰੇ ਅੰਦਰ ਆ, ਤੇ ਜਦੋਂ ਰੱਬ ਤੇਰੇ ਅੰਦਰ ਬੈਠਾ ਫਿਰ ਤੇਰੇ ਵਿੱਚ ਵੀ ਬੇਬਹਾ ਅਥਾਹ ਤਾਕਤ ਆ ਜਿੰਨੀ ਉਹ ਸੱਚੇ ਕਰਤੇ ਪੁਰਖ ਵਾਹਿਗੁਰੂ ਦੇ ਵਿੱਚ ਆ। ਬਸ ਨਜ਼ਰ ਅੰਦਾਜ਼ ਨਹੀਂ ਕਰਨਾ, ਤੂੰ ਬਸ ਇਹ ਕਹਿਣਾ ਮੈਂ ਕਰ ਸਕਦਾ। ਮੰਮਾ ਮਨ ਸਿਉਂ ਕਾਜ ਹੈ ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉਂ ਕਹੇ ਕਬੀਰਾ ਮਨ ਸਾ ਮਿਲਿਆ ਨਾ। ਜਿਹਨੇ ਬੰਦੇ ਨੇ ਆਪਣੇ ਮਨ ਨਾਲ ਸਲਾਹ ਕਰ ਲਈ ਆ, ਇੱਕ ਬੱਚਾ ਉਹਨੂੰ ਪੁੱਛਿਆ ਤੇਰੇ ਕਿੰਨੇ ਕਿੰਨੇ ਮਾਰਕਸ ਆਉਣਗੇ, ਕਹਿਣ ਲੱਗਾ ਮੇਰੇ 33% ਆ ਗਏ ਤੇ ਬੱਲੇ ਬੱਲੇ ਹੋ ਜਾਣੇ। ਦੂਜੇ ਬੱਚੇ ਨੂੰ ਪੁੱਛਿਆ, ਉਹ ਕਹਿੰਦਾ ਮੇਰੇ 99.9% ਮਾਰਕਸ ਆਉਣੇ। ਤੈਨੂੰ ਕਿੱਦਾਂ ਪਤਾ? ਉਹ ਕਹਿੰਦਾ ਮੈਂ ਆਪਣੇ ਮਨ ਨਾਲ ਸਲਾਹ ਕਰ ਲਈ ਆ ਵੀ ਐਰਕੀ ਆਪਣੇ ਇੰਨੇ ਨੰਬਰ ਆਉਣੇ ਚਾਹੀਦੇ ਆ। ਮੇਰੇ ਮਨ ਨੇ ਆਖਿਆ ਤੂੰ ਕਿਤਾਬਾਂ ਖੋਲ੍ਹ ਕੇ ਪੜ੍ਹਨੀਆਂ ਸ਼ੁਰੂ ਕਰ, ਜਿੱਦਣ ਇਗਜ਼ਾਮ ਦੇ ਵਿੱਚ ਪੈਨ ਲੈ ਕੇ ਬਹੇਗਾ ਨਾ, ਜਿੰਨਾ ਡੇਟਾ ਤੂੰ ਪੜ੍ਹਿਆ ਹੋਏਗਾ ਮੈਂ ਸਾਰਾ ਹੀ ਰਿਵਰਸ ਕਰ ਦੇਣਾ ਉਸੇ ਵੇਲੇ। ਮੈਂ ਆਪਣੇ ਮਨ ਨਾਲ ਗੱਲ ਕਰ ਲਈ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ਇਹ ਮਨ ਲਏ ਜੋ ਉਨਮਨ ਰਹੇ ਤੋ ਤੀਨ ਲੋਕ ਕੀ ਬਾਤੇ ਕਹੇ। ਸੂਫੀਆਂ ਦੇ ਬੜੇ ਪਿਆਰੇ ਬੋਲ ਨੇ, ਉਹ ਕਹਿੰਦੇ ਨੇ ਬੰਦਿਆ ਜੇ ਤੂੰ ਸਾਡੇ ਆਖੇ ਲੱਗੇ ਤੈਨੂੰ ਤਖ਼ਤ ਬਿਠਾਵਾਂਗੇ, ਜਿਹਨੂੰ ਸਾਰਾ ਆਲਮ ਢੂੰਡੇ ਤੈਨੂੰ ਮਾਣ ਮਿਲਾਵਾਂਗੇ। ਜੇ ਕਿਤੇ ਮਨ ਮਤ ਦੇ ਆਖੇ ਲੱਗ ਜਾਏ ਨਾ ਤੇ ਤਖ਼ਤਾਂ ਦਾ ਮਾਲਕ ਬਣ ਸਕਦਾ। ਇਸ ਕਰਕੇ ਹਜ਼ੂਰ ਮਹਾਰਾਜ ਨੇ ਜਿਹੜਾ ਆਈਡੀਅਲ ਸਟਰਕਚਰ ਆ ਉਹ ਬੜਾ ਪਿਆਰਾ ਸਿਰਜ ਕੇ, ਤਰਾਸ਼ ਕੇ ਸਾਡੀ ਝੋਲੀ ਦੇ ਵਿੱਚ ਪਾਇਆ। ਆਖਿਆ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ, ਤੁਧ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਕਬੀਰ ਜੀ ਦਾ ਇੱਕ ਬਚਨ ਆਪਾਂ ਹੋਰ ਵਿਚਾਰ ਲੈਂਦੇ ਹਾਂ, ਫਿਰ ਆਪਾਂ ਅਗਲੀ ਦੀਆਂ ਪੰਕਤੀਆਂ ਦੀ ਵਿਚਾਰ ਸ਼ੁਰੂ ਕਰਦੇ। ਜਦੋਂ ਆਈਡੀਅਲ ਸਟਰਕਚਰ ਦੀ ਗੱਲ ਚੱਲਦੀ ਹੈ ਨਾ, ਕਬੀਰ ਸਾਹਿਬ ਜੀ ਦੇ ਉਹ ਜਿਹੜੇ ਲੜੀਵਾਰ ਸਲੋਕ ਆਪਾਂ ਪੜ੍ਹਦੇ ਹਾਂ, ਉਹਨਾਂ ਨੇ ਬੜੀ ਸੋਹਣੀ ਵਿਚਾਰ ਉਹਦੇ ਵਿੱਚ ਪੇਸ਼ ਕੀਤੀ। ਕਬੀਰ ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ
ਭਗਵਾਨ। ਕਈ ਵਾਰੀ ਬੰਦੇ ਦੇ ਮਨ 'ਚ ਇਹ ਖਿਆਲ ਹੁੰਦਾ ਵੀ ਆਪਾਂ ਹਉਮੈ ਛੱਡ ਕੇ, ਲਾਗ ਲਪੇਟ ਛੱਡ ਕੇ, ਦੁਨੀਆ ਤੋਂ ਪਾਸੇ ਹੋ ਕੇ, ਇੱਕ ਪਾਸਾ ਵੱਟ ਕੇ, ਤਿਆਗ ਦੇ ਰਾਹ ਦੇ ਉੱਤੇ ਚੱਲ ਕੇ ਬੈਰਾਗੀ ਬਣ ਜਾਣਾ ਤੇ ਲੋਕਾਂ ਦੇ ਰਾਹ ਦਾ ਰੋੜਾ ਬਣ ਕੇ ਰਸਤੇ 'ਚ ਪੈ ਰਹਿਣਾ ਤਾਂ ਕਿ ਆਉਣ ਜਾਣ ਵਾਲਾ ਠੋਕਰ ਮਾਰ ਕੇ ਲੰਘੇ। ਕਹਿੰਦੇ ਕਹਿੰਦੇ ਪਹਿਲਾਂ ਮੇਰੀ ਸੋਚ ਇੱਦਾਂ ਦੀ ਸੀ ਵੀ ਹਰ ਆਉਣ ਜਾਣ ਵਾਲਾ ਠੋਕਰ ਮਾਰ ਕੇ ਲੰਘੇ ਤਾਂ ਕਿ ਮੈਨੂੰ ਮੇਰੀ ਹੈਸੀਅਤ ਦਾ ਅਹਿਸਾਸ ਰਹੇ। ਕਬੀਰ, ਰੋੜਾ ਹੋਏ ਰਹੋ ਬਾਟਕਾ, ਰਸਤੇ ਦਾ ਰੋੜਾ ਬਣ ਜਾ। ਤਜ ਮਨ ਕਾ ਅਭਿਮਾਨ ਐਸਾ ਕੋਈ ਦਾਸ ਹੋਏ, ਜਦੋਂ ਤੂੰ ਦਾਸ ਬਣ ਜਾਏਗਾ ਤਾਂ ਹੀ ਮਿਲੇ ਭਗਵਾਨ। ਇਹ ਸੋਚ ਦਾ ਧਾਰਨੀ ਹੋ ਜਾਏਗਾ, ਜੇ ਇਹ ਸੋਚ ਨੂੰ ਆਪਣੇ ਆਈਡੀਅਲ ਬਣਾ ਲਵੇ ਵਿਚਾਰਧਾਰਾ ਨੂੰ ਤੇ ਰੱਬ ਮਿਲ ਜਾਣਾ। ਕਹਿੰਦੇ ਫਿਰ ਮੇਰੇ ਮਨ 'ਚ ਆਇਆ ਵੀ ਰੋੜਾ ਬਣ ਜਾਣਾ ਮੇਰੇ ਵਾਸਤੇ ਤੇ ਠੀਕ ਆ, ਪਰ ਕਈ ਵਾਰ ਉੱਧਰ ਦੀ ਲੋਕ ਨਿਕਲਦੇ ਆ, ਮੈਂ ਕਿਸੇ ਦੇ ਪੈਰ 'ਚ ਵੱਜੂੰਗਾ, ਕਿਸੇ ਦੇ ਹਿਰਦੇ ਨੂੰ ਆਹਤ ਕਰੂੰਗਾ, ਚੋਟ ਪਹੁੰਚਾਊਂਗਾ। ਕਈ ਵਾਰ ਧਾਰਮਿਕ ਲੋਕ ਉੱਧਰ ਦੇ ਨਿਕਲਦੇ ਆ ਜਿਨ੍ਹਾਂ 'ਚ ਬੜੀ ਘੱਟ ਪੇਸ਼ੈਂਸ ਹੁੰਦੀ ਆ, ਜਦੋਂ ਮੈਂ ਉਹਨਾਂ ਦੇ ਪੈਰ 'ਚ ਵੱਜਾ ਤੇ ਕਿਤੇ ਸ਼ਰਾਬ ਹੀ ਨਾ ਦੇ ਦੇਣ। ਤੁਸੀਂ ਖਿਆਲ ਕਰਨਾ, ਧਾਰਮਿਕ ਬੰਦਾ ਆਮ ਜਨ ਸਧਾਰਨ ਬੰਦੇ ਨੂੰ ਕੱਖ ਨਹੀਂ ਜਾਣਦਾ। ਉਹਨੂੰ ਲੱਗਦਾ ਜੇ ਮੈਂ ਧਾਰਮਿਕ ਵਰਦੀ ਧਾਰਨ ਕਰ ਲਈ ਆ, ਧਾਰਮਿਕ ਕਕਾਰ ਪਹਿਨ ਲਏ ਆ, ਤੇ ਆਮ ਬੰਦੇ ਤੇ ਮੇਰੇ ਪਾਸ ਕੋਈ ਨਹੀਂ ਹੈਗੇ। ਉਹ ਬੰਦੇ ਨੂੰ ਬੰਦਾ ਨਹੀਂ ਸਮਝਦਾ, ਇਨਸਾਨ ਨੂੰ ਇਨਸਾਨ ਨਹੀਂ ਸਮਝਦਾ, ਉਹਦੇ ਨਾਲ ਬਿਲਕੁਲ ਵੱਖਰਾ ਟ੍ਰੀਟ ਕਰਦਾ। ਕਬੀਰ ਜੀ ਕਹਿੰਦੇ ਫਿਰ ਮੈਂ ਇਹ ਸੋਚ ਅਖਤਿਆਰ ਕੀਤੀ, ਕਬੀਰ ਰੋੜਾ ਹੋਆ ਤਾਂ ਕਿਆ ਪਿਆ ਪੰਥੀ ਕਹੋ ਦੁੱਖ ਦੇ, ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੈਂ ਖੇ। ਰਾਖ ਬਣ ਜਾਓ ਮਿੱਟੀ, ਬਿਲਕੁਲ ਡਾਊਨ ਟੂ ਅਰਥ, ਨਿਮਰਤਾ ਧਾਰਨ ਕਰ ਲਓ ਜੀਵਨ ਦੇ ਵਿੱਚ। ਪਰ ਕਬੀਰ ਜੀ ਕਹਿੰਦੇ ਜਦੋਂ ਮੈਂ ਇਹ ਸੋਚ ਅਖਤਿਆਰ ਕੀਤੀ ਤੇ ਮੇਰੇ ਮਨ ਵਿੱਚ ਖਿਆਲ ਆਇਆ ਵੀ ਰਾਖ ਬਣ ਜਾਣਾ, ਨਿਮਰਤਾਵਾਨ ਹੋ ਜਾਣਾ ਮੇਰੇ ਲਈ ਤੇ ਠੀਕ ਆ। ਰਾਖ ਪੈਰਾਂ 'ਚ ਪਈ ਹੋਵੇ ਇਸ ਗੱਲ ਦਾ ਪ੍ਰਤੀਕ ਤੇ ਹੁੰਦੀ ਆ ਵੀ ਨਿਮਰਤਾ ਦਾ ਪ੍ਰਤੀਕ ਆ ਮਿੱਟੀ, ਖਾਕ, ਰੇਤਾ, ਧੂੜ। ਪਰ ਜਦੋਂ ਲੋਕ ਲੰਘਦੇ ਆ ਉਹ ਉੱਡ ਕੇ ਕੱਪੜੇ ਨੂੰ ਵੀ ਤਾਂ ਲਪੇਟਦੀ ਆ ਨਾ। ਕਬੀਰ ਖੇ ਹੋਈ ਤੋਂ ਕਿਆ ਪਿਆ ਜੋ ਉੱਡ ਲੱਗੇ ਅੰਗ, ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ। ਨਹੀਂ, ਆਪਾਂ ਰੋੜਾ ਨਹੀਂ ਬਣਨਾ, ਆਪਾਂ ਖਾਕ ਨਹੀਂ ਬਣਨਾ, ਆਪਾਂ ਪਾਣੀ ਬਣ ਜਾਣਾ। ਪਰ ਪ੍ਰੋਬਲਮ ਸੇਮ ਸਟਿਲ ਉੱਥੇ ਹੀ ਆ, ਪ੍ਰੋਬਲਮ ਨਹੀਂ ਬਦਲੀ, ਕਿਉਂਕਿ ਪਾਣੀ ਦੇ ਵਿੱਚ ਵੀ ਇਹ ਔਗਣਿਆ ਵੀ ਉਹ ਹਾਲਾਤ ਦੇ ਮੁਤਾਬਕ ਬਦਲ ਜਾਂਦਾ ਹੈ। ਟੈਂਪਰੇਚਰ ਮਾਈਨਸ ਵਿੱਚ ਹੋਵੇ ਰੱਖ ਦਿਉ ਤੇ ਬਰਫ਼ ਬਣ ਜਾਂਦਾ ਹੈ, ਗਰਮੀ ਬਹੁਤ ਜ਼ਿਆਦਾ ਹੋਵੇ 35-40 ਡਿਗਰੀ ਟੈਂਪਰੇਚਰ ਹੋਵੇ ਰੱਖ ਦਿਉ ਉਹ ਉਬਲ ਜਾਂਦਾ ਹੈ। ਯਾਨੀ ਕਿ ਬੰਦਾ ਸਿਚੁਏਸ਼ਨ ਦੇ ਮੁਤਾਬਕ ਬਦਲ ਜਾਂਦਾ ਹੈ, ਦੁੱਖ ਹੋਵੇ ਤੇ ਬਹੁਤ ਜ਼ਿਆਦਾ ਟੁੱਟ ਜਾਂਦਾ ਹੈ, ਨੈਗੇਟਿਵ ਹੋ ਜਾਂਦਾ ਹੈ, ਸੁੱਖ ਹੋਣ ਤੇ ਬੰਦਾ ਸੱਤਵੇਂ ਅਸਮਾਨ ਤੇ ਪਹੁੰਚ ਜਾਂਦਾ ਹੈ। ਇਹ ਬੜੀ ਔਖੀ ਖੇਡ ਆ। ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਆਪਣੀ ਪਾਵਨ ਬਾਣੀ 'ਚ ਕਹਿਣਗੇ ਨਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਕਿਉਂ? ਕਿਉਂਕਿ ਐਕਚੁਅਲ ਰੂਪ ਦੇ ਵਿੱਚ ਦੁੱਖ ਹੁੰਦਾ ਹੀ ਨੀਗਾ, ਦੁੱਖ ਸਾਡੇ ਮਨ ਦੀ ਕਲਪਨਾ ਹੈ। ਬੇਸਿਕਲੀ ਦੁੱਖ ਕੀ ਹੈ? ਸਾਡੇ ਸਵਾਰਥ ਦਾ ਨਾ ਪੂਰਾ ਹੋਣਾ ਹੀ ਬੇਸਿਕਲੀ ਦੁੱਖ। ਜਦੋਂ ਮੇਰਾ ਸਵਾਰਥ, ਜਿੰਨਾ ਚਿਰ ਮੇਰਾ ਸਵਾਰਥ ਪੂਰਾ ਹੁੰਦਾ ਰਹਿੰਦਾ ਆ ਉਹ ਸੁੱਖ ਆ, ਜਦੋਂ ਮੇਰਾ ਸਵਾਰਥ ਪੂਰਾ ਨਹੀਂ ਹੁੰਦਾ ਮੇਰੇ ਲਈ ਉਹ ਦੁੱਖ ਆ। ਔਰ ਇਹ ਮੇਰੇ ਮਨ ਦੀ ਆਪਣੀ ਕਲਪਨਾ ਹੈ, ਆਪਣੀ ਇਮੈਜੀਨੇਸ਼ਨ। ਬੰਦੇ ਨੇ ਲਾਟਰੀ ਪਾਈ, ਟਿਕਟ ਖਰੀਦੀ ਸੀ 70 ਮਿਲੀਅਨ ਦੀ, ਕਿਸਮਤ ਚੰਗੀ ਕਹਿ ਲਓ ਜਾਂ ਮਾੜੀ ਕਹਿ ਲਓ, 70 ਨਹੀਂ ਮਿਲਿਆ, ਕੇਵਲ 1 ਮਿਲੀਅਨ ਮਿਲਿਆ। $7 ਦੀ ਟਿਕਟ ਲਈ, 70 ਮਿਲੀਅਨ ਦੀ ਲਾਟਰੀ, ਨਿਕਲਿਆ ਕੇਵਲ 1 ਮਿਲੀਅਨ। ਹੁਣ ਉਹ ਕੀ ਕਹਿੰਦਾ ਆ, ਮੈਨੂੰ 69 ਮਿਲੀਅਨ ਦਾ ਨੁਕਸਾਨ ਹੋ ਗਿਆ। ਉਹ ਇਹ ਨਹੀਂ ਕਹਿੰਦਾ ਮੈਨੂੰ 1 ਮਿਲੀਅਨ ਮਿਲ ਗਿਆ, ਹਾਲਾਂਕਿ ਉਹ ਵੀ ਉਹਨੂੰ ਫ੍ਰੀ 'ਚ ਮਿਲਿਆ ਮੁਫ਼ਤ ਵਿੱਚ ਹੀ, ਪਰ ਉਹਨੇ ਆਪਣਾ ਮਾਇੰਡ ਸੈੱਟ ਕੀਤਾ ਸੀ 70 ਦੇ ਉੱਤੇ। 70 ਨਹੀਂ ਮਿਲੇ, ਉਹਨੇ ਉਹਦੇ ਵਿੱਚੋਂ 1 ਕੱਢ ਕੇ ਬਾਕੀ ਮਾਈਨਸ ਕਰਦੇ, ਕਹਿੰਦਾ 69 ਮਿਲੀਅਨ ਦਾ ਨੁਕਸਾਨ ਹੋ ਗਿਆ। ਉਹ ਇਹ ਨਹੀਂ ਕਹਿ ਰਿਹਾ, ਨਹੀਂ, ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਆ, ਮੈਂ ਤੇ ਇੰਨਾ ਵੀ ਨਹੀਂ ਸੀ ਸੋਚਿਆ। ਪਰ ਇਹ ਤਾਂ ਕਵੇ ਨਾ ਜੇ ਨਾ ਸੋਚਿਆ ਹੁੰਦਾ, ਉਹਨੇ ਸੋਚਿਆ ਸੀ 70 ਮਿਲੇਗਾ, ਪਰ ਜੋ ਪਹਿਲਾਂ ਸੋਚਦਾ ਜੇ ਮਿਲ ਗਿਆ ਤਾਂ ਵੀ ਠੀਕ ਆ, ਜੇ ਨਾ ਮਿਲਿਆ ਤਾਂ ਵੀ ਠੀਕ ਆ, ਫਿਰ ਉਹਨੂੰ 1 ਮਿਲਣ ਦੀ ਖੁਸ਼ੀ ਵੀ 70 ਨਾਲੋਂ ਕਿਤੇ ਵੱਧ ਹੋਣੀ ਸੀ। ਤਾਂ ਸਾਡੀਆਂ ਵਧੀਆਂ ਹੋਈਆਂ ਖਾਹਿਸ਼ਾਂ, ਸਾਡੀਆਂ ਵਧੀਆਂ ਹੋਈਆਂ ਉਮੀਦਾਂ ਜਦੋਂ ਟੁੱਟਦੀਆਂ ਆ ਤੇ ਉਹ ਆਪਣੇ ਘਰ ਵਿੱਚ ਟੁੱਟਣ ਦੇ ਨਾਲ ਨਾਲ ਦੁੱਖ, ਸਹਿਮ ਤੇ ਚਿੰਤਾਵਾਂ ਲੈ ਕੇ ਆਉਂਦੀਆਂ, ਇਹ ਪਰੇਸ਼ਾਨੀਆਂ। ਇਸ ਰੂਪ ਦੇ ਵਿੱਚ ਬਾਬਾ ਜੀ ਕਹਿੰਦੇ ਆ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ। ਜਿਹੜਾ ਬੰਦਾ ਦੁੱਖ ਹੁੰਦਿਆਂ ਵੀ ਦੁੱਖ ਨਹੀਂ ਮੰਨਦਾ, ਕਿਉਂ? ਉਹ ਕਹਿੰਦਾ ਇਹ ਪਾਰਟ ਆਫ ਲਾਈਫ ਆ, ਜੇ ਮੇਰੇ ਹਿੱਸੇ ਦੇ ਸੁੱਖ ਮੈਨੂੰ ਮਿਲੇ ਆ ਤੇ ਮੇਰੇ ਹਿੱਸੇ ਦੇ ਦੁੱਖ ਵੀ ਮੈਨੂੰ ਹੀ ਮਿਲਣਗੇ।
ਜੇ ਖੁਸ਼ੀ ਮੈਂ ਭੋਗੀ ਆ ਤੇ ਸੰਤਾਪ ਵੀ ਮੈਂ ਭੋਗਣਾ, ਜੇ ਐਪਰੀਸੀਏਸ਼ਨ ਉਸਤਤ ਮੈਨੂੰ ਮਿਲੀ ਆ ਤੇ ਬੁਰਾ ਵੀ ਲੋਕ ਮੈਨੂੰ ਕਹਿਣਗੇ। ਇਹ ਪਾਰਟ ਇਹ ਸਿੱਕੇ ਦੇ ਪਹਿਲੂ ਆ, ਜਾਂ ਤਾਂ ਸਿੱਕਾ ਹੀ ਛੱਡ ਦਿਓ ਤੇ ਜੇ ਸਿੱਕਾ ਰੱਖਣਾ ਆ ਤੇ ਫਿਰ ਸਿੱਕੇ ਦੇ ਦੋਵੇਂ ਪਾਸੇ ਦੋਵੇਂ ਪਹਿਲੂ ਉਹਦੇ ਨਾਲ ਹੀ ਆਉਣਗੇ, ਇਹ ਪਾਰਟ ਆਫ ਲਾਈਫ ਆ। ਤੋ ਹਜ਼ੂਰ ਨੇ ਆਖਿਆ, ਉਸਤਤ ਨਿੰਦਾ ਦਉ ਤਿਆਗੇ ਖੋਜੇ ਪਦ ਨਿਰਬਾਨਾ ਜਨ ਨਾਨਕ, ਇਹ ਖੇਲ ਕਠਿਨ ਹੈ, ਇਹ ਬੜੀ ਔਖੀ ਖੇਡ ਆ, ਸਿਚੁਏਸ਼ਨ ਦੇ ਮੁਤਾਬਕ ਬਦਲ ਜਾਣਾ ਬੜੀ ਔਖੀ ਖੇਡ ਆ। ਤੋ ਕਬੀਰ ਜੀ ਫਿਰ ਅਖੀਰ ਚ ਕਹਿੰਦੇ ਆ, ਬੰਦਾ ਪਤਾ ਕਿਹੜੀ ਸੋਚ ਦਾ ਧਾਰਨੀ ਹੋਵੇ, ਬੰਦੇ ਦਾ ਆਈਡੀਅਲ ਸਟਰਕਚਰ ਪਤਾ ਕਿਹੋ ਜਿਹਾ ਹੋਵੇ। ਕਬੀਰ, ਪਾਣੀ ਹੋਆ ਤਾਂ ਕਿਆ ਪਿਆ, ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਆਪਾਂ ਨਾ ਕਈ ਵਾਰੀ, ਮੈਨੂੰ ਇੱਕ ਵਾਰੀ ਕਿ ਸੱਜਣ ਨੇ ਗੱਲ ਕੇ ਕਹਿਣ ਲੱਗਾ, ਜੀ ਗੁਰਬਾਣੀ ਵਿੱਚ ਮਹਾਰਾਜ ਕਹਿੰਦੇ ਨੇ ਬਿਰਥੀ ਕਦੇ ਨਾ ਹੋ ਬਈ, ਬੋਲੋ ਜੀ ਬਿਰਥੀ ਕਦੇ ਨਾ ਹੋ ਬਈ ਜਨ ਕੀ ਅਰਦਾਸ। ਵੀ ਮਹਾਰਾਜ ਕਹਿੰਦੇ ਜਨ ਦੀ ਅਰਦਾਸ ਬਿਰਥੀ ਨਹੀਂ ਜਾਂਦੀ, ਪਰ ਮੇਰੀ ਕਦੇ ਪੂਰੀ ਵੀ ਨਹੀਂ ਹੁੰਦੀ। ਮੈਂ ਕਿਹਾ ਤੁਸੀਂ ਇਹ ਪੰਕਤੀ ਪੜ੍ਹੀ, ਤੁਸੀਂ ਇਹ ਵੀ ਪੰਕਤੀ ਪੜ੍ਹੋ ਵੀ ਜਨ ਹੋਣਾ ਕਿੱਦਾਂ ਦਾ ਚਾਹੀਦਾ ਹੈ, ਜਿਹੜੇ ਜਨ ਦੀ ਅਰਦਾਸ ਕਦੇ ਬਿਰਥੀ ਨਹੀਂ ਹੁੰਦੀ ਉਹ ਕਿੱਦਾਂ ਦਾ ਹੁੰਦਾ ਆ। ਬਾਬਾ ਜੀ ਕਹਿੰਦੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਰੱਬ ਦਾ ਬੰਦਾ ਕਿੱਦਾਂ ਦਾ ਹੋਏ, ਆਖਿਰ ਰੱਬ ਦਾ ਬੰਦਾ ਰੱਬ ਵਰਗਾ ਹੀ ਹੋਵੇ। ਜਿੱਦਣ ਹਰੀ ਦਾ ਜਨ ਹਰੀ ਵਰਗਾ ਹੋ ਗਿਆ, ਸਾਨੂੰ ਕੀ ਲੱਗਦਾ ਉਹ ਕੀ ਮੰਗ ਲਏਗਾ, ਮਹਾਰਾਜ ਮੈਨੂੰ ਕਾਰ ਦੇ ਦਿਓ, ਮਹਾਰਾਜ ਮੈਨੂੰ ਘਰ ਦੇ ਦਿਓ, ਮੈਨੂੰ ਚੰਗਾ ਮੈਟਰਸ ਦੇ ਦਿਓ, ਮਹਾਰਾਜ ਮੇਰਾ ਸਿਰ ਨਾ ਪੀੜ ਹੋਵੇ। ਨਹੀਂ, ਉਹ ਤੇ ਚਰਖੜੀਆਂ ਤੇ ਚੜ ਕੇ ਵੀ, ਆਰਿਆਂ ਨਾਲ ਤਨ ਚਿਰਵਾ ਕੇ ਵੀ, ਖੋਪਰ ਲੁਹਾ ਕੇ ਵੀ, ਬੰਦ ਬੰਦ ਕਟਾ ਕੇ ਵੀ ਕਹਿੰਦਾ ਤੇਰਾ ਕੀ ਆ ਮਿੱਠਾ ਲਾ ਕੇ, ਮਹਾਰਾਜ ਮੈਨੂੰ ਸਿੱਖੀ ਦੀ ਦਾਤ ਦਿਓ। ਜਿੱਦਣ ਜਾਨ ਬਣ ਗਿਆ ਨਾ, ਉਦਣ ਮੇਰੀਆਂ ਮੰਗਾਂ ਇਹ ਨਹੀਂ ਰਹਿਣਗੀਆਂ, ਮੈਂ ਅਰਦਾਸ ਵਿੱਚ ਨਾਮ ਉਹਨਾਂ ਦੇ ਲੈ ਰਿਹਾ ਆ ਜਿਹਨਾਂ ਸਾਹਮਣੇ ਦੌਲਤ ਦੇ ਢੇਰ ਆ, ਜਗੀਰਾਂ ਦੇ ਢੇਰ ਆ, ਖਿਲਤਾਂ ਦੇ ਢੇਰ ਆ। ਉਹਨਾਂ ਨੂੰ ਕਿਹਾ ਜਾਂਦਾ ਜਿੱਥੋਂ ਤੱਕ ਤੁਹਾਡੀ ਨਜ਼ਰ ਜਾਏਗੀ ਇਹ ਜਗੀਰ ਤੁਹਾਡੇ ਨਾਮ ਕਰ ਦਿਆਂਗੇ, ਪਰ ਫਿਰ ਵੀ ਉਹ ਕੀ ਕਹਿੰਦੇ ਆ ਮੈਨੂੰ ਤੇ ਨਾਮ ਚਾਹੀਦਾ ਆ, ਮੈਨੂੰ ਤੇ ਸਿੱਖੀ ਚਾਹੀਦੀ, ਮੈਂ ਜਨ ਬਣਿਆ ਹੀ ਕਿੱਥੇ ਆ। ਜਿੱਦਣ ਮੈਂ ਜਨ ਬਣ ਗਿਆ, ਮੇਰੀ ਮੇਰੀ ਲਿਸਟ ਹੀ ਬਦਲ ਜਾਣੀ ਹੈ, ਮੇਰੀਆਂ ਡਿਮਾਂਡਸ ਚੇਂਜ ਹੋ ਜਾਣੀਆਂ ਹੈ, ਫਿਰ ਤੇ ਮੈਨੂੰ ਗੁਰੂ ਚਾਹੀਦਾ ਆ, ਪਦਾਰਥ ਨਹੀਂ ਚਾਹੀਦਾ, ਪਰਮਾਰਥ ਚਾਹੀਦਾ ਆ, ਪਦਾਰਥ ਨਹੀਂ ਚਾਹੀਦਾ, ਨਿਰੰਕਾਰ ਚਾਹੀਦਾ ਆ, ਸੰਸਾਰ ਨਹੀਂ ਚਾਹੀਦਾ, ਅਜੇ ਮੇਰੀਆਂ ਮੰਗਾਂ ਬੜੀਆਂ ਛੋਟੀਆਂ। ਤੋ ਬਾਬਾ ਜੀ ਬਾਣੀ ਚ ਕਹਿੰਦੇ ਨੇ ਰੱਬ ਦਾ ਬੰਦਾ ਕਿੱਦਾਂ ਦਾ ਹੋਏ, ਰੱਬ ਵਰਗਾ ਹੋਏ। ਔਰ ਮੈਂ ਕਈ ਵਾਰੀ ਸੋਚਦਾ ਜਿਸ ਗੁਰੂ ਨੇ ਸਲੋਕ ਲਿਖਿਆ ਨਾ, ਉਹਨੇ ਐਵੇਂ ਨਹੀਂ ਲਿਖਿਆ, ਉਹਨੇ ਆਪਣੇ ਜੀਵਨ ਦੇ ਅਨੁਭਵ ਦੇ ਵਿੱਚੋਂ ਲਿਖਿਆ। 28 ਸਾਲ ਦਾ ਜੀਵਨ ਹੈ ਭਾਈ ਲਹਿਣਾ ਜੀ ਦਾ, 28 ਸਾਲ ਦੀ ਉਮਰ, ਸ਼ਮਾਈ ਬਾਦ ਜਾਣਾ, ਮਾਤਾ ਵੈਸ਼ਨੋ ਦੇਵੀ ਦੇ ਮੰਦਰ ਚ ਪੈਰਾਂ ਚ ਘੁੰਗਰੂ ਬੰਨ ਕੇ ਨੱਚਣਾ। ਅੱਜ ਜਦੋਂ ਭਾਈ ਜੋਧ ਕੋਲੋਂ ਉਹ ਪੌੜੀ ਸੁਣੀ, ਆਸਾ ਕੀ ਵਾਰ ਦੀ 21 ਨੰਬਰ ਪੌੜੀ, ਜਿਤ ਸੇਵੈ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ, ਕਰਤਾਰਪੁਰ ਦੇ ਮੋੜ ਤੋਂ ਪੈਰ ਅੱਗੇ ਨਹੀਂ ਤੁਰੇ। ਗੁਰੂ ਨਾਨਕ ਮਹਾਰਾਜ ਦੇ ਘਰ ਦੇ ਸੇਵਕ ਸੇਵਾਦਾਰ ਬਣੇ ਲਗਾਤਾਰ 7 ਸਾਲ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਮਹਾਰਾਜ ਜੀ ਨਾਲ ਬਿਤਾਏ। 7 ਸਾਲ ਜੀਵਨ ਦਾ ਇੱਕ ਵੱਡਾ ਪੰਥ, ਜੀਵਨ ਦਾ ਇੱਕ ਲੰਮਾ ਸਮਾਂ, 7 ਸਾਲ ਬਿਤਾਏ। ਗੁਰੂ ਨਾਨਕ ਮਹਾਰਾਜ ਨੇ 7 ਸਾਲਾਂ ਬਾਅਦ ਗੁਰਬਾਣੀ ਦੀਆਂ ਪੋਥੀਆਂ ਭਾਈ ਲਹਿਣੇ ਦੇ ਹਵਾਲੇ ਕਰਕੇ ਆਪਣਾ ਸਿੰਘਾਸਨ ਛੱਡਿਆ, ਉੱਥੋਂ ਉੱਠੇ, ਲਹਿਣੇ ਨੂੰ ਆਪਣੀ ਥਾਂ ਤੇ ਬਿਠਾ ਕੇ ਆਖਿਆ, ਲਹਿਣਾ ਜੀ ਇਹ ਨਾਮ ਤੁਹਾਡੇ ਤੇ ਜੱਚਦਾ ਨਹੀਂ, ਤੁਸੀਂ ਲਹਿਣਾ ਨਹੀਂ ਹੋ, ਤੁਸੀਂ ਮੇਰੇ ਅੰਗ ਨਾਲ ਜੁੜ ਕੇ ਅੰਗਦ ਹੋ ਗਏ। ਹਜ਼ੂਰ ਮਹਾਰਾਜ ਨੇ ਸਮੇਤ ਸੰਗਤ ਦੇ ਭਾਈ ਲਹਿਣਾ ਅਰਥਾਤ ਗੁਰੂ ਅੰਗਦ ਸਾਹਿਬ ਜੀ ਨੂੰ ਨਮਸਕਾਰ ਕੀਤੀ ਤੇ ਸਿੱਖਾਂ ਨੇ ਆਖਿਆ, ਗੁਰ ਚੇਲੇ ਰਹਿ ਰਾਸ ਕੀ, ਨਾਨਕ ਸਲਾਮਤ ਥੀਵੰਦੇ ਸ਼ਹਿ ਟਿੱਕਾ ਦਿੱਤੋਸ ਜੀਵਨ ਦੇ। ਕਿਉਂ ਇਹ ਕਿਉਂ ਹੋਇਆ, ਕਿਉਂਕਿ ਲਹਿਣੇ ਨੂੰ ਜਦੋਂ ਕੋਈ ਪੁੱਛਦਾ ਸੀ ਨਾ ਵੀ ਤੂੰ ਕਿਹਦੇ ਵਰਗਾ ਬਣਨਾ ਚਾਹੁੰਦਾ, ਤੂੰ ਕੀ ਬਣਨਾ ਚਾਹੁੰਦਾ, ਉਹਦਾ ਇੱਕੋ ਹੀ ਰੋਲ ਮਾਡਲ ਸੀ ਗੁਰੂ ਨਾਨਕ। ਉਹਨੇ ਆਖਿਆ ਹੁਣ ਮੈਂ ਗੁਰੂ ਨਾਨਕ ਬਣਨਾ ਚਾਹੁੰਦਾ। ਇਸ ਅਨੁਭਵ ਦੇ ਵਿੱਚੋਂ ਇਹ ਸਲੋਕ ਆਇਆ, ਸਲੋਕ ਮਹੱਲਾ ਦੂਜਾ। ਕਿਸ ਹੀ ਕੋਈ ਕੋਏ, ਕਿਸੇ ਦਾ ਕੋਈ ਆਸਰਾ ਹੈ, ਕਿਸੇ ਦਾ ਕੋਈ ਆਸਰਾ ਹੈ, ਕਿਸੇ ਦਾ ਕੋਈ ਰੋਲ ਮਾਡਲ ਹੈ। ਬਾਬਾ ਜੀ ਕਹਿੰਦੇ ਮੰਜ ਨਿਮਾਣੀ ਇੱਕ ਤੂੰ, ਹੇ ਅਕਾਲ ਪੁਰਖ ਵਾਹਿਗੁਰੂ ਮੇਰਾ ਤੇ ਤੂੰ ਹੀ ਆ, ਮੇਰਾ ਕੋਈ ਨਹੀਂ। ਕਿਉਂ ਨਾ ਮਰੀਜ਼ੇ ਰੋਏ, ਬੱਚਾ ਹੋਵੇ ਨਾ ਛੋਟਾ, ਉਹ ਜਿੱਦ ਕਰਦਾ ਮੈਨੂੰ ਆਹ ਖਿਡਾਉਣਾ ਚਾਹੀਦਾ ਆ, ਮੈਨੂੰ ਆਹ ਚੀਜ਼ ਚਾਹੀਦੀ ਆ, ਮੈਨੂੰ ਆਹ ਕੱਪੜੇ ਚਾਹੀਦੇ ਆ, ਮੈਨੂੰ ਆਹ ਡਰੈਸ ਚਾਹੀਦੀ ਆ, ਮੈਨੂੰ ਖਾਣ ਲਈ ਆਹ ਪਦਾਰਥ ਚਾਹੀਦਾ ਆ। ਤੇ ਜਦੋਂ ਆਪਾਂ ਨਾਂ ਲੈ ਕੇ ਦਈਏ, ਕਈ ਵਾਰੀ ਉਹਦਾ ਰੋਣਾ ਜਿੱਦ ਵਿੱਚ ਬਦਲ ਜਾਂਦਾ ਆ, ਉਹ ਲਗਾਤਾਰ ਕੰਟੀਨਿਊ ਰੋਂਦਾ ਹੀ ਰਹਿੰਦਾ ਆ। ਕਿਉਂ? ਕਿਉਂਕਿ ਉਹਦੀ ਸੁਰਤ ਟਿਕੀ ਆ ਇੱਕੋ ਚੀਜ਼ ਦੇ ਉੱਤੇ, ਮੈਨੂੰ ਆਹ ਚਾਹੀਦੀ ਆ। ਬਾਬਾ ਜੀ ਕਹਿੰਦੇ ਕਿਉਂ ਨਾ ਮਰੀਜ਼ੇ ਰੋਏ ਜਾ ਲੱਗ ਚਿੱਤ ਨਾ ਆਵੇ, ਜਿੰਨਾ ਚਿਰ ਤੱਕ ਹੇ ਅਕਾਲ ਪੁਰਖ ਵਾਹਿਗੁਰੂ ਤੂੰ ਮੇਰੇ ਚਿੱਤ ਵਿੱਚ ਨਹੀਂ ਆ ਜਾਂਦਾ,
ਮੈਨੂੰ ਮਿਲ ਨਹੀਂ ਜਾਂਦਾ, ਮੈਂ ਉਸ ਬੱਚੇ ਵਾਂਗ ਲਗਾਤਾਰ ਜਿੱਦ ਕਰਕੇ ਰੋਈ ਜਾਵਾਂਗਾ। ਦੂਜਾ ਇਹਦਾ ਭਾਵ ਇਹ ਹੈ, ਉਹ ਲੋਕ ਦੁਖੀ ਕਿਉਂ ਨਹੀਂ ਹੁੰਦੇ ਜਿਨ੍ਹਾਂ ਦੇ ਜੀਵਨ 'ਚ ਰੱਬ ਨਹੀਂ, ਭਾਵ ਉਹ ਡੈਫੀਨੇਟਲੀ ਦੁਖੀ ਹੋਣਗੇ ਜਿਨ੍ਹਾਂ ਦੇ ਜੀਵਨ 'ਚ ਰੱਬ ਨਹੀਂ ਹੈਗਾ। ਰੱਬ ਨੇ ਉਸ ਪਦਾਰਥ ਵਾਂਗੂ ਸਾਡੇ ਸਾਹਮਣੇ ਨਹੀਂ ਆਉਣਾ, ਖਿਆਲ ਕਰਨਾ, ਜਿਵੇਂ ਭਾਈ ਵੀਰ ਸਿੰਘ ਲਿਖਦੇ ਨਾ, ਜੇ ਸੱਜਣ ਮੇਰੇ ਸੁਪਨੇ ਆਇਆ ਮੈਂ ਧਾਗ ਲਵਕੜੀ ਪਾਈ, ਨਿਰਾ ਨੂਰ ਉਹ ਹੱਥ ਨਾ ਆਇਆ ਮੇਰੇ ਕੰਬਦੀ ਰਹੀ ਕਲਾਈ। ਰੱਬ ਤੇ ਨਿਰਾ ਨੂਰ ਹੈ, ਮੈਂ ਉਹਨੂੰ ਜਿਸ ਰੂਪ ਦੇ ਵਿੱਚ ਚਿਤਰਦਾ ਹਾਂ, ਜਿਸ ਰੂਪ ਦੇ ਵਿੱਚ ਸੋਚਦਾ ਹਾਂ, ਜਦੋਂ ਮੈਂ ਵੇਖਿਆ ਵੀ ਰੱਬ ਤੇ ਨਿਰਾ ਨੂਰ ਹੈ, ਮੈਂ ਉਹਨੂੰ ਗਲਵਕੜੀ ਪਾਉਣ ਬਾਰੇ ਸੋਚ ਰਿਹਾ ਸੀ, ਪਰ ਉਹ ਮੇਰੀ ਗਲਵਕੜੀ 'ਚ ਆਇਆ ਨਹੀਂ, ਮੇਰੀ ਕੰਬਦੀ ਰਹੀ ਕਲਾਈ, ਮੇਰੇ ਹੱਥ ਕੰਬਦੇ ਰਹੇ। ਰੱਬ ਨੂਰ ਹੀ ਨੂਰ ਹੈ, ਜੀਵਨ ਦੇ ਹਰ ਪੱਖ ਵਿੱਚ ਰੱਬ ਹੈ, ਦੁੱਖ ਵਿੱਚ ਵੀ ਰੱਬ ਹੈ, ਸੁੱਖ ਵਿੱਚ ਵੀ। ਇਸੇ ਕਰਕੇ ਭਗਤਾਂ ਨੇ ਆਖਿਆ, ਕੀਤਿਆਂ ਦੁੱਖ ਭੋਗ ਸਦ ਮਾਰ ਇਹ ਪੇ ਦਾਤ ਤੇਰੀ, ਹਰ ਚੀਜ਼ ਵਿੱਚ ਰਿਫਲੈਕਟ ਹੋ ਰਿਹਾ ਹੈ ਰੱਬ, ਦੁੱਖ ਵਿੱਚ ਵੀ, ਸੁੱਖ ਵਿੱਚ ਵੀ, ਖੁਸ਼ੀ ਵਿੱਚ ਵੀ, ਗਮੀ ਵਿੱਚ ਵੀ। ਕਿਉਂ ਨਾ ਮਰੀਜੇ ਰੋਏ ਜਾ ਲੱਗ ਚਿੱਤ ਨਾ ਆਵੇ। ਦੂਜੇ ਸਲੋਕ ਵਿੱਚ ਬਾਬਾ ਜੀ ਕਹਿੰਦੇ ਨੇ, ਮਹਲਾ ਦੂਜਾ, ਜਾਂ ਸੁੱਖ ਤਾਂ ਸ਼ਹਿਰ ਆਵਿਓ। ਜਦੋਂ ਜੀਵਨ ਬਿਲਕੁਲ, ਜੋ ਆਪਾਂ ਕਹਿੰਦੇ ਨਾਰਮਲ ਲਾਈਫ ਚੱਲ ਰਹੀ ਹੈ, ਸੁੱਖ ਮਿਲ ਰਹੇ ਆ, ਆਨੰਦਿਤ ਜੀਵਨ ਆ, ਹਰ ਕਿਸੇ ਪਦਾਰਥ ਦੀ ਕੋਈ ਤੋਟ ਨਹੀਂ, ਜੀਵਨ ਭਰਪੂਰ ਆ, ਐਂ ਚਾਰ ਚਾਨਣ ਲੱਗੇ ਹੋਏ ਜ਼ਿੰਦਗੀ ਨੂੰ, ਬਾਬਾ ਜੀ ਕਹਿੰਦੇ ਉਸ ਰੂਪ ਦੇ ਵਿੱਚ ਉੱਥੇ ਵੀ ਰੱਬ ਚੇਤੇ ਰਹਿਣਾ ਚਾਹੀਦਾ ਹੈ। ਦੁੱਖ ਦੇ ਵਿੱਚ ਤੇ ਰੱਬ ਨੂੰ ਹਰ ਇੱਕ ਚੇਤੇ ਕਰਦਾ ਹੈ। ਸਵਾਦਲੀ ਬਾਤ ਹੈ, ਜੇ ਮੇਰੇ ਜੀਵਨ ਦੇ ਵਿੱਚ ਚਾਰ ਚਾਨਣ ਲੱਗੇ ਹੋਣ, ਪਦਾਰਥਾਂ ਦੇ ਢੇਰ ਲੱਗੇ ਹੋਣ, ਧੀਆਂ ਪੋਤਾਖੇ ਲੱਗਦੇ ਹੋਣ, ਲਾਈਫ ਬਿਲਕੁਲ ਨਾਰਮਲ ਚੱਲ ਰਹੀ ਹੋਵੇ, ਉੱਥੇ ਵੀ ਰੱਬ ਚੇਤੇ ਹੋਵੇ, ਉੱਥੇ ਵੀ ਨਾ ਭੁੱਲੇ। ਜਾਂ ਸੁੱਖ ਤਾਂ ਸ਼ਹਿਰ ਆਵਿਓ, ਜਦੋਂ ਸੁੱਖ ਹੈ ਉਦੋਂ ਵੀ ਰੱਬ ਨੂੰ ਚੇਤੇ ਕਰੀਏ, ਦੁੱਖ ਵੀ ਸੰਭਾਲੇ ਹੋਏ, ਤੇ ਦੁੱਖ ਦੇ ਵਿੱਚ ਵੀ ਉਹ ਵਿਸਰਨਾ ਨਹੀਂ ਚਾਹੀਦਾ। ਯਾਨੀ ਕਿ ਮੇਰੇ ਜੀਵਨ ਦੇ ਹਰ ਪਹਿਲੂ ਦੇ ਵਿੱਚ ਰੱਬ ਹੋਵੇ। ਆਪਾਂ ਜਦੋਂ ਵੀ, ਤੁਸੀਂ ਵੇਖੋ ਨਾ, ਸਾਡੀ ਜਿਹੜੀ ਪਰੰਪਰਾ ਹੈ, ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਹੈ, ਪ੍ਰੋਟੋਕਾਲ ਹੈ, ਉਹਦੇ ਵਿੱਚ ਬਾਕਾਇਦਾ ਲਿਖਿਆ ਹੋਇਆ, ਸਿੱਖ ਹਰ ਕਾਰਜ ਕਰਨ ਤੋਂ ਪਹਿਲਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨ ਕਮਲਾਂ ਦਾ ਓਟ ਆਸਰਾ ਤੱਕੇ, ਅਰਥਾਤ ਅਰਦਾਸ ਕਰੇ। ਤੁਸੀਂ ਕਰਦੇ ਹਾਂ, ਸੁੱਖ ਵਿੱਚ ਵੀ ਕਰਦੇ ਹਾਂ, ਦੁੱਖ ਵਿੱਚ ਵੀ ਕਰਦੇ ਹਾਂ। ਬੱਚੇ ਦਾ ਜਨਮ ਹੋਵੇ ਆਪਾਂ ਅਰਦਾਸ ਕਰਦੇ ਹਾਂ, ਆਨੰਦ ਕਾਰਜ ਹੋਵੇ ਆਪਾਂ ਅਰਦਾਸ ਕਰਦੇ ਹਾਂ, ਮਰਨਾ ਪਰਨਾ ਹੋਵੇ ਆਪਾਂ ਅਰਦਾਸ ਕਰਦੇ ਹਾਂ, ਪਾਠ ਰੱਖੋ ਨੇ। ਪਰ ਇੱਕ ਗੱਲ ਸਿੱਖ ਨੇ ਚਿੱਤੇ 'ਚ ਰੱਖਣੀ ਆ, ਅਸੀਂ ਆਪਣੇ ਜੀਵਨ ਦੀ ਹਰ ਰਸਮ ਗੁਰਬਾਣੀ ਅੱਗੇ ਅਰਦਾਸ ਕਰਕੇ ਤੇ ਗੁਰਬਾਣੀ ਦਾ ਪਾਠ ਕਰਕੇ ਕਰਦੇ ਹਾਂ, ਪਰ ਇਹਦਾ ਭਾਵ ਇਹ ਬਿਲਕੁਲ ਨਹੀਂ ਹੈਗਾ ਵੀ ਗੁਰਬਾਣੀ ਕੇਵਲ ਰਸਮਾਂ ਨਿਭਾਉਣ ਦਾ ਇੱਕ ਸਾਧਨ ਆ। ਗੁਰਬਾਣੀ ਇੱਕ ਵੇ ਆਫ ਲਾਈਫ ਆ, ਜੀਵਨ ਜਾਚ। ਮੈਂ ਆਪਣੇ ਜੀਵਨ ਦਾ ਹਰ ਕਰਮ ਗੁਰੂ ਅੱਗੇ ਅਰਦਾਸ ਕਰਕੇ ਕਰਦਾ, ਇਹ ਮੇਰਾ ਫਰਜ਼ ਆ, ਪਰ ਇਸ ਕਰਕੇ ਕਰਦਾ ਹਾਂ ਮਹਾਰਾਜ, ਇਸ ਕਰਮ ਨੂੰ ਮੈਂ ਕਿਵੇਂ ਕਰਨਾ ਆ, ਇਹ ਮਾਰਗਦਰਸ਼ਨ ਤੁਸੀਂ ਮੇਰਾ ਬਾਣੀ ਦੇ ਮਾਧਿਅਮ ਰਾਹੀਂ ਕਰਨਾ, ਇਸ ਕਰਕੇ ਕਰਦਾ। ਜਾਂ ਸੁੱਖ ਤਾਂ ਸ਼ਹਿਰਾਵਿਓ, ਦੁੱਖ ਪੀ ਸੰਭਾਲੇ ਹੋਏ, ਨਾਨਕ ਕਹੇ ਸਿਆਣੀਏ ਇਉਂ ਕੰਤ ਮਿਲਾਵਾ ਹੋਏ। ਜਦੋਂ ਮੈਂ ਉਹਨੂੰ ਦੁੱਖ ਦੇ ਵਿੱਚ ਵੀ ਉਲਾਮਾ ਨਹੀਂ ਨਾ ਦਿੰਦਾ, ਫਿਰ ਅਸਲ ਕੰਤ ਦਾ ਮਿਲਾਪ ਹੁੰਦਾ। ਗੁਰੂ ਨਾਨਕ ਮਹਾਰਾਜ ਦਾ ਸਲੋਕ ਪੜ੍ਹੋ, ਅੰਦਰੋਂ ਝੂਠੇ ਪੈਜ ਬਾਹਰ, ਦੁਨੀਆ ਅੰਦਰ ਫੈਲ 68 ਤੀਰਥ ਜੇ ਨਾਵੇਂ ਉਤਰੇ ਨਾਹੀਂ ਮੈਲ, ਜਿਨ ਪਟ ਅੰਦਰ ਬਾਹਰ ਗੁਦੜ ਤੇ ਭਲੇ ਸੰਸਾਰ, ਤਿਨ ਨੇ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਬਾਬੇ ਨੇ ਕਿਹਾ ਰੰਗ ਹੱਸੇ, ਹੱਸਣ ਦਾ ਅਰਥ ਅਸੀਂ ਹੱਸਦੇ ਕਦੋਂ, ਜਦੋਂ ਸੁੱਖ ਮਿਲੇ, ਖੁਸ਼ੀ ਹੋਵੇ। ਮੈਨੂੰ ਖੁਸ਼ੀ ਮਿਲੇ, ਮੈਂ ਤਾਂ ਵੀ ਉਹਦੇ ਰੰਗ ਵਿੱਚ ਹਾਂ। ਰੰਗ ਰੋਵੇ, ਰੋਵੇ ਦਾ ਅਰਥ ਦੁਖੀ ਹੋਣਾ। ਜਦੋਂ ਮੇਰੇ ਜੀਵਨ 'ਚ ਭਰਪੂਰ ਦੁੱਖ ਹੁੰਦੇ ਆ, ਉਦੋਂ ਵੀ ਮੈਂ ਉਹਦੇ ਰੰਗ ਵਿੱਚ ਹੁੰਦਾ ਹਾਂ, ਅਤੇ ਇਹ ਸੋਚ ਕੇ ਹੁੰਦਾ ਆ, ਜੇ ਦਿਨ ਉਹ ਨਹੀਂ ਨਾ ਰਹੇ ਤੇ ਇਹ ਵੀ ਨਹੀਂ ਰਹਿਣਗੇ। ਰੰਗ ਹੱਸੈ, ਰੰਗ ਰੋਵੈ, ਚੁੱਪ ਵੀ ਕਰ ਜਾਏ। ਜਦੋਂ ਨਾਰਮਲ ਲਾਈਫ ਹੋਵੇ, ਚੁੱਪ ਹੋਵੇ, ਬਿਲਕੁਲ ਸ਼ਾਂਤ ਸਕੂਨ ਨਾਲ ਚੱਲ ਰਿਹਾ ਸਾਰਾ ਕੁਝ, ਫਲੋ ਚੱਲ ਰਿਹਾ ਆ, ਉਦੋਂ ਵੀ ਮੈਂ ਉਹਦੇ ਰੰਗ 'ਚ ਹੁੰਦਾ ਹੈ। ਪਰਵਾਹ ਨਾਹੀਂ ਕਿਸੇ ਕੇਰੀ ਬਾਜ, ਅਸੀਂ ਬੜੀ ਮਹਿੰਗੀ ਚੀਜ਼ ਲੈ ਕੇ ਆਏ, ਕਾਰ ਲਿਆਂਦੀ, ਖੜੀ ਕੀਤੀ, ਬੱਚਿਆਂ ਦੇ ਹੱਥ ਕੋਈ ਚੀਜ਼ ਲੱਗ ਗਈ, ਉਹਨਾਂ ਨੇ ਕਾਰ 'ਤੇ ਸਕਰੈਚ ਪਾ ਦਿੱਤੇ, ਬੜੇ ਪੈਸੇ ਖਰਚ ਕੇ ਘਰ ਬਣਾਇਆ, ਬੱਚਿਆਂ ਨੇ ਪੈਨਸਲ ਨਾ, ਮਾਰਕ ਨਾ, ਕੰਧਾਂ ਦੇ ਉੱਤੇ ਜਿਹੜਾ ਆ ਉਹ ਲੀਪਾ ਪੋਤੀ ਕੀਤੀ, ਡਿਜ਼ਾਇਨ ਬਣਾਏ, ਇੱਕ ਪਲ ਲਈ ਸਾਨੂੰ ਗੁੱਸਾ ਤਾਂ ਆਉਂਦਾ ਆ, ਪਰ ਫਿਰ ਬੰਦਾ ਸੋਚਦਾ ਆ ਵੀ ਇਸ ਮਟੀਰੀਅਲਿਸਟਿਕ ਲਾਈਫ ਦੇ ਕਰਕੇ, ਇਸ ਪਦਾਰਥਵਾਦ ਕਰਕੇ, ਇੱਕ ਨਿੱਕੀ ਜਿਹੀ ਚੀਜ਼ ਪਿੱਛੇ ਮੈਂ ਆਪਣੇ ਬੱਚਿਆਂ ਦੇ ਗੱਲ ਪੈ ਰਿਹਾ, ਅਖੀਰ ਹੈ ਤਾਂ ਸਾਰਾ ਕੁਝ ਬੱਚਿਆਂ ਦਾ ਹੀ ਆ ਨਾ।
यानी कि मेरे अंदर दे प्यार ने मेनू इजाजत नहीं देती कि मैं अपने बच्चों ना लड़ा। कि मैं कदे कहना मैं थोड़े लिए 16-16 घंटे काम करता हाँ, 12-12 घंटे की शिफ्टा लाना है, तुम मेरी आप कहने नहीं मैं 20 घंटे भी काम कर लूंगा पर मैं करते थोड़े लिए लिया, जे मैं थोड़े ना लड़ते रहना तुहानू गाला कढ़ते रहना तुहानू मंदा ही बोलते रहना तो फिर मेरे काम का अर्थ की है, तुहाडे खातर ते बच्चे मैं कर रहा। मेरे अंदर दे प्यार ने इजाजत नहीं दिती कि मेरे बच्चे गलत कर रहे हैं पर मैं उन्होंने माड़ा कह कोसा। बाबा जी कहते यदा मतलब तेरे च दया तो है, प्यार तो है, तरस तो है, पर इस दया नू प्यार नू तरस नू थोड़ा जा गुरु वाले पासे मुड़ के वेख। इदा ही जदों तेरी जिंदगी च थोड़ा बहुत दुख आया करे क्या कर, हे अकाल पुरख वाहगुरु मेरा अंदर दा प्यार इजाजत नहीं दिंदा मैं आखा भी रब ने बहुत माड़ा किया, मैं नहीं कह सकता। मेरे अंदर दा तेरे नाल जिहड़ा स्नेह आ मुहब्बत आ वह परमिशन ग्रांट नहीं करता, इजाजत नहीं दिंदा कि मैं अपने रब लई एक कुरखत बोल बोला रबा मैं तेरा की विगाड़िया सी, तू मेरे नाल धोखा किया, नहीं मैं नहीं कह सकता। मैं हमेशा ही उहदी रजा च राजी रहना ते कहना आ दुख नहीं सब सुख ही है रे, एक है एक ही नेते बुरा नहीं सब भला ही है रे, हार नहीं सब जीते क्यों, क्योंकि मेरा रोल मॉडल तू आ, मेरा आइडियल स्ट्रक्चर तू आ। एक बन्ने मैं तेनू अपना आइडियल मन के बैठा, एक बन्ने मैं तेनू भंडी जावा तेनू गलत कही जावा तेनू माड़ा कोसी जावा फिर तू कदा आइडियल है। आइडियल ते वह होंदा जिहदे वर्गा मैं बनना चाहुंदा आ, नहीं तू इन्ना हरमन प्यारा आ मैं भी तेरे वर्गा बनना चाहुंदा, तू माड़ा कर ही नहीं सकदा इसे करके ते मैं तेनू आइडियल बनाया, तू बुरा लोच ही नहीं सकदा इसे करके तेन रोल मॉडल बनाया। जो असं इस रूप च रब न जुड़ते हैं बाबा जी कहते नानक कहे सियाणीए इं कंत मिलावा, फिर कंत का मिलाप हों जिथे बंदा सुख तो दुख तो खुशी तो गमी तो उत्ते उठ के रब दे नाल अपनी प्रतीत में जुड़ता है, इं कंत मिलावा पौड़ी। बाबा जी कहते हों क्या सलाह किरम जंत, किरम जंत का मतलब हों कीड़िया के भी मामूली जहा कीड़ा, गुरु रामदास कहणगे हम कीरे किरम सतगुर शरणाई कर दया नाम प्रकाश, कीड़िया विचों भी मामूली जहा कीड़ा हों क्या सलाह किरम जंत। मान लो मेरे वर्गे नूं चार शब्द बोलने आ जाण, स्टेज ते बहना आ जाए तो मैं कहना मेरे वर्गा विद्वान कोई नहीं, किताबां ते चार हरफ लिखने आ जाण तो मैं फुल्ला नहीं समाउंदा मेरे वर्गा लिखारी कौन हो सकदा, महान आ मैं जड़ा लंघदा फतेह बुला के लंघदा, नहीं मैनू नहीं बुला रहा वो इन्हां कपड़िया नूं बुला रहा है, जो मैं ये कपड़े ला के सिविल वर्दी चो ना कोई नहीं पुछता मैनू, रिस्पैक्ट सत्कार बाणी ते बाणे दा आ मैनू कौन जानदा है, इस ब्रह्मांड च मेरी किन्नी कु होंद, समझण वाली बात तो मेरी को होंद नहीं। इदां दी गल है जिवें कोई बंदा तुरिया जा रहा ते उहदी पॉकेट विचों इक कॉइन डिग्गिया, मैं चुके अपनी जेब विच पा लिया ते आखिया मैं अमीर हो गया दौलतमंद हो गया, नहीं मैं दौलतमंद नहीं होया किसी का डिग्गा तो मेरी जेब च पै गया मेरा तो है ही नहीं। इदां ही जिहड़ा मेरा इंटलैक्ट आ जिहड़ी मेरी बुद्धि आ जिहड़ी मेरी जुबान आ जिहड़ा मेरा खजाना आ शब्दां दी चोण आ इह मेरी तो नहीं अकाल पुरख दी है, हां आपों बोलना जानदा मैं कहिया सब हुक्म आओ जियो, हर भगत खजाना बख्शिया, ये खजाना किन्ने बख्शिया शब्दां दा रब ने बख्शिया, उहदे शब्दां दे विच्चों चार शब्द लैके उहदी लिखी गुरबाणी विच्चों दो सलोक ते पौड़ी लैके ते मैं बोल रहा हाँ उहदियां गल्लां बोल रहा ते मैं कह रहा जी मेरे वर्गा कथावाचक कोई नहीं, नहीं वह बहुत वड्डा आ, जे सब मिलके आखण पाहे वड्डा ना होवे एवड उच्चा होवे कोई ते सूचे को, असी असी कदे तुसीं वेखो 10 लिखारी किताबां लिखदे आ गुरु नानक साहब के जीवन से जां किसी भी गुरु साहबां एक दी विचार दूजे नाल मेल नहीं खांदी, लिखिया सारे ने सही है सटीक लिखिया है पर उन्हां विचों कोई भी परफेक्ट नहीं क्योंकि मुकम्मल नूं तुसीं अपने इमेजिनेशन विच कल्पना दे विच कर नहीं सकते तां तसव्वुर नहीं कर सकते। बाबा जी कहिंदे ने हों क्या सलाहीं किरम जंत वड्डी तेरी वड्याई, तेरी वड्याई बहुत वड्डी है, तू अगम, अगम का मतलब है बुद्धि दे लैवल तो परे समझ तो परे जिन्हों इमेजिन नहीं किया जा सकता,
दयाल तू दया दा कर है, अगम है समझ तो परे है, आप लें मिलाई। तू आप ही किसी नूं मिलना चाहवे तो मिल सकदा, बंदा अपनी होंद नाल जद्दोजहद नाल अपनी कोशिश नाल अपनी सियाणप नाल तेनूं कदे भी नहीं मिल सकदा। जे हुंदा तां बाबा जी बाणी च इह शब्द ना लिखदे, हजूर ने आख्या जे मैं अपने यत्नां नाल मिल सकदा ते उत्थों विछड़ के दुखी ना हुंदा। आपण लिया जे मिले तां सब को भागट होए, करमा उपर निबड़े जे लोचे सब कोई। बाबा अमरदास कहणगे ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੇ ਤੈ ਦੇ। ਉਹ ਜਿਹਨੂੰ ਜਿਹਨੂੰ ਉਹਦਾ ਜੀ ਕਰਦਾ ਉਹਨੂੰ ਦਿੰਦਾ ਹੈ, ਹਰ ਇੱਕ ਨੂੰ। ਮੈਂ ਆਖਾਂ ਮੈਂ 40 ਦਿਨ ਪਾਠ ਕੀਤੇ, ਰੱਬ ਕਿਰਪਾ ਕਰੇਗਾ? ਕਰੇਗਾ ਕਿਉਂ ਨਹੀਂ? ਮੈਂ ਇੰਨੇ ਪਾਠ ਕਰ ਰਿਹਾ? ਨਹੀਂ, ਇਹ ਦਾਵਾ ਥੋੜ੍ਹੀ ਹੈ ਕੋਈ। ਮੈਂ ਪਾਠ ਕਰ ਰਿਹਾ ਆਪਣੀ ਲੋੜ ਨੂੰ ਕਰ ਰਿਹਾ। ਇੱਥੇ ਕੁੱਕਰ ਹੋਂਬੇ ਗੰਨਾ ਭੌਂਕਾਂ ਇਸ ਤਨ, ਮੇਰਾ ਬਚਾਅ ਹੋ ਸਕੇ ਵਿਕਾਰਾਂ ਤੋਂ ਤਾਂ ਕਰ ਰਿਹਾ। ਉਹ ਅਹਿਸਾਨ ਨਹੀਂ ਕਰ ਰਿਹਾ ਮੈਂ ਕਿਸੇ। ਤੂੰ ਅਗਮ ਦਿਆਲ ਅਗਮ ਹੈ, ਆਪ ਲੈ ਮਿਲਾਈ, ਮੈਂ ਤੁਝ ਬਿਨ ਬੇਲੀ ਕੋ ਨਹੀਂ। ਗੱਲੀ ਬਾਤੀ ਮੇਰੇ 20 ਸੱਜਣ, ਲੋੜ ਪੈਣ ਤੇ ਇੱਕ ਵੀ ਨਹੀਂ, ਗੱਲੀ ਸੋ ਸੱਜਣ ਵੀ ਇੱਕ ਟੁੱਟਿੰਦੀ ਨਾਲ ਹਾਂ, ਗੱਲੀ ਬਾਤੀ ਮੇਰੇ 20 ਸੱਜਣ ਆ, ਪਰ ਅਸਲ ਪਤਾ ਕਿਹੜਾ ਆ? ਇਹ ਵਾਲਾ, ਮੈਂ ਤੁਝ ਬਿਨ ਬੇਲੀ ਕੋ ਨਹੀਂ, ਤੇਰੇ ਤੋਂ ਬਿਨਾਂ ਮੇਰਾ ਅਸਲ ਮਿੱਤਰ ਕੋਈ ਵੀ ਨਹੀਂ। ਤੂੰ ਅੰਤ ਸਿਖਾਈ, ਅੰਤ ਦਾ ਭਾਵ ਓੜਕ ਨੂੰ, ਓੜਕ ਨੂੰ ਜਦੋਂ ਮੈਨੂੰ ਲੋੜ ਪੈਂਦੀ ਹੈ ਨਾ, ਸਾਰੇ ਦੌੜ ਜਾਂਦੇ ਆ, ਇਹ ਮੇਰੇ ਨਾਲ ਖੜ ਜਾਂਦਾ ਹੈ। ਤੂੰ ਅੰਤ ਸਿਖਾਈ ਜੋ ਤੇਰੀ ਸ਼ਰਨਾਗਤੀ, ਹੇ ਅਕਾਲ ਪੁਰਖ ਵਾਹਿਗੁਰੂ, ਜਿਹੜੇ ਬੰਦੇ ਤੇਰੀ ਮਰਿਆਦਾ ਦੇ ਦਾਇਰੇ ਵਿੱਚ ਆ ਗਏ, ਤੇਰੀ ਸ਼ਰਨ ਵਿੱਚ ਆ ਗਏ, ਤਿੰਨ ਲੈਂ ਛਡਾਈ, ਤੂੰ ਉਹਨਾਂ ਨੂੰ ਜਮਾਂ ਕੋਲੋਂ ਵਿਕਾਰਾਂ ਕੋਲੋਂ ਛਡਾ ਲੈਣਾ ਆ, ਨਾਨਕ ਵੇ ਪ੍ਰਵਾਹ ਹੈ। ਇੱਕ ਹੁੰਦਾ ਹੈ ਲਾਪਰਵਾਹ ਹੋਣਾ, ਗੈਰ ਜ਼ਿੰਮੇਦਾਰ, ਇੱਕ ਹੁੰਦਾ ਵੇ ਪ੍ਰਵਾਹ ਹੋਣਾ, ਉਹ ਪਰਵਾਹ ਨਹੀਂ ਕਰਦਾ ਕਿਸੇ ਦੀ, ਉਹ ਆਪਣੇ ਕਾਇਦੇ ਕਾਨੂੰਨ ਦੇ ਹਿਸਾਬ ਨਾਲ ਚੱਲਦਾ, ਸਾਡੀਆਂ ਸ਼ਰਤਾਂ ਦੇ ਮੁਤਾਬਕ ਆਪਣੇ ਆਪ ਨੂੰ ਬਦਲਦਾ ਨਹੀਂ ਹੈਗਾ, ਬੇਪਰਵਾਹ ਹੈ। ਨਾਨਕ ਵੇ ਪ੍ਰਵਾਹ ਹੈ, ਅਕਾਲ ਪੁਰਖ ਵਾਹਿਗੁਰੂ ਵੇ ਪ੍ਰਵਾਹ ਹੈ, ਲੱਗ ਲਪੇਟ ਤੋਂ ਬਿਨਾਂ ਹੈ, ਤਿਸ ਤਿਲ ਨਾ ਤਮਾਈ। ਉਹਨੂੰ ਰੰਚਕ ਮਾਤਰ ਲਾਲਚ, ਕੋਈ ਆਖੇ ਜੀ ਮੈਂ ਹਵਨ ਕਰਾਂਗਾ ਤਾਂ ਰੱਬ ਖੁਸ਼ ਹੋਏਗਾ, ਮੈਂ ਨੱਕ ਰਗੜਾਂਗਾ ਤਾਂ ਰੱਬ ਖੁਸ਼ ਹੋਏਗਾ, ਮੈਂ ਨੰਗੇ ਪੈਰ ਧਰਮ ਸਥਾਨ ਤੇ ਆਵਾਂਗਾ ਤਾਂ ਰੱਬ ਖੁਸ਼, ਆਖੇ ਨਹੀਂ ਉਹ ਵੇ ਪ੍ਰਵਾਹ ਹੈ, ਉਹ ਇਹਨਾਂ ਚੀਜ਼ਾਂ ਤੋਂ ਬਹੁਤ ਉੱਤੇ ਹੈ। ਮੈਂ ਸਿਮਰਨ ਕਰਾਂਗਾ ਤਾਂ ਰੱਬ ਖੁਸ਼ ਹੋਏਗਾ, ਆਖੇ ਨਹੀਂ ਤੇਰੇ ਕਰਨ ਜਾਂ ਨਾ ਕਰਨਾ ਨੂੰ ਫਰਕ ਨਹੀਂ ਪੈਣਾ, ਉਹ ਖੁਸ਼ ਹੁੰਦਾ ਹੈ ਮਨੁੱਖ ਦੇ ਕਰਮ ਤੋਂ। ਆਪ ਸਵਾਰੇ ਮੈਂ ਮਿਲਿਆ ਸੁੱਖ ਹੋਏ, ਉਹ ਕਰਮ ਤੋਂ ਪ੍ਰਭਾਵਿਤ ਹੁੰਦਾ ਹੈ, ਪਖੰਡ ਤੋਂ ਪ੍ਰਭਾਵਿਤ ਨਹੀਂ ਹੁੰਦਾ। ਤਿਸ ਤਿਲ ਨਾ ਤਮਾਏ, ਗਰੀਬ ਨਿਵਾਜ ਕਿਰਪਾ ਕਰਨ। ਜੋ ਉਪਦੇਸ਼ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਨੇ ਪਾਵਨ ਮੁੱਖ ਵਾਕ ਦੇ ਰੂਪ ਵਿੱਚ ਸਾਨੂੰ ਬਖਸ਼ਿਸ਼ ਕੀਤਾ ਹੈ, ਅਸੀਂ ਇਸ ਨੂੰ ਜੀਵਨ ਦਾ ਆਧਾਰ ਬਣਾ ਕੇ ਗੁਰੂ ਆਸ਼ੇ ਮੁਤਾਬਕ ਸਚਿਆਰਾ ਜੀਵਨ ਬਤੀਤ ਕਰ ਸਕੀਏ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਪਾਵਨ ਬਾਣੀ ਦੀ ਬਾਤ ਸਰਵਣ ਕਰਨ ਦਾ ਯਤਨ ਕੀਤਾ ਹੈ। ਸਤਿਗੁਰੂ ਸਭਨਾਂ ਨੂੰ ਦਰੋਂ ਗੁਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਿਵਾਜਨ। ਭੁੱਲਾਂ ਨਾ ਚਿਤਾਰਦੇ ਹੋਏ ਅਗਲੇ ਸਮੇਂ ਵਾਸਤੇ ਸਤਿਕਾਰਯੋਗ ਭਾਈ ਪਰਮਿੰਦਰ ਸਿੰਘ ਜੀ ਦੇ ਕੀਰਤਨੀ ਜਥੇ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਗੁਰਫਤਿਹ ਪ੍ਰਵਾਨੋਂ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਸੰਗ ਜੀ ਕੀਰਤਨ ਕਰਦਿਆਂ ਤੋਂ ਹੋਈਆਂ ਭੁੱਲਾਂ ਦੇਖੀਆਂ ਬਖਸ਼ਣੀਆਂ ਜੀ ਆਓ ਸੰਗਤ ਅਤੇ ਗੁਰੂ ਸਾਹਿਬ ਜੀ ਬਖਸ਼ਣ ਯੋਗ ਉਹ ਭੁੱਲਣਾ ਚ ਤਾਰਨੀਆਂ ਜੀ ਆਓ ਜੀ ਹੁਣ ਬਹੁਤ ਹੀ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਉਹਨਾਂ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰੀਏ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

अकै कहां कह का समझावां, खखा यह खोड़ मने आवा, खोड़े शाड ना दा दिश तावां, खसमें जान खिमा कर रह तो हुए निखियो अखै पद लह। खसमें जान खिमा कर रह तो हुए निखियो अखै पद लह। जुगो जुग टल चवर शतर तख्त दे मालक हाजरा हजूर जारा जहूर शब्द गुरु बाणी के बोहिथ अमृत के दाते दसा पातशाहियां दी जोत सहब सच्चे पातशाह सतगुरु श्री गुरु ग्रंथ साहब महाराज तिन्हां दी पावन पवित्र ते मुकद्दस हजूरी विच अमृत वेले तो सजे दवाना दियां हाजरियां भर रहे सन्मान योग सत्कार योग सतसंगी जनों सतगुरां दी बड़ी अपार बख्शिश रहमत होई है आप सब। मेरे तो पहला गुरु करके रागी जथे पासों सतगुरु की अमृतमई बाणी दे रस पिने कीर्तन सरवण कर रहे सी। तो आओ सात संगत समा है लड़ीवार चल रही गुरु ग्रंथ साहब दी पावन बाणी दी कथा विचार दा। तो जिन्ने शरीर आप सतगुरां दे हजूर बैठे हो जां घरां विच मीडिया दे माध्यम राही सरवण कर रहे हो विचारां नूं आरंभण तों पहलां मनोबिरतियां नूं एकागर करदिआं सतगुरां दे दर घर दी मर्यादा दे अनुसार फतेह दी सांझ पाईए जी। वाहिगुरु जी का खालसा वाहिगुरु जी की फतेह। राग गौड़ी दे विच भगतां की बाणी दे सरलेख हेठ दर्ज कबीर साहब दी रसना तों उचारण कीती हुई गौड़ी बावन अखरी दी विचार आपां कल प्रारंभ कीती सी जिहदे पंज पदियां नूं आपां विचारिया सी। इदां कह लो वी इह पंज पदे गुरु ग्रंथ साहब दी इस बाणी दी भूमिका हन। तो कबीर साहब ने आख्या भी बावन अखरां विच सारा संसार वरत रहा है, बवंजा अखरां दे विच दुनिया दा कार विहार चल रहा है। आपां जदों एक दूजे नाल बोलदे हाँ अपने जज्बात शब्दां राहीं सांझे करदे हाँ ते अखरां दे विच सब कुछ आ जांदा है। किन्ना कुछ है जिहड़ा अखरां दे विच बोल के आपां एक दूजे तक पहुंचाउंदे हाँ। अखरां विच चिट्ठियां लिखियां जांदियां ने, पत्र लिखे जांदे ने, किन्ना वड्डा जिहड़ा है वह संसार दा ये वर्तारा अखरां दे राहीं वरत रहा है। भावें कि वह मैथ दा होवे भावें साइंस दा होवे, तो जिहड़ा भी साडा एक दूजे नाल विहार है वह अखरां तो बाहर ही नहीं हैगा। तो मैं कल भी अर्ज कीती सी भावें बाणी 52 अखरां वाली है पर इहनूं आपां इदां भी समझ सकदे हाँ भी जे असीं किसी एक भाषाई मुल्क विच रहिंदे हाँ जिहदे विच इको भाषा बोली जाती है, वह चाहे अरबी होवे चाहे फारसी होवे जां अंग्रेजी होवे फ्रेंच होवे, तो वह सारा जिहड़ा विहार है वह भी अखरां दे राहीं उत्थे हो रहा है। अखर वक्खरे हो सकदे ने, पंजाबी दी बजाए हिंदी हो सकती है, फारसी उर्दू हो सकती है, पर अखरां तो बाहर कुछ भी नहीं है। तो कबीर साहब ने आख्या भी जिद्दां दुनिया का ज्ञान अखरां दे रच प्राप्त हुंदा है, जे बंदा ये आखे भी इन्हां अखरां दे नाल मैं रब दा अंत पा लवांगा
ਤੋ ਇਹ ਗੱਲ ਜਿਹੜੀ ਹੈ ਇਹ ਵਾਜਬ ਨਹੀਂ ਹੈ, ਉਹ ਬਹੁਤ ਵੱਡਾ ਹੈ। ਉਹ ਇਹਨਾਂ ਅੱਖਰਾਂ ਦੀਆਂ ਹੱਦਬੰਦੀਆਂ ਤੋਂ ਬਾਹਰ ਹੈ, ਉਹ ਉੱਚਾ ਹੈ, ਵੱਡਾ ਹੈ, ਉੱਤਮ ਹੈ, ਉਹਨੂੰ ਅੱਖਰਾਂ ਦੇ ਵਿੱਚ ਕੈਦ ਨਹੀਂ ਕੀਤਾ ਜਾ ਸਕਦਾ। ਇਹ ਜਿੰਨੇ ਅੱਖਰ ਨੇ ਇਹ ਮਿਟ ਜਾਣਗੇ, ਵਾਹਿਗੁਰੂ ਉਸ ਤੋਂ ਵੀ ਪਹਿਲਾਂ ਦਾ ਹੈ, ਆਦਿ ਸੱਚ ਹੈ, ਜਦੋਂ ਅੱਖਰ ਕੋਈ ਹੈ ਹੀ ਨਹੀਂ ਸਨ, ਜਦੋਂ ਕੋਈ ਉੜਾ ਉੜਾ ਨਹੀਂ ਸੀ, ਜਦੋਂ ਕੋਈ ਹਿੰਦੀ ਦਾ ਕਾਖਾ ਨਹੀਂ ਸੀ, ਜਦੋਂ ਕੋਈ ਅਰਬੀ ਦਾ, ਫਾਰਸੀ ਦਾ ਅਲਫ ਬੇ ਨਹੀਂ ਸਾਏ, ਉਹ ਵਾਹਿਗੁਰੂ ਤੇ ਉਦੋਂ ਵੀ ਸੀ। ਇਸ ਕਰਕੇ ਉਹਨੂੰ ਅੱਖਰਾਂ ਦੇ ਵਿੱਚ ਜਿਹੜਾ ਹੈ ਕੈਦ ਨਹੀਂ ਕੀਤਾ ਜਾ ਸਕਦਾ। ਤੋ ਦੂਜੇ ਪਾਸੇ ਕਬੀਰ ਸਾਹਿਬ ਨੇ ਆਖਿਆ ਵੀ ਹਾਂ, ਆਪਾਂ ਚਰਚਾ ਜਾਂ ਜਦੋਂ ਕਮਿਊਨੀਕੇਟ ਕਰਨਾ ਹੋਵੇ ਤੇ ਅੱਖਰਾਂ ਤੋਂ ਬਿਨਾਂ ਉਹ ਵੀ ਨਹੀਂ ਹੋ ਸਕਦੀ। ਜੇ ਅਸੀਂ ਰੱਬ ਦੀ ਗੱਲ ਵੀ ਕਰਨੀ ਹੋਵੇ, ਵਾਹਿਗੁਰੂ ਨੂੰ ਯਾਦ ਵੀ ਕਰਨਾ ਹੋਵੇ ਤੇ ਅੱਖਰਾਂ ਦੇ ਨਾਲ ਹੀ ਆਪਾਂ ਕਰਦੇ ਹਾਂ ਨਾ, ਬਾਣੀ ਪੜ੍ਹਦੇ ਹਾਂ, ਧਾਰਮਿਕ ਗ੍ਰੰਥ ਲਿਖੇ ਗਏ ਅੱਖਰਾਂ ਰਾਹੀਂ ਲਿਖੇ ਗਿਆ, ਤੋ ਸਾਰਾ ਕੁਝ ਅੱਖਰਾਂ ਰਾਹੀਂ ਚੱਲ ਰਿਹਾ। ਤੋ ਸਤਿਗੁਰ ਨੇ ਜਿਹੜੇ ਬਚਨ ਰੱਖੇ ਉਹਦੇ ਵਿੱਚ ਫਿਰ ਮਹਾਰਾਜ ਨੇ ਆਖਿਆ ਵੀ ਅੱਖਰ ਪੜ੍ਹਨੇ ਕਿਉਂ ਚਾਹੀਦੇ ਨੇ। ਜਿਹੜਾ ਕੱਲ ਪੰਜਵਾਂ ਬੰਦ ਆਪਾਂ ਛੱਡਿਆ ਸੀ, ਮੈਂ ਉਹਦੀ ਸੰਖੇਪ ਦੀ ਵਿਚਾਰ ਦੇਵਾਂਗਾ। ਮਹਾਰਾਜ ਨੇ ਆਖਿਆ ਤੁਰਕ ਤਰੀਕਤ ਜਾਣੀਆਂ ਹਿੰਦੂ ਵੇਦ ਪੁਰਾਣ, ਤਰੀਕਤ ਜਿਹੜੇ ਮੁਸਲਮਾਨ ਫਕੀਰ ਹੁੰਦੇ ਨੇ ਨਾ, ਉਹ ਰੱਬ ਨੂੰ ਮਿਲਣ ਦੇ ਚਾਰ ਦਰਜੇ ਮੰਨਦੇ ਨੇ, ਵੀ ਜਿਵੇਂ ਚਾਰ ਸਟੇਜਸ ਹੁੰਦੀਆਂ ਨੇ ਰੱਬੀ ਪ੍ਰਾਪਤੀ ਦੀਆਂ। ਜਿਵੇਂ ਤੁਸੀਂ ਜੇ ਜਪਜੀ ਸਾਹਿਬ ਨੂੰ ਪੜੋਗੇ ਤੇ ਉੱਥੇ ਵੀ ਖੰਡਾਂ ਦਾ ਜ਼ਿਕਰ ਹੈ। ਜੇ ਤੁਸੀਂ ਗੁਰੂ ਰਾਮਦਾਸ ਸਾਹਿਬ ਦੀਆਂ ਲਾਵਾਂ ਪੜੋਗੇ ਤੇ ਚਾਰ ਲਾਵਾਂ ਨੇ, ਉਹ ਚਾਰ ਲਾਵਾਂ ਬੇਸਿਕਲੀ ਕੀ ਹਨ? ਰੱਬੀ ਮਿਲਾਪ ਦਾ ਰਾਹ ਹੈ, ਰੱਬੀ ਮਿਲਾਪ ਦੀਆਂ ਉਹ ਚਾਰ ਪੌੜੀਆਂ ਨੇ। ਪਹਿਲੀ ਲਾਂ ਹਰ ਪਹਿਲੜੀ ਲਾਂ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀ, ਉਹ ਇਹ ਗੱਲ ਵੱਖਰੀ ਹੈ ਵੀ ਅਸੀਂ ਇਹਨਾਂ ਲਾਵਾਂ ਦਾ ਪਾਠ ਜਾਂ ਤੇ ਆਪਣੇ ਵਿਆਹ ਤੇ ਸੁਣਿਆ ਹੋਵੇਗਾ ਥੋੜਾ ਬਹੁਤਾ, ਤੇ ਜਾਂ ਫਿਰ ਕਿਤੇ ਜੇ ਕੰਨੀ ਸਾਡੇ ਆਵਾਜ਼ ਪਈ ਹੋਵੇ, ਜੇ ਅਸੀਂ ਬਹਿ ਕੇ ਸੁਣਿਆ ਹੋਵੇ, ਕਿਸੇ ਰਿਸ਼ਤੇਦਾਰ ਭੈਣ ਭਰਾ ਨੇ ਆਪਣੇ ਬੱਚੇ ਦੇ ਵਿਆਹ ਤੇ ਸਾਨੂੰ ਸੱਦਿਆ ਹੋਵੇ, ਤੇ ਉਦੋਂ ਭਾਵੇਂ ਮਾੜਾ ਮੋਟਾ ਪੈ ਗਿਆ ਹੋਵੇ। ਅਦਰਵਾਈਜ਼ ਮੈਨੂੰ ਨਹੀਂ ਲੱਗਦਾ ਵੀ ਲਾਵਾਂ ਦਾ ਪਾਠ ਅਸੀਂ ਉਸ ਤੋਂ ਬਾਅਦ ਵੀ ਕਦੀ ਪੜ੍ਹਿਆ ਤੇ ਵਿਚਾਰਿਆ ਹੈ। ਉਹ ਇੱਕ ਰਿਚੁਅਲ ਜਿਹਾ ਅਸੀਂ ਬੇਸ਼ੱਕ ਬਣਾ ਕੇ ਰੱਖਿਆ ਹੈ। ਉਹਨਾਂ ਚਾਰ ਲਾਵਾਂ ਦੇ ਵਿੱਚ ਮਹਾਰਾਜ ਨੇ ਸਾਨੂੰ ਕੁਝ ਉਪਦੇਸ਼ ਹੀ ਤੇ ਦਿੱਤੇ ਨੇ। ਤੋ ਚਾਰ ਲਾਵਾਂ ਰੱਬੀ ਮਿਲਾਪ ਦੀਆਂ ਗੱਲ ਕਰਦੀਆਂ ਨੇ। ਜਪਜੀ ਸਾਹਿਬ ਦੇ ਖੰਡ ਜਿਹੜੇ ਨੇ ਉਹਨਾਂ ਵਿੱਚ ਰੱਬੀ ਮਿਲਾਪ ਦਾ ਜ਼ਿਕਰ ਹੈ। ਇਸੇ ਤਰੀਕੇ ਨਾਲ ਜਿਹੜੇ ਮੁਸਲਮਾਨ ਫਕੀਰ ਨੇ ਨਾ, ਉਹ ਰੱਬ ਦੇ ਰਾਹ ਦੇ ਚਾਰ ਦਰਜੇ ਮੰਨਦੇ ਨੇ, ਜਿਵੇਂ ਹੁੰਦੇ ਨੇ ਸ਼ਰੀਅਤ, ਤਰੀਕਤ, ਮਾਰਫਤ ਤੇ ਹਕੀਕਤ। ਹੁਣ ਇੱਥੇ ਮਹਾਰਾਜ ਨੇ ਗੱਲ ਕੀਤੀ ਹੈ ਦੂਜੇ ਦਰਜੇ ਦੀ, ਤਰੀਕਤ ਜਿਹਨੂੰ ਕਿਹਾ ਜਾਂਦਾ। ਤਰੀਕਤ ਕੀ ਹੁੰਦਾ ਹੈ? ਤਰੀਕਤ ਦੂਜਾ ਦਰਜਾ ਹੈ, ਪਹਿਲਾਂ ਸ਼ਰੀਅਤ ਹੈ, ਤਰੀਕਤ ਦੂਜਾ ਦਰਜਾ ਹੈ। ਤੋ ਤਰੀਕਤ ਹੁੰਦਾ ਹੈ ਵੀ ਹਿਰਦੇ ਦੀ ਪਵਿੱਤਰਤਾ ਕਿਵੇਂ ਰੱਖਣੀ ਹੈ, ਉਹਦੇ ਢੰਗ ਦੱਸੇ ਜਾਂਦੇ ਨੇ, ਉਹਨੂੰ ਤਰੀਕਤ ਕਿਹਾ ਜਾਂਦਾ ਹੈ। ਤੋ ਮਹਾਰਾਜ ਨੇ ਆਖਿਆ ਤੁਰਕ ਤਰੀਕਤ ਜਾਣੀਆਂ ਹਿੰਦੂ ਵੇਦ ਪੁਰਾਣ, ਮਨ ਸਮਝਾਵਨ ਕਾਰਨੇ ਕਛੂਕ ਪੜੀਐ ਗਿਆਨ। ਵੀ ਚੰਗਾ ਮੁਸਲਮਾਨ ਉਹਨੂੰ ਸਮਝਿਆ ਜਾਂਦਾ ਏ ਜਿਹੜਾ ਤਰੀਕਤ ਵਿੱਚ ਲੱਗਾ ਹੋਵੇ, ਜਿਹੜਾ ਆਪਣੇ ਹਿਰਦੇ ਦੀ ਪਵਿੱਤਰਤਾ ਵੀ ਰੱਖਦਾ ਹੋਵੇ, ਮਨ ਕਰਕੇ ਸ਼ੁੱਧ ਹੋਵੇ। ਹੁਣ ਇੱਕ ਤੇ ਸਤਿਗੁਰ ਨੇ ਬਾਣੀ 'ਚ ਆਖਿਆ ਵੀ ਕਿਆ ਉਜ਼ੂ ਪਾਕ ਕੀ ਆ ਮੂੰਹ ਧੋਇਆ, ਜਾਂ ਇੱਦਾਂ ਆਖਿਆ ਜੋ ਦਿਲ ਮੈਂ ਕਪਟ ਨਿਵਾਜ ਗੁਜ਼ਾਰੂ ਕਿਆ ਹੱਜ ਕਾਬੈ ਜਾਏ। ਵੀ ਜੇ ਦਿਲ ਵਿੱਚ ਕਪਟ ਹੈ, ਦਿਲ ਵਿੱਚ ਮੈਲ ਭਰੀ ਪਈ ਹੈ, ਤੂੰ ਕਾਬੇ ਵਿੱਚ ਹੱਜ ਕਰਨ ਲਈ ਵੀ ਜਾਵੇਂ ਤੇ ਉਹਦਾ ਕੀ ਅਰਥ ਹੈ? ਉਹਦਾ ਕੋਈ ਮੀਨਿੰਗ ਨਹੀਂ, ਇਹ ਕੋਈ ਵੱਡੀ ਗੱਲ ਨਹੀਂ ਹੈ। ਇਸੇ ਤਰੀਕੇ ਨਾਲ ਜਿਹੜੇ ਹਿੰਦੂ ਵੀਰ ਨੇ ਉਹ ਵੇਦਾਂ ਤੇ ਪੁਰਾਣਾਂ ਦੀ ਖੋਜ ਕਰਦੇ ਨੇ, ਪਰ ਆਖਿਆ ਗੱਲ ਅਸਲ ਵਿੱਚ ਇਹ ਹੈ ਵੀ ਜਦੋਂ ਉਹਨਾਂ ਮਨ ਨੂੰ ਉੱਚੇ ਜੀਵਨ ਦੀ ਸੂਝ ਦੇਣ ਵਾਲੀ ਵਿਚਾਰ ਮਿਲਦੀ ਹੈ, ਉਹ ਬਾਣੀ ਜ਼ਰੂਰ ਪੜ੍ਹਨੀ ਚਾਹੀਦੀ ਹੈ, ਉਹਨਾਂ ਅੱਖਰਾਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ। ਵੈਸੇ ਬਾਬੇ ਨੇ ਆਖਿਆ ਵੀ ਰੱਬ ਅੱਖਰਾਂ ਵਿੱਚ ਨਹੀਂ ਹੈ,
ਪਰ ਉਹ ਅੱਖਰ ਜਿਹੜੇ ਤੁਹਾਡੇ ਮਨ ਨੂੰ ਸੋਝੀ ਦਿੰਦੇ ਨੇ, ਉਹ ਅੱਖਰ ਜਿਹੜੇ ਤੁਹਾਡੇ ਮਨ ਨੂੰ ਵਿਵੇਕ ਦਿੰਦੇ ਨੇ, ਉਹਨਾਂ ਅੱਖਰਾਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ, ਤਾਂ ਹੀ ਤੁਹਾਡਾ ਕਲਿਆਣ ਹੋਵੇਗਾ। ਵੇਖੋ, ਅੱਖਰ ਗੁਲਾਮੀ ਦਾ ਕਾਰਨ ਵੀ ਬਣਦੇ ਨੇ, ਇਹ ਵੀ ਜ਼ਿਕਰ ਸਤਿਗੁਰ ਨੇ ਬਾਣੀ ਵਿੱਚ ਹੀ ਕੀਤਾ, ਖਾਸ ਕਰਕੇ ਕਬੀਰ ਸਾਹਿਬ ਨੇ ਕੀਤਾ। ਉਹਨਾਂ ਆਖਿਆ, ਕਬੀਰ ਕਾਗਜ਼ ਕੀ ਓਬਰੀ, ਓਬਰੀ ਦਾ ਅਰਥ ਹੁੰਦਾ ਹੈ ਸਾਧ ਸੰਗਤ ਜੀ ਜੇਲ੍ਹ ਕੋਠੀ। ਆਖਿਆ ਇੱਥੇ ਕਾਗਜ਼ਾਂ ਦੀਆਂ ਕੋਠੀਆਂ, ਕਾਗਜ਼ਾਂ ਦੀਆਂ ਜੇਲ੍ਹਾਂ ਬਣੀਆਂ ਹੋਈਆਂ ਨੇ। ਮਸ ਕੇ ਕਰਮ ਕਪਾਟ, ਤੇ ਮਸ ਕਹਿੰਦੇ ਨੇ ਦੀ ਸ਼ਾਹੀ ਨੂੰ। ਆਖਿਆ ਸ਼ਾਹੀ ਦੇ ਨਾਲ ਜਿਹੜੇ ਨੇ ਉਹ ਲੋਕਾਂ ਦੇ ਕਰਮ ਲਿਖੇ ਗਏ ਕਿਹਦੇ ਉੱਤੇ, ਕਾਗਜ਼ਾਂ ਦੀਆਂ ਕੋਠੜੀਆਂ ਦੇ ਵਿੱਚ। ਤਾਂ ਹੀ ਤੁਸੀਂ ਵੇਖੋ ਨਾ ਬੰਦੇ ਦਾ ਕਿੰਨਾ ਸਿਦਕ ਹੈ। ਕਈ ਵਾਰ ਗਲਤ ਗੱਲਾਂ ਤੇ ਵੀ ਹੋ ਜਾਂਦਾ ਹੈ, ਬੰਦਾ ਕਹਿੰਦਾ ਆ ਫਲਾਨੀ ਮਰਿਆਦਾ 'ਚ ਇੱਦਾਂ ਲਿਖਿਆ ਹੋਇਆ, ਫਲਾਨੇ ਕਾਗਜ਼ ਉੱਤੇ ਇੱਦਾਂ ਲਿਖਿਆ ਹੋਇਆ, ਉਹਨੂੰ ਕਹੋ ਇਹ ਗਲਤ ਹੈ, ਇਹ ਠੀਕ ਨਹੀਂ ਹੈਗਾ। ਉਹ ਕਹਿੰਦਾ ਨਹੀਂ ਜੀ, ਲਿਖਿਆ ਹੋਇਆ। ਸਿੱਖਾਂ ਵਿੱਚ ਆਮ ਤੌਰ 'ਤੇ ਇਹ ਗੱਲ ਕਹੀ ਜਾਂਦੀ ਹੈ ਵੀ ਇਤਿਹਾਸ ਵਿੱਚ ਇਹ ਗੱਲ ਲਿਖੀ ਹੋਈ ਹੈ ਜੀ, ਭਾਵੇਂ ਉਹ ਗਲਤੀ ਹੋਵੇ, ਭਾਵੇਂ ਉਹ ਜਾਇਜ਼ ਨਾ ਹੋਵੇ, ਅੱਜ ਦੇ ਪ੍ਰਸੰਗ ਵਿੱਚ ਢੁਕਵੀਂ ਨਾ ਹੋਵੇ, ਉਸ ਤਰੀਕੇ ਨਾਲ ਤਾਂ ਚੱਲਿਆ ਨਹੀਂ ਨਾ ਜਾ ਸਕਦਾ। ਪਰ ਕਿਉਂਕਿ ਲਿਖਿਆ ਹੋਇਆ ਹੈ, ਇਸ ਕਰਕੇ ਉਸ ਕਾਗਜ਼ਾਂ ਦੇ ਕੈਦ ਖਾਨੇ ਦੀ ਕੈਦ ਵਿੱਚ ਬੰਦੇ ਨੇ ਆਪਣੇ ਆਪ ਨੂੰ ਪਵਾ ਲਿਆ। ਤੋ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਕਬੀਰ ਸਾਹਿਬ ਨੇ, ਉਹਨਾਂ ਆਖਿਆ ਕਬੀਰ ਕਾਗਜ਼ ਕੀ ਉਹ ਬਰੀ। ਹੁਣ ਇੱਕ ਕਾਗਜ਼ ਹੈ, ਉਹਦੇ ਉੱਤੇ ਚਾਰ ਅੱਖਰ ਲਿਖ ਦਿੱਤੇ ਗਏ ਤੇ ਉਹਨੂੰ ਕਹਿ ਦਿੱਤਾ ਗਿਆ ਵੀ ਇਹ ਅੱਜ ਤੋਂ ਹਜ਼ਾਰਾਂ ਸਾਲਾਂ ਪੁਰਾਣਾ ਕਾਗਜ਼ ਹੈ, ਜੋ ਇਹਦੇ ਵਿੱਚ ਲਿਖਿਆ ਹੋਇਆ ਹੈ ਬਿਲਕੁਲ ਠੀਕ ਹੈ। ਸਮਝੇ ਨਾ ਬੇਨਤੀ ਨੂੰ। ਤੇ ਜਿਹੜਾ ਉਸ ਕਾਗਜ਼ ਨੂੰ ਮੰਨਣ ਵਾਲਾ ਹੈ, ਜਿਹੜਾ ਉਹਨਾਂ ਅੱਖਰਾਂ ਨੂੰ ਮੰਨਣ ਵਾਲਾ ਹੈ, ਉਹ ਉਸ ਤੋਂ 1% ਵੀ ਇੱਧਰ ਉੱਧਰ ਹਿੱਲਦਾ ਜੁਲਦਾ ਨਹੀਂ ਹੈ, ਉਹ ਨਹੀਂ ਲਿਆ। ਹੁਣ ਕੀ ਹੋਇਆ ਵੀ ਜਿਵੇਂ ਨਾ ਇੱਕ ਬੰਦਾ ਜੇਲ੍ਹ ਦੇ ਵਿੱਚ ਕੈਦ ਹੋਵੇ ਤੇ ਜੇਲ੍ਹ ਦੀਆਂ ਕੁਝ ਚੱਕੀਆਂ ਹੁੰਦੀਆਂ ਨੇ, ਕੋਈ 10 ਫੁੱਟ ਹੈ, ਕੋਈ 20 ਫੁੱਟ ਹੈ, ਕੋਈ 5 ਫੁੱਟ ਵੀ ਹੋ ਸਕਦੀ, ਕੋਈ 8 ਫੁੱਟ ਵੀ ਹੋ ਸਕਦੀ। ਇਹ ਤੇ ਕੈਦੀਆਂ ਦੇ ਹਿਸਾਬ ਨਾਲ ਹੁੰਦੀਆਂ ਨੇ ਨਾ ਵੀ ਕਿਹੜਾ ਕੈਦੀ ਉਹਨੂੰ ਕਿੰਨੀ ਕੁ ਸਪੇਸ ਦੇਣੀ ਹੈ। ਹੁਣ ਜੇ 20 ਫੁੱਟ ਦਾ ਕਮਰਾ ਹੋ ਸਕਦਾ ਉੱਥੇ 20 ਬੰਦੇ ਉਹਨਾਂ ਨੇ ਖਿਲਾਰੇ ਹੋਣ ਸਜ਼ਾ ਦੇਣ ਵਾਸਤੇ, ਜੇ ਚੱਕੀਆਂ ਨੇ 6-6, 7-7 ਫੁੱਟ ਦੀਆਂ ਛੋਟੀਆਂ ਜੇਲ੍ਹਾਂ ਜਿਨ੍ਹਾਂ ਨੂੰ ਆਪਾਂ ਕਹਿੰਦੇ, ਉਹਦੇ ਵਿੱਚ ਬੰਦਾ ਮਸਾਂ ਬੈਠ ਸਕਦਾ ਹੈ, ਖਲੋ ਨਹੀਂ ਸਕਦਾ, ਉੱਥੇ ਚੰਗੀ ਤਰ੍ਹਾਂ ਸੌ ਨਹੀਂ ਸਕਦਾ, ਇਹ ਵੀ ਇੱਕ ਸਜ਼ਾ ਹੀ ਹੈ ਨਾ। ਇੱਕ ਦਾਇਰਾ ਮੇ ਦਿੱਤਾ ਗਿਆ ਜੇਲ੍ਹ ਨੇ, ਉਹਨਾਂ ਦੀ ਮਰਜ਼ੀ ਹੈ ਵੀ ਕਿਹੜੇ ਵੇਲੇ ਉਹ ਤੁਹਾਨੂੰ ਜੇਲ੍ਹ ਦੀ ਚੱਕੀ ਵਿੱਚੋਂ ਕੱਢ ਕੇ ਥੋੜ੍ਹਾ ਜਿਹਾ ਬਾਹਰ ਲੈ ਜਾਣ, ਅਸਮਾਨ ਦੇ ਥੱਲੇ ਲੈ ਜਾਣ, ਨਾ ਖੜਨ ਤੇ ਭਾਵੇਂ 30-30 ਸਾਲ ਨਾ ਖੜਨ। ਹੁਣ ਕਬੀਰ ਸਾਹਿਬ ਕਹਿੰਦੇ ਨੇ ਵੀ ਇੱਥੇ ਕਾਗਜ਼ ਵੀ ਜੇਲ੍ਹਾਂ ਬਣੇ ਹੋਏ ਨੇ, ਕਾਗਜ਼ ਤੇ ਕਲਮ ਵੀ ਕੀ ਬਣੇ ਹੋਏ ਨੇ, ਜੇਲ੍ਹਾਂ ਬਣੇ ਹੋਏ ਨੇ। ਜੋ ਲਿਖ ਦਿੱਤਾ ਗਿਆ ਬੰਦੇ ਨੇ ਉਹਨੂੰ ਮੰਨ ਲਿਆ, ਕਦੀ ਉਹਦੀ ਵਿਚਾਰ ਨਹੀਂ ਕੀਤੀ, ਮਨੂ ਸਿਮਰਤੀ ਨੇ ਜੋ ਲਿਖ ਦਿੱਤਾ ਉਹਨੂੰ ਮੰਨ ਲਿਆ ਵੀ ਜਾਤ ਪਾਤ ਹੁੰਦੀ ਹੈ, ਮੰਨ ਲਿਆ। ਅੱਜ ਤੇ ਹੁਣ ਜਿਹੜਾ ਟੈਕਨੋਲੋਜੀ ਦਾ ਯੁੱਗ ਆ ਰਿਹਾ ਹੈ, ਅੱਜ ਕੱਲ੍ਹ ਆਪਾਂ ਕੀ ਮੰਨ ਰਹੇ ਹਾਂ, ਜੋ ਫੋਨਾਂ ਦੇ ਉੱਤੇ ਰੀਲਾਂ ਵੇਹਨੇ ਹਾਂ ਆਪਾਂ ਉਹ ਮੰਨ ਰਹੇ ਹਾਂ, ਉਹ ਵੀ ਤਾਂ ਲਿਖਿਆ ਹੀ ਗਿਆ ਨਾ, ਐਲਗੋਰਿਦਮ ਸੈੱਟ ਕੀਤਾ ਗਿਆ। ਜੋ ਸਾਡੇ ਸਾਹਮਣੇ ਐਲਗੋਰਿਦਮ ਸੋਸ਼ਲ ਮੀਡੀਆ ਨੇ ਕੱਢ ਕੇ ਰੱਖ ਦਿੱਤਾ, ਬੰਦਾ ਉਹਨੂੰ ਮੰਨਣ ਲੱਗ ਪਿਆ। ਥੋੜ੍ਹਾ ਜਿਹਾ ਇਸ ਤੋਂ ਪਿੱਛੇ ਚਲੇ ਜਾਓ ਤੇ ਡਰਾਮਿਆਂ ਵਿੱਚ ਜੋ ਵਿਖਾਇਆ ਜਾਂਦਾ ਸੀ ਬਹੁਤੀ ਵਾਰ ਆਪਾਂ ਉਹਨੂੰ ਮੰਨ ਲੈਂਦੇ ਸੀ। ਮਤਲਬ ਬੰਦੇ ਦਾ ਜਿਹੜਾ ਬ੍ਰੇਨ ਆ ਉਹ ਕਿਤੇ ਵੀ ਸਟੱਕ ਹੋ ਸਕਦਾ ਨਾ, ਕਿਤੇ ਵੀ ਉਹ ਜਾ ਕੇ ਖਲੋ ਗਿਆ ਵੀ ਉਹ ਉਸ ਦਾਇਰੇ ਵਿੱਚੋਂ ਬਾਹਰ ਨਿਕਲ ਕੇ ਸੋਚਣ ਲਈ ਤਿਆਰ ਨਹੀਂ ਹੈ, ਜਿਹੜਾ ਇੱਕ ਉਹਨੇ ਮਿਥ ਲਿਆ ਹੈ। ਤੋ ਜਦੋਂ ਇਹ ਸਾਰਾ ਕੁਝ ਨਹੀਂ ਸੀ, ਫੋਨ ਨਹੀਂ ਸਨ, ਸੋਸ਼ਲ ਮੀਡੀਆ ਨਹੀਂ ਸੀ, ਟੀਵੀ ਨਹੀਂ ਸੀ, ਤੋ ਉਸ ਤੋਂ ਪਹਿਲਾਂ ਲੋਕਾਂ ਨੂੰ ਕਾਬੂ ਰੱਖਣ ਦਾ ਹਥਿਆਰ ਕੀ ਸੀ? ਪੁਸਤਕਾਂ, ਧਾਰਮਿਕ ਗ੍ਰੰਥ ਲੋਕਾਂ ਨੂੰ ਕੰਟਰੋਲ ਕਰਦੇ ਸਨ, ਜਿਨ੍ਹਾਂ ਨੂੰ ਕਈ ਨਾ ਸੋ ਕਾਲਡ ਆਪਾਂ ਧਾਰਮਿਕ ਗ੍ਰੰਥ ਕਹਿੰਦੇ ਹਾਂ। ਇਹ ਤੇ ਭਲਾ ਹੋਵੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜਾਂ ਭਲਾ ਹੋਵੇ ਉਹਨਾਂ ਕੁਝ ਚੰਦ ਕੁ ਰਿਸ਼ੀਆਂ ਦਾ, ਕੁਝ ਕੁ ਜਿਹੜੇ ਸੱਚੀ ਜਿਨ੍ਹਾਂ ਨੂੰ ਆਪਾਂ ਸਪਿਰਚੁਅਲ ਕਹਿ ਸਕਦੇ ਉਹਨਾਂ ਦਾ, ਨਹੀਂ ਤੇ ਬਹੁਤੀ ਵਾਰ ਜਿਨ੍ਹਾਂ ਨੂੰ ਧਾਰਮਿਕ ਗ੍ਰੰਥ ਕਹਿ ਕੇ ਪ੍ਰਚਾਰਿਆ ਗਿਆ, ਲੋਕਾਂ ਦੇ ਵਿੱਚ ਸੁੱਟਿਆ ਗਿਆ,
ਉਹ ਲੋਕਾਂ ਦੀ ਜ਼ਿਹਨੀਅਤ ਨੂੰ ਉਹਨਾਂ ਨੇ ਗੁਲਾਮ ਕਰ ਦਿੱਤਾ। ਤੋ ਤਰੀਕਾ ਇਹੋ ਸੀ ਪਹਿਲਾਂ, ਹੋਰ ਕੋਈ ਤਰੀਕਾ ਨਹੀਂ ਸੀ। ਤੋ ਜਿੰਨਾ ਸਾਹਿਤ ਲਿਖਿਆ ਗਿਆ, ਮੈਂ ਇੱਕ ਉਦਾਹਰਣ ਬੜੀ ਪ੍ਰਤੱਖ ਦੇਵਾਂਗਾ। ਸਿੱਖ ਪੰਥ ਦਾ ਇੱਕ ਬੜਾ ਮਹਾਨ ਕਵੀ ਹੋਇਆ ਏ, ਕਵਿਤਾ ਦੇ ਪੱਖ ਤੋਂ ਮੈਂ ਕਹਿ ਰਿਹਾ, ਇੱਥੇ ਹਿਸਟਰੀ ਦੇ ਪੱਖ ਤੋਂ ਨਹੀਂ ਕਹਿ ਰਿਹਾ। ਉਹਦਾ ਨਾਂ ਸੀ ਕਵੀ ਸੰਤੋਖ ਸਿੰਘ ਚੂੜਾਮਣੀ। ਉਹਦੇ ਗ੍ਰੰਥ ਦੀ ਕਥਾ ਆਮ ਕਈ ਗੁਰਦੁਆਰਿਆਂ ਦੇ ਵਿੱਚ ਹੁੰਦੀ ਹੈ, ਇਤਿਹਾਸਿਕ ਸਥਾਨਾਂ ਉੱਤੇ ਹੁੰਦੀ ਹੈ। ਉਹਨੇ ਇੱਕ ਵੱਡਕਾਰੀ ਗ੍ਰੰਥ ਲਿਖਿਆ, ਬੜੀ ਕਮਾਲ ਦੀ ਕਵਿਤਾ ਹੈ ਉਹਦੀ, ਕੋਈ ਦੋ ਰਹਿ ਨਹੀਂ। ਠੀਕ ਹੈ, ਮੈਂ ਪਹਿਲਾਂ ਬੇਨਤੀ ਕਰ ਚੁੱਕਾ ਵੀ ਉਹ ਇਤਿਹਾਸਕਾਰ ਨਹੀਂ ਸੀ, ਕਵੀ ਸੀ ਉਹ। ਹੁਣ ਉਹਦੀ ਕਮਾਲ ਦੀ ਰਚਨਾ ਹੈ, ਕਵੀ ਕਵਿਤਾ ਦੇ ਪੱਖੋਂ ਸੰਤੋਖ ਸਿੰਘ ਨਾਲ ਦਾ ਕੋਈ ਕਵੀ ਨਹੀਂ ਹੋਇਆ, ਪਰ ਉਹ ਆਪਣੇ ਉਸ ਗ੍ਰੰਥ ਦੇ ਵਿੱਚ ਇਹ ਗੱਲ ਲਿਖਦਾ, ਕਿਉਂਕਿ ਜਦੋਂ ਸੰਤੋਖ ਸਿੰਘ ਦਾ ਸਮਾਂ ਸੀ ਉਦੋਂ ਕੋਈ ਟੀਵੀ, ਸੋਸ਼ਲ ਮੀਡੀਆ ਇਹ ਚੀਜ਼ਾਂ ਅਵੇਲੇਬਲ ਨਹੀਂ ਸਨ। ਉਹਨੇ ਗੁਰੂ ਸਾਹਿਬ ਦਾ ਇਤਿਹਾਸ ਲਿਖਿਆ ਹੈ, ਗੁਰੂ ਨਾਨਕ ਸਾਹਿਬ ਦਾ, ਜੋ ਉਹਦੇ ਕੋਲ ਸਰੋਤ ਸਨ, ਜੋ ਪਹਿਲਾਂ ਅਵੇਲੇਬਲ ਸੀ, ਉਹਨੇ ਉਹ ਚੁੱਕ ਗਿਆ, ਕਵਿਤਾ ਬਣਾਈ ਅਤੇ ਉਸ ਕਵਿਤਾ ਨੂੰ ਉਹਨੇ ਆਪਣੇ ਗ੍ਰੰਥ ਦੇ ਵਿੱਚ ਲਿਖ ਦਿੱਤਾ। ਜੋ ਵੇਖੋ, ਕੁਝ ਵੀ ਜਦੋਂ ਲਿਖਿਆ ਜਾਂਦਾ ਹੈ ਕਿਸੇ ਸੋਰਸਿਸ ਦੇ ਪ੍ਰਭਾਵ ਹੇਠ ਲਿਖਿਆ ਜਾਂਦਾ ਹੈ। ਅਤੇ ਉਸ ਵਕਤ ਬ੍ਰਾਹਮਣਾਂ ਦਾ ਬੜਾ ਬੋਲਬਾਲਾ ਸੀ। ਬ੍ਰਾਹਮਣ ਮੈਂ ਕਿਸੇ ਜਾਤ ਨੂੰ ਨਹੀਂ ਕਹਿ ਰਿਹਾ, ਮਤਲਬ ਜਿਹੜੇ ਉਹਨੂੰ ਡਿਕਟੇਟ ਕਰ ਰਹੇ ਸਨ। ਉਹਨੇ ਜਦੋਂ ਆਪਣਾ ਗ੍ਰੰਥ ਲਿਖਿਆ ਨਾ ਜੀ, ਕਵੀ ਸੀ ਤੇ ਲਿਖ ਗਿਆ ਇੱਕ ਗੱਲ ਵਿੱਚ, ਉਹਨੇ ਉਹਦੀ ਅਸੀਂ ਪੜ੍ਹਦੇ ਹੁੰਦੇ ਸੀ ਉਹ ਗ੍ਰੰਥ, ਤੇ ਉੱਥੇ ਲਿਖਿਆ, ਨੋਰਾ ਸੁਰਸਰ ਬਕਰ ਗਤ ਗੁਣੀ ਨਾ ਅਵਗਣ ਜਾਣ। ਉਹਨੇ ਲਿਖਿਆ, ਇਹ ਦੁਨੀਆਂ ਦੇ ਲੋਕੋ ਸਿੱਖੋ, ਇਹ ਖਿਆਲ ਕਰਿਓ ਮੈਂ ਇੱਕ ਕਵੀ ਹਾਂ, ਮੈਨੂੰ ਜੋ ਲੱਭਾ ਮੈਂ ਉਹ ਲਿਖ ਦਿੱਤਾ ਕਵਿਤਾ ਦੇ ਰੂਪ ਦੇ ਵਿੱਚ। ਤੁਸੀਂ ਮੇਰੇ ਇਸ ਗ੍ਰੰਥ ਨੂੰ ਇੱਦਾਂ ਸਮਝੋ ਵੀ ਜਿਵੇਂ ਜਿਹੜੀ ਗੰਗਾ ਹੁੰਦੀ ਹੈ ਨਾ, ਉਹਨੂੰ ਲੋਕ ਪਵਿੱਤਰ ਕਹਿੰਦੇ ਨੇ, ਗੰਗਾ ਨੂੰ ਪਵਿੱਤਰ ਮੰਨਿਆ ਜਾਂਦਾ। ਇਹ ਉਹ ਆਪਣੇ ਗ੍ਰੰਥ 'ਚ ਲਿਖਦਾ ਗੱਲ, ਕਹਿੰਦਾ ਵੀ ਜਦੋਂ ਗੰਗਾ ਨਿਕਲਦੀ ਹੈ ਪਹਾੜਾਂ ਦੇ ਵਿੱਚੋਂ, ਤੇ ਉਹਦਾ ਰਸਤਾ ਬੜਾ ਵਿੰਗਾ ਟੇਢਾ ਹੁੰਦਾ। ਤੁਸੀਂ ਵੇਖੋ, ਜਿਹੜੀ ਗੰਗਾ ਹੈ ਜਾਂ ਜਿਹੜੇ ਦਰਿਆ ਹੁੰਦੇ ਨੇ, ਕਦੀ ਇੱਧਰ ਨੂੰ ਮੁੜ ਕੇ, ਕਦੀ ਉੱਧਰ ਨੂੰ ਮੁੜ ਕੇ, ਫਿਰ ਆਪਸ 'ਚ ਅੱਗੇ ਆਣ ਕੇ ਪਿੰਡ ਦੇ ਨਾਲ ਖਹਿਣ ਲੱਗ ਪਏ, ਫਿਰ ਕਿਤੇ ਦੂਰ ਨਿਕਲ ਗਏ, ਫਿਰ ਇੱਧਰ ਨੂੰ ਆ ਗਏ, ਇੱਦਾਂ ਵਿੰਗੀ ਟੇਢੀ ਹੁੰਦੀ ਹੈ ਨਾ। ਉਹ ਕਹਿੰਦਾ ਜਿਹੜਾ ਉਹਦੇ ਵਿੱਚ ਇਸ਼ਨਾਨ ਕਰਨ ਵਾਲਾ ਹੁੰਦਾ ਹੈ ਨਾ, ਜਿਹੜਾ ਗੰਗਾ ਵਿੱਚ ਇਸ਼ਨਾਨ ਕਰਨ ਵਾਲਾ ਹੁੰਦਾ ਹੈ, ਉਹਦੇ ਇਸ ਔਗਣ ਨੂੰ ਚਿਤਾਰਦਾ ਨਹੀਂ ਵੀ ਇਹ ਤੇ ਵਿੰਗੀ ਟੇਢੀ ਬੜੀ ਹੈ, ਇਹ ਤੇ ਇੱਧਰੋਂ ਆ ਰਹੀ ਹੈ ਤੇ ਉੱਧਰ ਜਾ ਰਹੀ ਹੈ, ਉਹਦਾ ਕੰਮ ਕੀ ਹੈ। ਜਿਹੜਾ ਗੰਗਾ ਦਾ ਸ਼ਰਧਾਲੂ, ਇੱਕ ਉਦਾਹਰਣ ਦੇ ਕੇ ਉਹਨੇ ਗੱਲ ਆਪਣੀ ਕਹੀ, ਕਹਿੰਦਾ ਵਿੰਗੀ ਟੇਢੀ ਹੈ ਪਰ ਜਿਹੜਾ ਸ਼ਰਧਾਲੂ ਹੈ ਉਹਨੇ ਕੀ ਕੀਤਾ, ਉਹਨੇ ਉਹਦੇ ਵਿੱਚ ਚੁੱਭੀ ਮਾਰੀ ਤੇ ਆਪਣਾ ਪਰਪਸ ਉਹਨੇ ਫੁਲਫਿਲ ਕਰ ਲਿਆ, ਉਹਦੇ ਵਿੱਚ ਉਹਨੇ ਕੁਝ ਕੱਢ ਲਿਆ। ਤੋ ਇਸੇ ਤਰੀਕੇ ਨਾਲ ਕਹਿੰਦਾ ਮੇਰੀ ਇਸ ਲਿਖਤ ਦੇ ਵਿੱਚ ਇਹ ਵੀ ਗੰਗਾ ਵਾਂਗੂ ਬੜੀ ਵਿੰਗੀ ਟੇਢੀ ਹੈ, ਇਹਦੇ ਵਿੱਚ ਵੀ ਕਮੀਆਂ ਹਨ, ਪਰ ਤੁਸੀਂ ਇਹਦੇ ਵਿੱਚੋਂ ਜੋ ਚੰਗਾ ਹੈ ਉਹਨੂੰ ਧਾਰਨ ਕਰ ਲੈਣਾ ਹੈ, ਵਿਵੇਕੀ ਬਣ ਕੇ ਜੋ ਚੰਗਾ ਹੈ ਉਹਨੂੰ ਧਾਰਨ ਕਰ ਲੈਣਾ ਹੈ, ਬਾਕੀ ਸਾਰੀ ਗੱਲ ਨੂੰ ਛੱਡ ਦੇਣਾ ਹੈ। ਹੁਣ ਇਹ ਗੱਲ ਸੁਣਾਉਣ ਦਾ ਮੇਰਾ ਪ੍ਰਯੋਜਨ ਕੀ ਹੈ, ਇਹ ਉਸ ਵਕਤ ਜਿਹੜਾ ਸੀ ਉਹ ਬ੍ਰਾਹਮਣਿਜ਼ਮ ਦਾ ਸਾਡੇ ਉੱਤੇ ਬੜਾ ਵੱਡਾ ਇੱਕ ਪ੍ਰਭਾਵ ਸੀ, ਅਸਰ ਸੀ। ਤੋ ਉਹਨਾਂ ਨੇ ਉਹਦੇ ਗ੍ਰੰਥ ਦੇ ਨਾਲ ਛੇੜਛਾੜ ਵੀ ਕੀਤੀ, ਕੁਝ ਗੱਲਾਂ ਜਿਹੜੀਆਂ ਨੇ ਉਹਦੇ ਕੋਲੋਂ ਪੁਆਈਆਂ ਵੀ। ਤੋ ਐਸਾ ਵਰਤਾਰਾ ਉਹਨਾਂ ਗ੍ਰੰਥਾਂ ਦੇ ਨਾਲ ਵਰਤਿਆ ਜਿਹਦੀ ਅਜੇ ਕੱਲ ਦੀ ਗੱਲ ਹੈ, ਜਿਹੜਾ ਅਜੇ ਕੋਈ ਬਹੁਤਾ ਲੰਮਾ ਸਮਾਂ ਪਿੱਛੇ ਨਹੀਂ ਗਿਆ। ਤੋ ਜਿਹੜੇ ਗ੍ਰੰਥ ਅੱਜ ਤੋਂ ਹਜ਼ਾਰਾਂ ਸਾਲ ਪੁਰਾਣੇ ਨੇ, ਕੋਈ 1500 ਸਾਲ ਪੁਰਾਣਾ ਹੈ, ਕੋਈ 2000 ਸਾਲ ਪੁਰਾਣਾ ਹੈ, ਜਦੋਂ ਲੋਕਾਂ ਕੋਲ ਕੋਈ ਟੀਵੀ ਨਹੀਂ ਸੀ, ਜਦੋਂ ਲੋਕਾਂ ਕੋਲ ਕੋਈ ਸੋਸ਼ਲ ਮੀਡੀਆ ਨਹੀਂ ਸੀ, ਉਦੋਂ ਲੋਕਾਂ ਨੂੰ ਕੰਟਰੋਲ ਰੱਖਣ ਦੇ ਲਈ ਇਹੋ ਹੀ ਰਿਵਾਜ ਹੁੰਦਾ ਸੀ ਵੀ ਕਾਗਜ਼ਾਂ ਦੇ ਉੱਤੇ ਕੀ ਲਿਖੀਏ ਤੇ ਬਹਿ ਕੇ ਪੜ੍ਹਨ ਤੇ ਇਹਨਾਂ ਦੀ ਜਿਹੜੀ ਮਾਨਸਿਕਤਾ ਹੈ ਉਹਨੂੰ ਕੰਟਰੋਲ ਕੀਤਾ ਜਾ ਸਕੇ। ਜਿੰਨੇ ਰਮਾਇਣ, ਮਹਾਂਭਾਰਤ, ਮਹਾਂਕਾਵਿ ਤੁਸੀਂ ਸੁਣਦੇ ਹੋ ਨਾ,
ਮੈਨੂੰ ਚਲੋ ਮੇਰੀ ਸੰਭਾਲ ਵਿੱਚ ਤਾਂ ਨਹੀਂ ਪਰ ਜੋ ਸੁਣਿਆ ਹੈ ਅਸੀਂ ਵੀ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਬਹਿ ਕੇ ਉਦੋਂ ਮਨੋਰੰਜਨ ਦਾ ਇਹ ਵੀ ਇੱਕ ਸਾਧਨ ਹੁੰਦੇ ਸਨ ਵੀ ਕੋਈ ਬਾਲੇ ਵਾਲੀ ਜਨਮ ਸਾਖੀ ਲੈ ਆਇਆ ਉੱਥੇ ਉਹਨੇ ਪੜ੍ਹਨ ਲੱਗ ਪਿਆ ਨਾਲ ਆਲੇ ਦੁਆਲੇ ਜਿਹੜੇ ਬਜ਼ੁਰਗ ਬੈਠੇ ਨੇ ਉਹ ਸੁਣੀ ਗਏ ਉਹਨਾਂ ਦੀ ਜਿੰਨੀ ਕੁ ਸਮਝ ਸੀ ਜਿੰਨੀ ਕੁ ਉਹਨਾਂ ਦੀ ਸੈਂਸ ਸੀ ਉਹ ਸੁਣੀ ਗਏ ਬੈਠੇ ਫਿਰ ਉਹਨਾਂ ਨੇ ਉਹ ਗੱਲ ਆਪਣੇ ਪੁੱਤਰ ਨੂੰ ਸੁਣਾ ਦਿੱਤੀ ਪੁੱਤਰਿਆਂ ਨੂੰ ਸੁਣਾ ਦਿੱਤੀ ਹੁਣ ਕਾਗਜ਼ ਦੇ ਅੱਖਰ ਤੋਂ ਹੀ ਗੱਲ ਆਰੰਭ ਹੋਈ ਨਾ ਅਤੇ ਜਿੱਦਾਂ ਜਿੱਦਾਂ ਖੋਜ ਹੁੰਦੀ ਗਈ ਵਿਦਵਾਨ ਗੱਲਾਂ ਨੂੰ ਸਮਝਦੇ ਗਏ ਅਤੇ ਉਹਨਾਂ ਨੇ ਫਿਰ ਇਹ ਵੀ ਦਾਅਵਾ ਕੀਤਾ ਵੀ ਬਾਲੇ ਵਾਲੀ ਜਨਮ ਸਾਖੀ ਨੂੰ ਵੀ ਇਨ ਬਿਨ ਸੱਚ ਮੰਨਣ ਦੀ ਲੋੜ ਨਹੀਂ ਹੈਗੀ ਤੁਹਾਡੇ ਕੋਲ ਗੁਰੂ ਸਾਹਿਬ ਦੇ ਲਿਖੇ ਹੋਏ ਅੱਖਰ ਮੌਜੂਦ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਤੁਹਾਡੇ ਕੋਲ ਭਾਈ ਗੁਰਦਾਸ ਜੀ ਨੇ ਜਿਨ੍ਹਾਂ ਨੇ ਲਿਖਿਆ ਵੀ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਨਹੀਂ ਤਾਂ ਪਹਿਲਾਂ ਲੋਕ ਬਾਲੇ ਨੂੰ ਬੜਾ ਮੰਨਦੇ ਸਨ ਮਰਦਾਨੇ ਨੂੰ ਅਤੇ ਵਿਚਾਰੇ ਨੂੰ ਭੇਡੂ ਭੂਡੂ ਬਣਾ ਛੱਡਦੇ ਸਨ ਪਿੰਡਾਂ ਦੇ ਗੁਰਦੁਆਰਿਆਂ 'ਚ ਉਹਦੀ ਕਥਾ ਬਾਲੇ ਵਾਲੀ ਜਨਮ ਸਾਖੀ ਦੀ ਸਵੇਰੇ ਸਵੇਰੇ ਹੁੰਦੀ ਸੀ ਤੋ ਕਾਗਜ਼ ਵੀ ਬੰਦੇ ਨੂੰ ਕੰਟਰੋਲ ਕਰਦੇ ਨੇ ਕਾਗਜ਼ਾਂ ਦੇ ਉੱਤੇ ਲਿਖੇ ਹੋਏ ਅੱਖਰ ਵੀ ਬੰਦੇ ਨੂੰ ਕੀ ਕਰਦੇ ਨੇ ਕੰਟਰੋਲ ਕਰਦੇ ਨੇ ਜਿਵੇਂ ਆਪਾਂ ਕਹਿੰਦੇ ਹਾਂ ਵੀ ਸੋਸ਼ਲ ਮੀਡੀਆ ਨੇ ਅੱਜ ਸਾਡੇ ਬੱਚਿਆਂ ਨੂੰ ਕੰਟਰੋਲ ਕਰ ਲਿਆ ਬੱਚਾ ਵੇਂਹਦਾ ਹੈ ਟੀਵੀ ਉੱਤੇ ਕੋਈ ਐਡ ਫੇਸਬੁੱਕ ਉੱਤੇ ਕੋਈ ਐਡ ਅਤੇ ਘਰੇ ਕਹਿੰਦਾ ਮੈਂ ਵੀ ਆਹ ਬਿਸਕੁਟ ਖਾਣੇ ਨੇ ਬੱਚੇ ਨੇ ਵੇਖਿਆ ਕੁਝ ਟੀਵੀ ਉੱਤੇ ਕੁਝ ਫੇਸਬੁੱਕ ਉੱਤੇ ਵੇਖਿਆ ਕਹਿੰਦਾ ਮੈਂ ਵੀ ਆਹ ਡਿਸ਼ ਖਾਣੀ ਹੈ ਤੋ ਕੰਟਰੋਲ ਕਰਨ ਦਾ ਜ਼ਰੀਆ ਇਹ ਚੀਜ਼ਾਂ ਬਣ ਗਈਆਂ ਤੋ ਪਹਿਲਾਂ ਕੰਟਰੋਲ ਕੀਤਾ ਜਾਂਦਾ ਸੀ ਕਾਗਜ਼ਾਂ ਦੇ ਉੱਤੇ ਲਿਖ ਕੇ ਅਤੇ ਇਹ ਕਹਿ ਕੇ ਆਪਣੀ ਚੀਜ਼ ਨੂੰ ਪ੍ਰਵਾਨ ਕਰਾਉਣ ਲਈ ਇਹ ਕਿਹਾ ਜਾਂਦਾ ਸੀ ਇਹ ਤਾਂ ਬੜੀ ਪੁਰਾਤਨ ਹੈ ਹਾਲਾਂਕਿ ਤੁਸੀਂ ਸਮਾਜ ਦੀ ਵਿਡੰਬਣਾ ਵੇਖੋ ਪੁਰਾਣੀਆਂ ਹਰ ਚੀਜ਼ਾਂ ਆਪਾਂ ਖਤਮ ਕਰ ਲਈਆਂ ਕਿੰਨੇ ਰੱਖੇ ਨੇ ਚੁੱਲ੍ਹੇ ਸਾਂਭ ਕੇ ਕਿੰਨੇ ਪੁਰਾਣੇ ਟਰੈਕਟਰ ਸਾਂਭ ਕੇ ਰੱਖੇ ਨੇ ਹੁਣ ਆਪਾਂ ਜਹਾਜ਼ਾਂ 'ਤੇ ਚੜ੍ਹਨ ਲੱਗ ਪਏ ਕਿਉਂਕਿ ਉਹਨਾਂ ਨੂੰ ਲੋੜ ਵੀ ਨਹੀਂ ਪਈ ਸਾਂਭਣ ਦੀ ਕਿੰਨੇ ਰੱਖੇ ਨੇ ਕੱਚੇ ਘਰ ਸਾਂਭ ਕੇ ਰੱਖੇ ਨੇ ਤੁਸੀਂ ਦੁਆਬੇ ਦੇ ਵਿੱਚ ਚਲੇ ਜਾਓ ਸਾਡੇ NRI ਭਰਾ ਵੱਡੀ ਗਿਣਤੀ ਵਿੱਚ ਇਹਨਾਂ ਮੁਲਕਾਂ 'ਚ ਦੁਆਬੇ ਵਾਲੇ ਵੱਸਦੇ ਨੇ ਪੱਕੇ ਘਰ ਬਣ ਗਏ ਵੱਡੀਆਂ ਕੋਠੀਆਂ ਜਿਹੜੀਆਂ ਨੇ ਬਣ ਗਈਆਂ ਵੱਡੇ ਵੱਡੇ ਫਾਰਮ ਹਾਊਸ ਬਣਾ ਲਏ ਜਿਨ੍ਹਾਂ ਵਿੱਚ ਕਬੂਤਰ ਬੋਲ ਰਹੇ ਨੇ ਅੱਜ ਕੱਚੇ 'ਤੇ ਢਾਹ ਦਿੱਤੇ ਜਦੋਂ ਵਿਦੇਸ਼ਾਂ ਵਾਲਾ ਪੈਸਾ ਜੇਬ 'ਚ ਆਇਆ ਬੰਦਾ ਕਹਿੰਦਾ ਇੱਕ ਘਰ ਇੰਡੀਆ ਬਣਾ ਲਓ ਆਹ ਕਰ ਲਓ ਅਸੀਂ ਕੁਝ ਰਹਿਣ ਥੋੜ੍ਹਾ ਦਿੱਤਾ ਚਲੋ ਮੈਂ ਨਹੀਂ ਕਹਿੰਦਾ ਵੀ ਉਹਨਾਂ ਨੂੰ ਸਾਂਭ ਛੱਡਦਾ ਸਮੇਂ ਦੀ ਗਰਦਿਸ਼ ਨੇ ਉਹਨਾਂ ਨੂੰ ਵੀ ਢਾਹ ਦੇਣਾ ਸੀ ਕਿਸੇ ਦਾ ਕੱਚਾ ਘਰ ਹੁਣ ਜੇ

ਬਾਣੀ ਸਾਨੂੰ ਚੰਗੇ ਬੰਨੇ ਬੰਨਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਤੋਂ ਉਲਟ ਜਿੰਨੇ ਗ੍ਰੰਥ ਲਿਖੇ ਗਏ ਉਹਨਾਂ ਨੇ ਸਾਨੂੰ ਹੋਰ ਬੰਨੇ ਬੰਨ ਲਿਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਨਿਮਰਤਾ ਹਲੇਮੀ ਸੱਤ ਸੰਤੋਖ ਦਇਆ ਧਰਮ ਧੀਰਜ ਤੇ ਖਿਮਾ ਵਾਲੇ ਬੰਨੇ ਬੰਨੇਗੀ ਤੇ ਬੰਦੇ ਨੇ ਅਗਰੈਸਿਵ ਹੋ ਕੇ ਜਿਹੜੀਆਂ ਗੱਲਾਂ ਲਿਖੀਆਂ ਉਹ ਤੁਹਾਨੂੰ ਉਹਦੇ ਨਾਲ ਬੰਨ ਲਵੇਗਾ। ਅੱਜ ਗੁਰਦੁਆਰਿਆਂ ਵਿੱਚ ਜਾਂ ਧਾਰਮਿਕ ਸਥਾਨਾਂ ਤੇ ਝਗੜੇ ਵੀ ਕਾਹਦੇ ਹੁੰਦੇ ਨੇ, ਇਸੇ ਚੀਜ਼ ਦੇ ਹੀ ਨੇ ਨਾ, ਕਿਉਂਕਿ ਆਮ ਲੋਕ ਕਹਿੰਦੇ ਨੇ ਇਤਿਹਾਸ ਵਿੱਚ ਆਹ ਗੱਲ ਲਿਖੀ ਹੈ। ਵੇਖੋ ਇਤਿਹਾਸ ਸਮੇਂ ਦੀਆਂ ਘਟਨਾਵਾਂ ਹੁੰਦੀਆਂ ਨੇ, ਕੋਈ ਯੂਨੀਵਰਸਲ ਟਰੁੱਥ ਨਹੀਂ ਹੁੰਦਾ ਇਤਿਹਾਸ। ਜੇ ਆਪਾਂ ਇੰਨਾ ਕੀ ਫਰਕ ਕਰਨਾ ਸਮਝ ਲਈਏ ਨਾ ਵੀ ਇਤਿਹਾਸ ਜਿਹੜਾ ਹੈ ਉਹ ਸਮੇਂ ਦੀ ਘਟਨਾ ਹੁੰਦੀ ਹੈ। ਇਤਿਹਾਸ ਨੂੰ ਯੂਨੀਵਰਸਲ ਟਰੁੱਥ ਨਹੀਂ ਸਮਝਿਆ ਜਾਂਦਾ ਕਦੀ ਵੀ। ਹਰ ਇਤਿਹਾਸ ਲਿਖਣ ਵਾਲੇ ਦਾ ਇੱਕ ਆਪਣਾ ਨਜ਼ਰੀਆ ਹੈ ਜਿਹਨੂੰ ਬੰਦਾ ਕਦੀ ਵੀ, ਜਿਵੇਂ ਨਾ ਜਿਹੜਾ ਬੰਦਾ ਕਈ ਵਾਰ ਇਹ ਕਵੇ ਕਿ ਮੈਂ ਤੇ ਜੀ ਬੜਾ ਨਿਰਪੱਖ ਹਾਂ, ਦੁਨੀਆ ਦਾ ਕੋਈ ਬੰਦਾ ਨਿਰਪੱਖ ਨਹੀਂ ਹੁੰਦਾ, ਕੋਈ ਨਿਰਪੱਖ ਨਹੀਂ ਹੁੰਦਾ, ਕਿਉਂਕਿ ਉਹਦੀ ਜਿਹੜੀ ਸੋਚ ਬਣੀ ਹੁੰਦੀ ਹੈ ਲਿਖਣ ਦੀ ਉਹ ਪੱਖਪਾਤੀ ਹੁੰਦੀ ਹੈ। ਤੋ ਗੁਰੂ ਸਾਹਿਬ ਦੀ ਬਾਣੀ ਹੀ ਜਿਹੜੀ ਹੈ ਉਹ ਅਲਟੀਮੇਟ ਟਰੁੱਥ ਨੂੰ ਆਪਾਂ ਕਹਿ ਸਕਦੇ ਹਾਂ, ਹੋਰ ਕੋਈ ਚੀਜ਼ ਨਹੀਂ। ਤੇ ਜਿਹੜੀ ਗੱਲ ਚਾਹੇ ਉਹ ਹਿਸਟਰੀ ਦੀ ਹੋਵੇ, ਜਿਹੜੀ ਬਾਣੀ ਨਾਲ ਆਣ ਕੇ ਟਕਰਾ ਜਾਵੇਗੀ ਉਹ ਖਿੰਡ ਜਾਵੇਗੀ, ਉਹਨੂੰ ਮੰਨਣ ਦਾ ਕੋਈ ਅਰਥ ਨਹੀਂ। ਹਾਂ, ਸਿੱਖਿਆ ਲੈ ਲਓ ਘਟਨਾਵਾਂ ਤੋਂ, ਕੋਈ ਮਾੜੀ ਗੱਲ ਨਹੀਂ ਹੈ। ਹੁਣ ਇਤਿਹਾਸ ਸਿੱਖਾਂ ਦਾ ਜੰਗਲਾਂ ਵਿੱਚ ਰਹਿਣ ਦਾ ਵੀ ਰਿਹਾ, ਪਰ ਆਪਾਂ ਜੰਗਲਾਂ ਵਿੱਚ ਥੋੜ੍ਹਾ ਬੈਠੇ ਹਾਂ ਅੱਜ। ਇਤਿਹਾਸ ਤੇ ਕਈ ਤਰੀਕਿਆਂ ਨਾਲ ਬਦਲਿਆ ਵੀ ਹੈ। ਇਤਿਹਾਸ ਕਦੀ ਕੁਰਬਾਨੀਆਂ ਦੇਣ ਦਾ ਵੀ ਰਿਹਾ, ਕਦੀ ਆਪ ਚੱਲ ਕੇ ਚਾਂਦਨੀ ਚੌਂਕ ਪਹੁੰਚਣ ਦਾ ਵੀ ਰਿਹਾ, ਤੇ ਇਤਿਹਾਸ ਨੇ ਕਦੀ ਚਾਂਦਨੀ ਚੌਂਕ ਨੂੰ ਖਿਲਾਰਿਆ ਵੀ, ਉਸੇ ਦਿੱਲੀ ਦੀ ਇੱਟ ਨਾਲ ਇੱਟ ਵੀ ਖੜਕਾਈ। ਇਤਿਹਾਸ ਤੇ ਬਦਲਦਾ ਰਿਹਾ ਸਮੇਂ ਦੇ ਹਿਸਾਬ ਨਾਲ। ਤੋ ਕਿਹੜੀ ਚੀਜ਼ ਨੂੰ ਤੁਸੀਂ ਇੱਕ ਮੰਨੋਗੇ ਵੀ ਇਹਨੂੰ ਮੰਨੋਗੇ ਦੂਜੀ ਮੰਨੋਗੇ, ਨਹੀਂ, ਉੱਥੇ ਇੱਕੋ ਹੀ ਚੀਜ਼ ਹੈ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਗੁਰੂ ਦੀ ਵਿਚਾਰ ਹੈ। ਤੋ ਖੈਰ ਆਪਾਂ ਵਿਚਾਰੀਏ ਇਸ ਗੱਲ ਨੂੰ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਇੱਥੇ ਲੋਕਾਂ ਨੂੰ ਗੁਲਾਮ ਰੱਖਣ ਦਾ ਜਿਵੇਂ ਜ਼ਰੀਆ ਅੱਜ ਦੇ ਸਮੇਂ ਦੇ ਵਿੱਚ ਇਹ ਸੋਸ਼ਲ ਮੀਡੀਆ ਹੈ, ਦੂਜਾ ਤੀਜਾ ਹੈ ਸਾਡੀ ਸੋਚ ਨੂੰ ਬੰਨ ਕੇ ਰੱਖਣ ਦਾ, ਜਦੋਂ ਇਹ ਚੀਜ਼ਾਂ ਨਹੀਂ ਸਨ ਉਦੋਂ ਸਾਡੀ ਸੋਚ ਨੂੰ ਕਾਗਜ਼ਾਂ ਦੇ ਉੱਤੇ ਅੱਖਰ ਲਿਖ ਕੇ ਬੰਨਿਆ ਜਾਂਦਾ ਸੀ। ਤੋ ਕਬੀਰ ਸਾਹਿਬ ਨੇ ਸਪਸ਼ਟ ਕੀਤਾ, ਕਬੀਰ ਕਾਗਜ਼ ਕੀ ਓਬਰੀ ਮਸ ਕੇ ਕਰਮ ਕਪਾਟ। ਕਾਗਜ਼ ਬਣ ਗਏ ਕੋਠੜੀ ਜੇਲ੍ਹ, ਤੇ ਮਸ ਮਸ ਮਤਲਬ ਸ਼ਾਹੀ, ਸ਼ਾਹੀ ਦੇ ਨਾਲ ਕਰਮ ਲਿਖ ਦਿੱਤੇ ਗਏ, ਸ਼ਾਹੀ ਨਾਲ ਆ ਜਿਹੜਾ ਸੰਵਿਧਾਨ ਹੁੰਦਾ ਹੈ ਜਿਹਨੂੰ ਆਪਾਂ ਕੌਨਸਟੀਟਿਊਸ਼ਨ ਕਹਿੰਦੇ ਹਾਂ, ਇਹ ਵੀ ਕੀ ਹੈ, ਸ਼ਾਹੀ ਨਾਲ ਲਿਖਿਆ ਹੋਇਆ ਇੱਕ ਕਾਗਜ਼ ਉੱਤੇ ਅੱਖਰੀ ਤੇ ਹੈ ਨਾ, ਆਪਾਂ ਉਹਦੇ ਬੱਧੇ ਹੋਏ ਹਾਂ ਸਾਰੇ ਜਾਣੇ, ਉਹਨੂੰ ਆਪਾਂ ਸੰਵਿਧਾਨ ਕਹਿ ਦਿੰਦੇ ਹਾਂ। ਫਿਰ ਬੰਦੇ ਦੀ ਜਿਹੜੀ ਧਿਰ ਰਾਜ ਕਰਦੀ ਹੈ, ਤੁਸੀਂ ਵੇਖੋ ਨਿੱਕੇ ਜੇ ਅਦਾਰੇ ਤੋਂ ਲੈ ਕੇ ਵੱਡੇ ਮੁਲਕ ਤੱਕ ਜਿਹੜੀ ਧਿਰ ਉੱਥੇ ਰਾਜ ਕਰਦੀ ਹੈ ਉਹ ਆਪਣੇ ਤਰੀਕੇ ਨਾਲ ਹੀ ਸਾਰਾ ਕੁਝ ਚਲਾਉਂਦੀ ਹੈ। ਉਹ ਸੰਵਿਧਾਨ ਵੀ ਜਿਹੜਾ ਹੈ ਨਾ, ਉਹ ਕਹਿੰਦੇ ਹੁੰਦੇ ਵੀ ਜਿਵੇਂ ਕੋਈ ਤਕੜਾ ਬੰਦਾ ਹੋਵੇ ਉਹਦੇ ਲਈ ਤੂਤ ਦੀ ਸ਼ਮਕ ਬਣ ਜਾਂਦਾ, ਜਿਵੇਂ ਮਰਜ਼ੀ ਮੋੜ ਲੈਂਦੇ ਨੇ, ਜਿਵੇਂ ਮਰਜ਼ੀ ਉਹਦੇ ਅਰਥ ਕੱਢ ਲੈਣ, ਤੇ ਜਿਹੜਾ ਮਾੜਾ ਬੰਦਾ ਹੋਦਾ ਉਹਦੇ ਲਈ ਇੱਕ ਲੱਠ ਬਣ ਜਾਂਦੇ ਨੇ ਵੀ ਉਹ ਨਹੀਂ ਵਿਚਾਰਾ ਮੋੜ ਸਕਦਾ। ਤੁਸੀਂ ਵੇਖੋ ਨਿੱਕੇ ਨਿੱਕੇ ਅਦਾਰੇ, ਗੁਰਦੁਆਰਿਆਂ ਦੀ ਛੋਟੀ ਜਿਹੀ ਪੋਲੀਟਿਕਸ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਤੱਕ ਸਾਰਾ ਖੇਡ ਇਹੋ ਵਰਤ ਰਹੀ ਹੈ। ਤੋ ਗੁਰੂ ਸਾਹਿਬ ਨੇ ਆਖਿਆ ਵੀ ਮਸ ਕੇ ਕਰਮ ਕਪਾਟ, ਸ਼ਾਹੀ ਦੇ ਨਾਲ ਉਹ ਕਰਮ ਲਿਖ ਦਿੱਤੇ। ਪਾਹਨ ਬੋਰੀ ਪ੍ਰਥਮੀ, ਆਖਿਆ ਪੱਥਰਾਂ ਨੇ ਸੰਸਾਰ ਨੂੰ ਡੋਬ ਦਿੱਤਾ, ਉਹਨਾਂ ਲਿਖ ਦਿੱਤਾ ਪੱਥਰ ਦੀ ਪੂਜਾ ਕਰਿਆ ਕਰੋ। ਪਾਹਨ ਬੋਰੀ ਪ੍ਰਥਮੀ, ਪੰਡਿਤ ਪਾੜੀ ਬਾਟ, ਬਾਟ ਦਾ ਅਰਥ ਹੁੰਦਾ ਸਾਹ ਸੰਗਤ ਰਸਤਾ, ਤੇ ਪੰਡਤਾਂ ਨੇ ਕੀ ਕੀਤਾ, ਲੋਕਾਂ ਦੇ ਰਸਤਿਆਂ ਨੂੰ ਲੁੱਟ ਲਿਆ, ਜੀਵਨ ਦੇ ਰਸਤੇ ਨੂੰ ਲੁੱਟ ਲਿਆ, ਇਹ ਕਹਿ ਕੇ ਵੀ ਆਹ ਵੇਖੋ ਕਾਗਜ਼ 'ਤੇ ਇੱਦਾਂ ਲਿਖਿਆ ਹੋਇਆ, ਇਹ ਕਹਿ ਕੇ ਵੀ ਵੇਖੋ ਸੰਵਿਧਾਨ ਇੱਦਾਂ ਕਹਿੰਦਾ ਹੈ, ਇਹ ਕਹਿ ਕੇ। ਹੁਣ ਕਈ ਵਾਰਾਂ ਮਤਲਬ ਹੈਰਾਨਗੀ ਜਾਂ ਤਰਾਸਦੀ ਵੇਖੋ, ਨਿੱਕਾ ਜਿਹਾ ਇੱਕ ਜੇਬ ਕਤਰਾ ਕਈ ਵਾਰਾਂ ਦੋ ਦੋ ਸਾਲ ਦੀ ਕੈਦ ਕੱਟ ਆਉਂਦਾ, ਤੇ ਵੱਡੇ ਜਿਹੜੇ ਜੇਬ ਕਤਰੇ ਨੇ

ਆਜ਼ਾਦ ਘੁੰਮਦੇ ਨੇ, ਉਸੇ ਵੇਲੇ ਉਹਨਾਂ ਨੂੰ ਬੇਲ ਵੀ ਮਿਲ ਜਾਂਦੀ, ਕਿਉਂਕਿ ਉਹਨਾਂ ਨੂੰ ਉਸੇ ਸੰਵਿਧਾਨ ਨੂੰ ਮੋੜਨਾ ਆਉਂਦਾ ਆਪਣੇ ਮਤਲਬ ਦੇ ਮੁਤਾਬਕ, ਆਪਣੇ ਮਤਲਬ ਦੇ ਮੁਤਾਬਕ। ਤੋ ਧਾਰਮਿਕ ਗ੍ਰੰਥਾਂ ਨਾਲ ਵੀ ਖੇਡ ਐਸੀ ਵਾਪਰਦੀ ਹੈ, ਧਾਰਮਿਕ ਮਰਿਆਦਾਵਾਂ ਨਾਲ ਵੀ ਖੇਡ ਐਸੀ ਵਾਪਰਦੀ ਹੈ ਵੀ ਜਿਹੜੀ ਗੱਲ ਇੱਕ ਉੱਤੇ ਇੰਪਲੀਮੈਂਟ ਕਰਦੇ ਨੇ ਦੂਜੇ ਵਾਰੀ ਉਹਨੂੰ ਫਿਰ ਮੋੜ ਲੈਂਦੇ ਨੇ, ਨਹੀਂ ਇਹਦਾ ਇਹ ਮਤਲਬ ਨਹੀਂ, ਇਹਦਾ ਇਹ ਮਤਲਬ ਹੈ। ਮਤਲਬ ਮੈਂ ਤੇ ਕਈ ਵਾਰ ਸੋਚਦਾ ਹੁੰਦਾ ਵੀ ਗੁਰੂ ਸਾਹਿਬ ਨੇ ਤੇ ਆਪਣੇ ਜੀਵਨ ਦਾ ਤਜਰਬਾ ਦੱਸਿਆ ਹੈ, ਮਤਲਬ ਤੇ ਮੇਰੇ ਵਰਗਿਆਂ ਨੇ ਕੱਢ ਲਏ, ਜਿੱਦਾਂ ਦੀ ਸੋਚ ਸੀ ਉਦਾਂ ਦਾ ਮਤਲਬ ਕੱਢ ਲਿਆ। ਤੋ ਖੈਰ ਗੁਰੂ ਕਿਰਪਾ ਕਰੇ ਅਸੀਂ ਇਸ ਗੱਲ ਨੂੰ ਅੱਜ ਇੰਨਾ ਕੁ ਸਮਝੀਏ ਵੀ ਕਾਗਜ਼ਾਂ ਰਾਹੀਂ ਵੀ ਬੰਦੇ ਨੂੰ ਗੁਲਾਮ ਰੱਖਿਆ ਜਾਂਦਾ, ਅੱਖਰਾਂ ਰਾਹੀਂ ਵੀ ਬੰਦੇ ਨੂੰ ਗੁਲਾਮ ਰੱਖਿਆ ਜਾਂਦਾ। ਅੱਖਰ ਜਿਹੜੇ ਨੇ ਉਹ ਮੁਕਤੀ ਦਾ ਰਾਹ ਵੀ ਨੇ, ਅੱਖਰਾਂ ਰਾਹੀਂ ਬੰਦਾ ਮੁਕਤ ਵੀ ਹੁੰਦਾ ਤੇ ਅੱਖਰਾਂ ਰਾਹੀਂ ਬੰਦੇ ਨੇ ਗੁਲਾਮ ਵੀ ਹੋਣਾ ਹੁੰਦਾ। ਤੋ ਡਿਪੈਂਡ ਕਰਦਾ ਹੈ ਵੀ ਤੁਹਾਡੀ ਸਮਝ, ਤੁਹਾਡਾ ਵਾਹ ਵਾਸਤਾ ਕਿੰਨਾ ਅੱਖਰਾਂ ਨਾਲ ਪਿਆ ਹੈ। ਸਿੱਖਾਂ ਨੂੰ ਤੇ ਮੈਂ ਸਮਝਦਾ ਵੀ ਗੁਰੂ ਸਾਹਿਬ ਦਾ ਨਾ ਕੁਟਾਨ ਕੁਟਾਨ ਧੰਨਵਾਦ ਕਰਨਾ ਚਾਹੀਦਾ। ਪਤਾ ਕਿਉਂ? ਕਿਉਂਕਿ ਜਿਹੜਾ ਬਾਬਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਅੱਖਰ ਲਿਖ ਕੇ ਦੇ ਗਿਆ, ਇਹਨੇ ਤੁਹਾਡੀਆਂ ਜੰਜੀਰਾਂ ਨੂੰ ਕੱਟ ਦੇਣਾ ਹੈ, ਇਹਨੇ ਸਾਰੇ ਪੁਜਾਰੀ ਪੁਣੇ ਨੂੰ ਖਤਮ ਕਰ ਦੇਣਾ ਹੈ, ਜਿਹੜਾ ਤੁਹਾਨੂੰ ਅੱਖਰ ਬਾਬੇ ਨੇ ਲਿਖ ਕੇ ਦਿੱਤੇ ਨੇ ਨਾ, ਜਿਹਨੂੰ ਆਖਿਆ ਪੋਥੀ ਪਰਮੇਸ਼ਰ ਕਾ ਥਾਨ, ਜਿਹਦੇ ਬਾਰੇ ਤੁਸੀਂ ਪੜ੍ਹਿਆ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਏ, ਜਿਹਦੇ ਬਾਰੇ ਤੁਸੀਂ ਕਹਿੰਦੇ ਹੋ ਬਾਣੀ ਗੁਰੂ ਗੁਰੂ ਹੈ, ਵੀ ਇਹ ਉਹ ਅੱਖਰ ਨੇ, ਇਹ ਉਹ ਸ਼ਬਦ ਨੇ ਜਿਨ੍ਹਾਂ ਨੇ ਤੁਹਾਡੀਆਂ ਜੰਜੀਰਾਂ ਨੂੰ ਕੱਟ ਦੇਣਾ। ਤੇ ਅਗਲੇ ਪਤਾ ਕੀ ਚਾਹੁੰਦੇ ਨੇ? ਉਹ ਕਹਿੰਦੇ ਨੇ ਇਹ ਅੱਖਰ ਨਾ ਪੜ੍ਹਨੇ, ਬਾਣੀ ਵਾਲੇ ਅੱਖਰ ਨਾ ਪੜ੍ਹਨ, ਇਹਨਾਂ ਨੂੰ ਹੋਰ ਅੱਖਰਾਂ ਵਾਲੇ ਬੰਨੇ ਲਾਓ, ਇਹਨਾਂ ਨੂੰ ਲਾਓ ਜਿਹੜੀਆਂ ਸੋ ਕਾਲਡ ਅਸੀਂ ਸ਼ਰ੍ਹਾਂ ਬਣਾਈ ਹੈ, ਸੋ ਕਾਲਡ ਜਿਹੜੀ ਅਸੀਂ ਕੋਈ ਮਰਿਆਦਾ ਬਣਾਈ ਹੈ, ਇਹਨਾਂ ਨੂੰ ਉੱਧਰਲੇ ਬੰਨੇ ਲਾਓ। ਤੋ ਬੜੇ ਉਹਨਾਂ ਦੇ ਕੋਲ ਢੰਗ ਤਰੀਕੇ ਹੈਗੇ ਨੇ ਗੁਰੂ ਗ੍ਰੰਥ ਸਾਹਿਬ ਦੇ ਅੱਖਰਾਂ ਨਾਲੋਂ ਸਾਨੂੰ ਤੋੜਨ ਦੇ। ਤੁਹਾਨੂੰ ਇਹ ਕਹਿ ਕੇ ਤੋੜਿਆ ਜਾ ਸਕਦਾ, ਤੁਸੀਂ ਤੇ ਪੜ੍ਹ ਨਹੀਂ ਸਕਦੇ ਜੀ, ਤੁਸੀਂ ਪੜ੍ਹ ਨਹੀਂ ਸਕਦੇ, ਤੁਸੀਂ ਗਲਤ ਪੜ੍ਹ ਲਓਗੇ। ਅੱਖਰਾਂ ਨਾਲੋਂ ਤੋੜਨ ਦੀ ਇੱਕ ਟੈਕਨੀਕ ਇਹ ਵੀ ਹੈ। ਅੱਛਾ, ਤੁਸੀਂ ਨਾ ਬੱਚਾ ਛੋਟਾ ਹੋਵੇ ਨਾ ਸਾਧ ਸੰਗਤ, ਤੇ ਤੁਸੀਂ ਉਹਨੂੰ ਨਾ ਇੱਦਾਂ ਡੀਮੋਟੀਵੇਟ ਕਰੋ ਵੀ ਤੂੰ ਨਹੀਂ ਬੋਲ ਸਕਦਾ, ਤੂੰ ਨਹੀਂ ਬੋਲ ਸਕਦਾ, ਉਹ ਬੱਚਾ ਗੂੰਗਾ ਰਹਿ ਜਾਵੇਗਾ। ਪਰ ਆਪਾਂ ਕਦੀ ਇੱਦਾਂ ਨਹੀਂ ਕਰਦੇ, ਜਦੋਂ ਬੱਚਾ ਕੋਈ ਅੱਖਰ ਬੋਲਦਾ ਏ ਆਪਾਂ ਕਹਿੰਦੇ ਬੱਲੇ ਕਮਾਲ ਕਰ ਦਿੱਤੀ, ਕਦੀ ਆਪਾਂ ਉਹਨੂੰ ਡੀਮੋਟੀਵੇਟ ਥੋੜਾ ਕਰਦੇ। ਤੋ ਸਾਨੂੰ ਇੱਦਾਂ ਕਿਹਾ ਜਾਂਦਾ ਹੈ ਵੀ ਇਹਨਾਂ ਅੱਖਰਾਂ ਨੂੰ ਤੁਸੀਂ ਨਾ ਪੜ੍ਹਿਓ, ਇਹਨਾਂ ਅੱਖਰਾਂ ਨੂੰ ਵਿਚਾਰਿਓ ਨਾ, ਇਕੱਲਾ ਅੱਖਰਾਂ ਨੂੰ ਪੜ੍ਹਨ ਨਾਲ ਵੀ ਗੱਲ ਨਹੀਂ ਬਣਨੀ, ਇਹਨੂੰ ਵਿਚਾਰਨਾ ਵੀ ਪੈਣਾ, ਇਹਨੂੰ ਸਮਝਣਾ ਵੀ ਪੈਣਾ। ਨਹੀਂ ਤੇ ਅੱਖਰ ਪੜ੍ਹਨ ਵਾਲੇ ਵੀ ਦੁਨੀਆਂ ਉੱਤੇ ਬਥੇਰੇ ਨੇ, ਕਿੰਨੇ ਪਾਠ, ਕਿੰਨੀਆਂ ਲੜੀਆਂ, ਕਿੰਨਾ ਕੁਝ ਵੇਖੋ ਤੁਸੀਂ ਦੁਨੀਆਂ 'ਚ ਵਾਪਰ ਰਿਹਾ। ਕੋਈ ਕਮੀ ਹੈ ਅੱਖਰ ਪੜ੍ਹਨ ਵਾਲਿਆਂ ਦੀ? ਉਹ ਇਕੱਲੇ ਪੜ੍ਹਨ ਨਾਲ ਵੀ ਗੱਲ ਨਹੀਂ ਬਣਨੀ, ਉਹਨਾਂ ਅੱਖਰਾਂ ਦੀ ਵਿਚਾਰ ਕਰਨੀ ਪੈਣੀ ਹੈ। ਹੁਣ ਮੰਨ ਲਓ ਫੋਰ ਐਗਜ਼ਾਮਪਲ, ਇਹਨੂੰ ਥੋੜ੍ਹਾ ਜਿਹਾ ਮੈਂ ਹੋਰ ਇਲੈਬੋਰੇਟ ਕਰਦੇ ਹਾਂ, ਦੋ ਚਾਰ ਮਿੰਟ ਦਾ ਸਮਾਂ ਹੋ ਰਿਹਾ, ਫਿਰ ਆਪਾਂ ਅਗਲੇ ਬੰਦ ਜਿਹੜੇ ਉਹਨੂੰ ਕੱਲ੍ਹ ਨੂੰ ਵਿਚਾਰਾਂਗੇ। ਮੰਨ ਲਓ ਤੁਸੀਂ ਪੜ੍ਹਿਆ ਐੜਾ ਲੱਲਾ ਤੇ ਹਾਹਾ, ਪੜ੍ਹਿਆ ਬਾਣੀ ਦੇ ਵਿੱਚੋਂ ਹੀ। ਹੁਣ ਜੇ ਇਹਦਾ ਤੁਹਾਨੂੰ ਮੀਨਿੰਗ ਹੀ ਨਹੀਂ ਪਤਾ, ਪਹਿਲਾ ਸਟੈਪ ਹੈ ਪੜ੍ਹਨਾ, ਪਹਿਲੀ ਗੱਲ ਹੈ ਵੀ ਬਾਣੀ ਬੰਦੇ ਨੂੰ ਪੜ੍ਹਨੀ ਚਾਹੀਦੀ ਹੈ। ਦੂਜਾ ਸਟੈਪ ਜਿਹੜਾ ਹੈ, ਜੋ ਪੜ੍ਹਿਆ ਜਾ ਰਿਹਾ ਹੈ ਉਹਨੂੰ ਵਿਚਾਰਨਾ। ਬੱਚਾ ਸਾਇੰਸ ਦੀ ਕਲਾਸ ਵਿੱਚ ਬੈਠਾ, ਟੀਚਰ ਨੇ ਇੱਕ ਘੰਟਾ ਉਹਦੇ ਸਾਹਮਣੇ ਕੋਈ ਅੱਖਰ ਲਿਖੇ, ਉਹਦਾ ਬੜਾ ਸੋਹਣਾ ਉਚਾਰਨ ਵੀ ਕਰ ਰਿਹਾ। ਕਈ ਵਾਰ ਸਾਡੇ ਵਰਗਿਆਂ ਦੀ ਸਮੱਸਿਆ ਹੁੰਦੀ ਹੈ ਨਾ ਵੀ ਅੰਗਰੇਜ਼ੀ ਪੜ੍ਹ ਲੈਂਦੇ ਨੇ ਪਰ ਮਤਲਬ ਉਹਨਾਂ ਨੂੰ ਕੋਈ ਨਹੀਂ ਪਤਾ, ਤਾਂ ਫਿਰ ਵੀ ਤੇ ਪਾਰ ਉਤਾਰਾ ਨਹੀਂ ਨਾ ਆਉਣਾ। ਜੇ ਮਤਲਬ ਪਤਾ ਹੋਵੇਗਾ ਤੇ ਮੈਂ ਉੱਧਰ ਨੂੰ ਤੁਰਾਂਗਾ ਵੀ।
तो मीनिंग का पता होना भी बड़ा जरूरी है, मीनिंग का पता होना भी बड़ा जरूरी है। तो कई बार सारी जिंदगी बंदा जिहड़ा है वह रट्टे ते रट्टा भी मारदा रहिंदा, रट्टे ते रट्टा। ये ठीक है भी साड़ी मजबूरी तो हो सकती है, मजबूरी तो चलो इन्हों मैं नहीं कहिंदा, पर चलो जे इन्हों रोजी रोटी वाले बन्ने वेखिए तो फिर तो मजबूरी हो सकती है भी मैं कोई शब्द याद करा, कंठ कर लवां। तो एक वो है जिन्हें पढ़द्या पढ़द्या जिन्हों कंठ हो गया याद हो गया फिर वह विचारवान भी बने। पर अमूमन तुसी वेखो साडे समाज की एक पिरत यह भी है, यह भी एक ब्राह्मणवाद का दूजा बदलिया होया रूप है कि जिवें वह मंत्रां ते मंत्र उचारण करी जाते ने असी पाठां दे पाठ उचारण करी जाने, तो वो कोई फर्क नहीं है। हुण जे आपां पढ़िया कल जिहड़ा विचारिया सी भी तुरक तरीकत जानी है, जे मैनू पता ही नहीं भी तरीकत की हुंदी है, मैं पढ़ते रहा पर पता तो है कुछ नहीं तरीकत। हिमा करो कई वीरां भैणां भरावां नूं सारी जिंदगी उन्हें जपजी साहब का पाठ किया, बड़ी चंगी गल है, सारी जिंदगी सुखमणी साहब का पाठ किया, पढ़ते रहे, पर अगली खेड की वापरी जदों उन्होंने पूछया भी तुसीं आ जिहड़ा कर्म कर रहे हो तो सुखमणी साहब की बाणी दा नाल तुसीं पाठ कर रहे हो, बाणी दे ऐस शब्द का मतलब तो आ पर जो तुसीं कर रहे हो बाणी पढ़ के भी उल्ट कर रहे हो, इहदा अर्थ है सोझी कोई नहीं लई, समझ कोई नहीं ली। तो खैर गुरु कृपा करे समय की समाप्ति है, मोटी जी गल आप समझिए रब अखरों की कैद विच नहीं आउंदा, इन्हां अखरों नाल रब नूं पाया नहीं जा सकता, ये अखर जिहड़े ने वो एक साधन हन, जिमें राग एक भांडा है जिहदे विच पा के शब्द नूं वरताया जांदा है, पर राग अपने आप च कुछ नहीं हुंदा जे उहदे विच शब्द ना होवे। ते इसे तरीके नाल अखरां राहीं साडा असीं एक दूजे नाल बोलदे विचारदे हाँ, मन जिहड़ा है साडा अखरां दी भाषा समझदा है, इस करके मन नूं समझाउण लई चंगे अखर पढ़ने बड़े जरूरी ने। तो महाराज ने कहा तुरक तरीकत जानी है हिंदू वेद पुराण मन समझावन कारने कछुक पढ़िए ज्ञान, फिर ज्ञान पढ़ना पैना, तो ज्ञान केड़ा पढ़ना है, ज्ञान पढ़ना है सिर्फ शब्द गुरु श्री गुरु ग्रंथ साहब का। तो धन्यवाद जी, आओ अगले समय लिए साढ़े सत्कारयोग भाई परमजीत सिंह लुधियाने वाले के जथे पासों रब्बी बाणी दे कीर्तन सरवण करो। वाहिगुरु जी का खालसा, वाहिगुरु जी की फतेह।

0: ਦੱਸਿਆ ਬਰਜ ਰਾਜ ਬਾਦਸ਼ਾਹੀ ਦਾ, ਵਾਰ ਹੋ ਕੇ ਖੇਤ ਨੂੰ ਬਚਾਉਣਾ ਚਾਹੀਦਾ।
1: ਹੁੰਦਾ ਹੈ ਬਗਾਨਾ ਹੱਕ ਰੂਪ ਰੱਤ ਦਾ, ਹੁੰਦਾ ਹੈ ਬਗਾਨਾ ਹੱਕ ਰੂਪ ਰੱਤ।

ਪਰਮ ਸਨਮਾਨ ਤੇ ਸਤਿਕਾਰ ਜੋ ਗੁਰੂ ਰੂਪ ਗੁਰੂ ਪਿਆਰੀ ਸਾਹਿਬ ਸੰਗਤ ਜੀ ਉਹ ਸਾਰੀਆਂ ਗੁਰਸੰਗਤਾਂ ਧੰਤਾਂ ਦੇ ਯੋਗ ਹੋ ਜੋ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਾਡੇ ਤੋਂ ਪਹਿਲਾਂ ਅਲਾਹੀ ਬਾਣੀ ਦੇ ਕੀਰਤਨ ਆਪ ਗੁਰਸੰਗਤਾਂ ਨੇ ਸਰਵਣ ਕਰੇ, ਕੁਝ ਸਮਾਂ ਅਸੀਂ ਆਪ ਗੁਰਸੰਗਤਾਂ ਦੇ ਦਰਸ਼ਨ ਕਰਨੇ ਹੈ, ਤਵੱਜੋ ਦਿਓ, ਸੀਸ ਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਮੱਖ ਨੂੰ ਪਵਿੱਤਰ ਕਰਦੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੀ ਦਰਸ਼ਨ ਕਰਨਾ ਹੋ ਬਲਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਆ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹਾਂ। ਗੁਰੂ ਸਾਹਿਬ ਤੁਹਾਡੀਆਂ ਸਭਾਵਾਂ ਤੇ ਪਟਾਵਾਂ ਮਨਜ਼ੂਰ ਕਰਨ, ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵੀਰਾਂ ਨੇ ਕਾਵਿ ਰਚਨਾ ਬੋਲੀ ਹੈ ਕਿ ਚਾਹੁੰਦੇ ਸੀ ਗੁਰੂ ਜੀ ਭਲਾ ਸਰਬੱਤ ਦਾ, ਜਿਹੜੇ ਸਾਡੇ ਸਤਿਗੁਰ ਸਾਡੇ ਇਸ ਸਾਡੇ ਰਹਿਬਰ ਇਸ ਮਾਤ ਲੋਕ ਤੇ ਆਏ ਉਹਨਾਂ ਨੇ ਹਮੇਸ਼ਾ ਹੀ ਲੁਕਾਈ ਦਾ ਭਲਾ ਕੀਤਾ ਹੈ। ਸੋ ਜਿਹੜੇ ਰੱਬ ਦੇ ਪਿਆਰੇ ਭਗਤ ਹੁੰਦੇ ਹੈ, ਗੁਰਮੁਖ ਜਨ ਹੁੰਦੇ ਹੈ, ਸੇਵਕ ਹੁੰਦੇ ਹਨ ਗੁਰੂ ਦੇ, ਦੇਖੋ ਆਪਾਂ ਅਰਦਾਸ ਕਰਦੇ ਹੈ। ਅਰਦਾਸ ਵਿੱਚ ਆਪਾਂ ਕਹਿੰਦੇ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਜਿਸ ਹਿਰਦੇ ਅੰਦਰ ਗੁਰੂ ਨਾਨਕ ਮਹਾਰਾਜ ਦੀ ਬਾਣੀ ਦਾ ਜਾਪ ਹੈ, ਸਵਾਸ ਸਵਾਸ ਚੱਲਦਾ ਹੈ। ਕਬੀਰ ਸਾਹਿਬ ਕਹਿੰਦੇ ਆ ਸਵਾਸ ਸਵਾਸ ਹਰੀ ਨਾਮ ਲੇ ਬਿਰਥਾ ਜਾਏ ਨ ਕੋਏ, ਕਿਆ ਜਾਣੇ ਉਹ ਸਵਾਸ ਕਾ ਆਵਨ ਹੋ ਨਾ ਹੋਏ। ਭਗਤ ਕਬੀਰ ਸਾਹਿਬ ਕਹਿੰਦੇ ਗੁਰੂ ਦੀ ਬਾਣੀ ਦਾ ਸਿਮਰਨ, ਆਪਣੇ ਗੁਰੂ ਦਾ ਸ਼ਬਦ ਸਵਾਸ ਸਵਾਸ ਜਪਣਾ ਚਾਹੀਦਾ, ਅਰਾਧਨਾ ਚਾਹੀਦਾ ਹੈ। ਇਸ ਮਾਤ ਲੋਕ ਤੇ ਆਏ ਆ ਚੰਗੇ ਕਾਰਜ ਕਰਨ ਵਾਸਤੇ, ਕੀ ਪਤਾ ਕਦੋਂ ਉਹਦਾ ਬੁਲਾਵਾ ਆ ਜਾਣਾ ਜਾਂ ਭੌ ਨੇ ਉਡਾਰੀ ਲਾ ਜਾਣੀ ਹੈ। ਜਿਹੜਾ ਸਿੱਖ ਦਾ ਜਨਮ ਹੈ ਮਨੁੱਖਾ ਦੇ ਹੀ ਨਾਮ ਜਪਣ ਵਾਸਤੇ ਮਿਲੀ ਹੈ, ਸੇਵਾ ਸਿਮਨ ਕਰਨ ਵਾਸਤੇ ਮਿਲੀ ਹੈ। ਸੋ ਪਿਆਰੇ ਖਾਲਸਾ ਜੀ ਜੋ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹਾਂ, ਗੁਰੂ ਕਿਰਪਾ ਕਰਦਾ, ਸੇਵਾ ਕਰਦਾ, ਸਿਮਰਨ ਕਰਦੇ ਹਾਂ ਆਪਾਂ ਔਰ ਗੁਰੂ ਦਰਬਾਰ 'ਚ ਆਉਣੇ ਹਾਂ, ਨਾਮ ਜਪਦੇ ਹਾਂ, ਇਹ ਕੋਈ ਪਿਛਲੇ ਚੰਗੇ ਕਾਰਜ ਕੀਤੇ ਹੋਣੇ ਆ ਤਾਂ ਹੀ ਇਹ ਗੁਰੂ ਦਾ ਦਰਬਾਰ ਮਿਲਿਆ ਹੈ, ਗੁਰਮੁੱਖਾਂ ਦਾ ਗੁਰੂ ਦੇ ਪਿਆਰਿਆਂ ਦਾ ਸੰਗ ਮਿਲਿਆ। ਜਿਹੜੇ ਨਾਮ ਜਪਦੇ ਆ ਉਹਨਾਂ ਦੀ ਹਮੇਸ਼ਾ ਹੀ ਚੜ੍ਹਦੀ ਕਲਾ ਰਹਿੰਦੀ ਹੈ ਅਤੇ ਫਿਰ ਉਹ ਭਾਣੇ ਵਿੱਚ ਵੀ ਰਹਿੰਦੇ ਹੈ ਅਤੇ ਗੁਰੂ ਦੀ ਕੀਤੀ ਹੋਈ ਕਰਨੀ ਅਤੇ ਸ਼ੰਕਿਆ ਨਹੀਂ ਕਰਦੇ ਕਿ ਮਹਾਰਾਜ ਤੁਸੀਂ ਸਾਡੇ 'ਤੇ ਕਿਰਪਾ ਕੀਤੀ ਹੈ, ਜੇ ਖੁਸ਼ੀਆਂ ਸੀ ਪਹਿਲਾਂ ਜਾਂ ਹੁਣ ਗਮੀਆਂ ਆਈਆਂ ਜਾਂ ਦੁੱਖ ਦਲਿੱਦਰ ਆਇਆ ਹੈ, ਇਹ ਵੀ ਤੇਰੀ ਹੀ ਕਿਰਪਾ ਹੈ। ਗੁਰੂ ਦੇ ਭਗਤ ਭਗਤ ਜਨ ਜਦੋਂ ਦੁੱਖ ਆਉਂਦਾ ਹੈ ਉਦੋਂ ਉਹਦਾ ਭਾਣਾ ਮੰਨਦੇ ਹੈ ਅਤੇ ਜਦੋਂ ਭਾਣਾ ਮੰਨਣਾ ਆ ਗਿਆ ਫਿਰ ਸਰਬੱਤ ਦਾ ਭਲਾ ਵੀ ਮੰਗੂਗਾ। ਉਹ ਸਿੱਖ ਮਹਾਰਾਜ ਜਿਵੇਂ ਤੁਸੀਂ ਸਾਨੂੰ ਨਵਾਜਿਆ ਹੈ, ਸਾਡੇ 'ਤੇ ਕਿਰਪਾ ਕੀਤੀ ਆ, ਐਂ ਸਾਰਿਆਂ 'ਤੇ ਕਿਰਪਾ ਕਰ ਦਿਓ, ਦੁੱਖ ਦਲਿੱਦਰ ਦੂਰ ਹੋ ਜਾਣ, ਜੋ ਵੀ ਤੇਰੇ ਦਰ 'ਤੇ ਆਇਆ ਖਾਲੀ ਕਦੇ ਨਾ ਮੁੜਿਆ, ਨਦੀਆਂ ਨਾਲੇ ਸੁੱਖ ਸੁੱਖ ਜਾਂਦੇ ਸਾਗਰ ਕਦੇ ਨਾ ਥੋੜਿਆ। ਜੇ ਸਾਡਾ ਵਿਸ਼ਵਾਸ ਗੁਰੂ ਸਾਹਿਬ ਦੇ ਉੱਪਰ ਪੂਰਨ ਹੈ, ਪੂਰਨ ਵਿਸ਼ਵਾਸ ਇੱਕ ਆਸਥਾ ਲੈ ਕੇ ਅਸੀਂ ਗੁਰੂ ਦੇ ਦਰਬਾਰ ਵਿੱਚ ਆਉਂਦੇ ਹਾਂ ਅਤੇ ਸਾਡੇ ਵਿਸ਼ਵਾਸ ਸ਼ਰਧਾ ਨੇ ਹੀ ਸਾਡੇ ਬੇੜੇ ਪਾਰ ਲਾਉਣੇ ਹੈ। ਸੋ ਪਿਆਰੇ ਖਾਲਸਾ ਜੀ ਗੁਰੂ ਸਾਹਿਬ ਕਿਰਪਾ ਕਰਦੇ ਆ, ਸਰਬੱਤ ਦਾ ਭਲਾ ਮੰਗਿਆ ਗੁਰੂ ਸਾਹਿਬ ਨੇ, ਹੁਣ ਤੱਕ ਮੰਗ ਰਹੇ ਹੈ ਕਿਉਂਕਿ ਆਪਾਂ ਆਪਣੇ ਇਹ ਗੁਰੂ ਹੈ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਹੜਾ ਗੁਰੂ ਦਾ ਇਹ ਹੁਕਮ ਹੁੰਦਾ ਹੈ, ਮੁੱਖ ਵਾਕ ਹੁੰਦਾ ਹੈ, ਹੁਕਮਨਾਮਾ ਹੁੰਦਾ ਹੈ, ਹੁਕਮ ਸਾਰਿਆਂ ਵਾਸਤੇ ਹੁੰਦਾ ਹੈ, ਸਿੱਖ ਜਗਤ ਵਾਸਤੇ, ਅਤੇ ਅਸੀਂ ਗੁਰੂ ਨੂੰ ਨਮਸਤਕ ਵੀ ਹੁੰਦੇ ਹਾਂ ਅਤੇ ਗੁਰੂ ਦੇ ਬਚਨ ਨੂੰ ਵੀ ਮੰਨਦੇ ਹੈ। ਜਿਹੜੇ ਗੁਰੂ ਸਾਹਿਬ ਦੇ ਇਹ ਬਚਨ ਮੰਨਦੇ ਆ, ਹਿਰਦੇ ਵਿੱਚ ਭਰਾਉਂਦੇ ਹਨ, ਉਹਨਾਂ ਦਾ ਆਉਣਾ ਵੀ ਸਫਲ ਹੈ ਅਤੇ ਜਾਣਾ ਵੀ ਸਫਲ ਹੈ। ਇੱਕ ਵਾਰੀ ਸਾਰੀ ਸੰਗਤ ਕਹੋ ਸਤਨਾਮ ਸ਼੍ਰੀ ਵਾਹਿਗੁਰੂ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ। ਗੁਰੂ ਨਾਨਕ ਮਹਾਰਾਜ ਜੀ ਕਿਰਪਾ ਕਰ ਰਹੇ ਹੈ, ਜਗਤ ਜਲੰਦੇ ਨੂੰ ਤਾਰ ਰਹੇ ਹੈ, ਸਮਝਾਉਣਾ ਕਰ ਰਹੇ ਹੈ। ਜਿਹੜੇ ਪੁਰਸ਼ ਰਾਸੇ ਤੋਂ ਭਟਕ ਗਏ ਹੈ, ਗਲਤ ਕਾਰਜ ਕਰ ਰਹੇ ਹੈ, ਗਲਤ ਮਾਰਗ ਜਿਹਨਾਂ ਨੇ ਚੁਣਿਆ ਹੈ, ਗਲਤ ਮਾਰਗ ਦੀ ਚੋਣ ਕੀਤੀ ਹੈ ਵੀ ਲੋਕਾਂ ਨੂੰ ਲੁੱਟਾਂਗੇ, ਲੋਕਾਂ ਨੂੰ ਮਾਰਾਂਗੇ, ਲੋਕਾਂ ਨੂੰ ਖਤਮ ਕਰਾਂਗੇ, ਉਹਨਾਂ ਦਾ ਸਾਰਾ ਕੁਝ ਲੁੱਟ ਕੇ ਆਪਦਾ ਸਮਰਾਜ ਖੜਾ ਕਰਾਂਗੇ। ਗੁਰੂ ਸਾਹਿਬ ਨੇ ਸਮਝਾਉਣਾ ਕਰਿਆ ਹੈ ਉਹਨਾਂ ਨੂੰ ਵੀ ਪੁਰਸ਼ੋ, ਇਹ ਤੁਹਾਡਾ ਮਾਰਗ ਨਹੀਂ ਹੈ, ਇਹ ਤੁਹਾਡਾ ਕਾਰਜ ਨਹੀਂ ਹੈ, ਤੁਸੀਂ ਤਾਂ ਸੱਚ ਦੇ ਰਾਹ ਤੇ ਚੱਲਣਾ ਹੈ। ਜਿਵੇਂ ਕੱਲ ਇਤਿਹਾਸ ਆਰੰਭ ਕਰਾਇਆ ਸੀ, ਮਲਕ ਭਾਗੋ ਨੂੰ ਗਿਆਨ ਕਰਾਇਆ ਗੁਰੂ ਸਾਹਿਬ ਨੇ ਵੀ ਜਿਹੜੇ ਤੂੰ ਮਹਿਲ ਉਸਾਰੇ ਹੈ, ਇਹ ਤੂੰ ਆਪਦੀ ਕੋਈ ਕਿਰਤ ਕਮਾਈ ਨਹੀਂ ਕੀਤੀ ਗੀ, ਇਹਦੇ ਤੂੰ ਗਰੀਬਾਂ ਦਾ ਖੂਨ ਲੁੱਟਿਆ ਹੈ, ਉਹਨਾਂ ਨੂੰ ਚੂਸਿਆ ਹੈ, ਉਹਨਾਂ ਨੂੰ ਖਤਮ ਕੀਤਾ ਹੈ, ਕਾਰਜ ਉਹ ਕਰਦੇ ਸੀਗੇ ਔਰ ਲੁੱਟਦਾ ਸੀ ਤੂੰ ਉਹਨਾਂ ਨੂੰ, ਤਾਂ ਇਹ ਆਪਦੇ ਸਮਰਾਜ ਖੜੇ ਕੀਤੇ ਹਨ। ਜਿਹੜੇ ਮਹਿਲ ਹੈ ਇਹ ਝੂਠ ਦੇ ਮਹਿਲ ਹੈ, ਇਹ ਝੂਠ ਦੇ ਬੁਰਜ ਢਹਿ ਜਾਣੇ ਹੈ। ਗੁਰੂ ਸਾਹਿਬ ਨੇ ਉਹਦੀਆਂ ਅੱਖਾਂ ਖੋਲੀਆਂ। ਮਹਾਰਾਜ ਵਿਗੜਿਆ ਤਿਗੜਿਆਂ ਦੇ ਕੋਲੇ ਗਏ ਹੈ, ਜਿਹੜੇ ਵਿਗੜੇ ਹੈ ਗਲਤ ਕਾਰਜ ਕਰਦੇ ਉਹਨਾਂ ਦੇ ਕੋਲੇ ਗਏ ਹੈ। ਅੱਜ ਦੇ ਸਮੇਂ ਵਿੱਚ ਕੋਈ ਵਿਗੜਿਆ ਬੰਦਾ ਹੋਵੇ, ਕਿਸੇ ਦਾ ਲੜਕਾ ਹੋਵੇ, ਗਲਤ ਸੰਗਤ ਵਿੱਚ ਪੈ ਕੇ ਉਹ ਗਲਤ ਕਾਰਜ ਕਰਦਾ ਹੋਵੇ,
ਨਸ਼ੇ ਕਰਦਾ ਹੋਵੇ ਜਾਂ ਚੋਰੀਆਂ ਠੱਗੀਆਂ ਨਾਲ ਰਲ ਜਾਂਦਾ ਹੈ, ਉਹ ਤੇ ਕਿਰਪਾ ਹੋ ਜਾਵੇ ਗੁਰੂ ਸਾਹਿਬ ਦੀ, ਉਹ ਗੁਰੂ ਵਾਲੇ ਪਾਸੇ ਮੁੜ ਆਵੇ, ਮਨਮੁੱਖਾਂ ਦਾ ਸੰਗ ਛੱਡ ਦੇਵੇ, ਉਹ ਗੁਰਮੁਖਾਂ ਵਾਲੇ ਪਾਸੇ ਆਉਂਦਾ, ਗੁਰੂ ਦੇ ਚਰਨ ਵਿੱਚ ਆਉਂਦਾ, ਗੁਰੂ ਦੀ ਸ਼ਰਨ ਵਿੱਚ ਆਉਂਦਾ, ਗੁਰੂ ਸਾਹਿਬ ਉਹ ਤੇ ਕਿਰਪਾ ਕਰਦੇ ਆ, ਉਹ ਖੰਡੇ ਵੱਟ ਦੀ ਪੌਹਲ ਵੀ ਛਕ ਲੈਂਦਾ, ਸੇਵਾ ਵੀ ਕਰਦਾ ਹੈ, ਉਹ ਆਉਂਦਾ ਹੈ ਗੁਰੂ ਦਾ, ਹੁਣ ਤਾਂ ਉਹ ਚੰਗਾ ਹੋ ਗਿਆ ਨਾ। ਕਈ ਫਿਰ ਵੀ ਤਾਨੇ ਮਾਰਨਗੇ, ਉਹ ਫਲਾਨਿਆਂ ਦਾ ਮੁੰਡਾ ਹੈ, ਉਹੀ ਫਿਰਦਾ ਹੈ ਜਿਹਨੇ ਉਹ ਗਲਤ ਕਾਰਜ ਕੀਤਾ ਸੀ, ਇਹਨੇ ਭੈਣੇ ਕੰਮ ਕਰਦਾ ਸੀ, ਇਹ ਮਨਮੁੱਖਾਂ ਵਿੱਚ ਰਹਿੰਦਾ ਸੀਗਾ, ਇਹ ਠੱਗਾਂ ਚੋਰਾਂ ਦੇ ਵਿੱਚ ਰਹਿੰਦਾ ਸੀ, ਉਹਦੇ ਨਾਲ ਉੱਠਦਾ ਬਹਿੰਦਾ ਸੀ, ਤਾਂ ਉਹੀ ਹੈ। ਕਈ ਕਹਿਣਗੇ ਇਹ ਕਿਵੇਂ ਸੁਧਰ ਗਿਆ, ਇਹ ਕਿਵੇਂ ਹੋ ਗਿਆ, ਯਕੀਨ ਨਹੀਂ ਆਉਂਦਾ ਬਈ ਇਹ ਜਿਹੜੇ ਭੈੜੇ ਕਾਰਜ ਕਰਦਾ ਸੀ ਇਹ ਠੀਕ ਸਹੀ ਹੋ ਸਕਦਾ, ਠੀਕ ਹੋ ਸਕਦਾ, ਖੰਡੇ ਬਾਟੇ ਦੀ ਪੌੜੀ ਛਕ ਲਈ ਹੈ, ਨਾਮ ਜਪਦਾ, ਹੁਣ ਤਾਂ ਸੇਵਾ ਕਰਦਾ ਹੈ, ਇਹ ਤਾਂ ਗੁਰੂ ਤੇ ਨਿਰਭਰ ਹੈ ਜੀ। ਤੇ ਜਿਹੜਾ ਮਨ ਹੈ, ਮਨ ਹੀ ਬਦਲਣਾ ਹੈ, ਮਨ ਮੈਂਗਲ ਮਸਤਾਨਾ ਹਾਥੀ ਦੀ ਤਰ੍ਹਾਂ, ਚਾਹੇ ਸੇਵਾ ਕਰਦੇ ਹੋਈਏ, ਚਾਹੇ ਸਤਸੰਗ ਕਰਦੇ ਹੋਈਏ, ਗੁਰੂ ਘਰ ਵਿੱਚ ਬੈਠੇ ਹੋਈਏ, ਗੁਰੂ ਦੀ ਸ਼ਰਨ ਵਿੱਚ ਬੈਠੇ ਹੋਈਏ, ਕਈ ਵਾਰੀ ਧਿਆਨ ਹੀ ਹੋਰ ਪਾਸੇ ਚਲਿਆ ਜਾਂਦਾ, ਮਾਫ ਕਰਿਓ, ਕਈ ਵਾਰੀ ਜਦੋਂ ਗੁਟਕਾ ਲੈ ਕੇ ਬਹਿੰਦੇ ਹਾਂ ਜਾਂ ਮਾਲਾ ਫੜਦੇ ਹਾਂ, ਕਈ ਵਾਰੀ ਨੀਂਦ ਦੇ ਝੋਕੇ ਆ ਜਾਂਦੇ ਆ, ਕਈ ਵਾਰੀ ਧਿਆਨ ਹੀ ਹੋਰ ਪਾਸੇ ਉੱਠ ਜਾਂਦਾ ਹੈ। ਆਪਾਂ ਕਈ ਵਾਰੀ ਅਕਸਰ ਕਹਿੰਦੇ ਹਾਂ, ਪਰਸੋਂ ਅਸੀਂ ਕਿਸੇ ਦੇ ਗ੍ਰਹਿ ਵਿਖੇ ਗਏ ਤੇ ਇੱਕ ਪੁਰਸ਼ ਗਿਆਨੀ ਜੀ ਨੂੰ ਕਹਿੰਦਾ ਵੀ ਮਨ ਨਹੀਂ ਲੱਗਦਾ ਹੈ ਜਦੋਂ ਪਾਠ ਕਰਦੇ ਹੈ, ਧਿਆਨ ਹੀ ਹੋਰ ਪਾਸੇ ਉਖੜ ਜਾਂਦਾ ਹੈ। ਸੋ ਪਿਆਰੇ ਖਾਲਸਾ ਜੀ, ਸਾਡਾ ਫਰਜ਼ ਹੈ ਕਿ ਅਸੀਂ ਨਾਮ ਜਪਣਾ, ਮਨ ਜਿਹੜਾ ਧਿਆਨ ਹੈ ਇਹ ਗੁਰੂ ਨੇ ਲਾਉਣਾ ਹੈ, ਗੁਰੂ ਨੇ ਕਿਰਪਾ ਕਰੀ, ਜਦੋਂ ਆਪਾਂ ਮਨ ਤਨ ਧਨ ਅਰਪਣ ਕਰੀ ਬੈਠੇ ਹੈ, ਜਿਸ ਸਿੱਖ ਨੇ ਮਨ ਧਨ ਧਨ ਅਰਪਣ ਕਰਤਾ ਗੁਰੂ ਨੂੰ, ਕਿਉਂਕਿ ਮਨ ਵਿੱਚ ਸਤਿਗੁਰ ਕੇ ਪਾਤ ਸੇਵਕ ਕਾਰਜ ਰਾਸ, ਜਦੋਂ ਮਨ ਤੇ ਕੰਟਰੋਲ ਗੁਰੂ ਦਾ ਹੋ ਗਿਆ, ਜੇ ਮਨ ਤੇ ਮੇਰਾ ਕੰਟਰੋਲ ਆ ਫਿਰ ਤਾਂ ਆਪਾਂ ਹੋਰ ਪਾਸੇ ਭੜਕਾਂਗੇ ਹੀ, ਜੇ ਮਨ ਤੇ ਗੁਰੂ ਦਾ ਕੰਟਰੋਲ ਹੈ ਫਿਰ ਗੁਰੂ ਸਾਹਿਬ ਅਪਾਰ ਬਖਸ਼ਿਸ਼ ਕਿਰਪਾ ਕਰਦੇ ਹੈ। ਲੋ ਗੁਰੂ ਨਾਨਕ ਮਹਾਰਾਜ ਜੀ ਨੇਤਰ ਬੰਦ ਕਰਾ ਕੇ ਮੀਰ ਮਰਦਾਨੇ ਤੇ ਬਾਲਾ ਸੰਧ ਨੂੰ ਕਹਿੰਦੇ ਨੇਤਰ ਬੰਦ ਕਰੋ, ਆਪਾਂ ਕਿਤੇ ਜਾਣਾ ਹੈ, ਉਡੀਕ ਰਿਹਾ ਕਿਸੇ ਨੂੰ, ਸੱਚ ਦਾ ਮਾਰਗ ਦਿਖਾ ਕੇ ਆਉਣਾ ਹੈ, ਉਹਦੇ ਪਾਪਾਂ ਦਾ ਘੜਾ ਭਰ ਗਿਆ ਹੈ, ਜਿਹੜੇ ਉਹਨੇ ਪਾਪ ਕਰਨੇ ਸੀਗੇ, ਜਿਹੜੇ ਉਹਨੇ ਕੰਮ ਕਰਨਾ ਸੀ ਉਹ ਕਰ ਗਿਆ ਹੈ, ਹੁਣ ਆਪਾਂ ਉਹਨੂੰ ਉਹਦਾ ਮੁੱਖ ਉਧਰੋਂ ਮੋੜ ਕੇ ਸਹੀ ਪਾਸੇ ਉਹਦਾ ਮੁੱਖ ਲੈ ਕੇ ਆਉਣਾ ਹੈ, ਗੁਰੂ ਵਾਲੇ ਪਾਸੇ ਉਹਦਾ ਮੁੱਖ ਕਰਨਾ ਹੈ। ਗੁਰੂ ਸਾਹਿਬ ਕਿਰਪਾ ਕਰਦੇ ਹੈ, ਇਹ ਤਿੰਨੇ ਰੱਬੀ ਰੂਹਾਂ ਕਿੱਥੇ ਉਤਰੇ ਹੈ, ਬਾਰਾਮੂਲਾ ਢਾਕੇ ਦੀ ਧਰਤੀ ਤੇ ਉਤਰੇ ਹਨ, ਬੀਆ ਬਾਣ ਜੰਗਲ ਹੈ, ਇਹਦੇ ਜਾਣੀ ਜੰਗਲ ਹੋਵੇ ਤੇ ਬਾਹਰਲੇ ਪਾਸੇ ਉਤਰੇ ਹਨ, ਤੇ ਜਦੋਂ ਉਤਰੇ ਹੈ ਮਹਾਰਾਜ ਕਹਿੰਦੇ ਇੱਥੇ ਆਪਾਂ ਆਸਣ ਲਾਉਣਾ ਹੈ, ਬਹਿਣਾ ਹੈ। ਮੀਰ ਮਰਦਾਨਾ ਕਹਿੰਦਾ ਮਹਾਰਾਜ ਬੀਆ ਬਾਣ ਜੰਗਲ ਦਾ ਇਲਾਕਾ, ਇੱਥੇ ਭਾਂਤ ਭਾਂਤ ਦੇ ਜਾਨਵਰ ਹੋਣਗੇ, ਤੁਹਾਨੂੰ ਕਿੰਨੀ ਵਾਰੀ ਅਰਜ ਕਰੀ ਹੈ ਵੀ ਜੇ ਕਿਤੇ ਡੇਰਾ ਲਾਉਣਾ ਹੁੰਦਾ ਹੈ ਕਿਸੇ ਨਗਰ ਦੇ, ਕਿਸੇ ਪਿੰਡ ਦੇ, ਕਿਸੇ ਗ੍ਰਾਮ ਦੇ ਨਜ਼ਦੀਕ ਲਾਇਆ ਕਰੋ, ਨਾਲੇ ਤਾਂ ਉੱਥੇ ਰਵਾਬ ਵੱਜੂਗੀ, ਬਾਣੀ ਦੀਆਂ ਮਿੱਠੀਆਂ ਮਿੱਠੀਆਂ ਧੁਨਾਂ ਕੋਈ ਸੁਣੂਗਾ ਤੇ ਉਹ ਫਿਰ ਆਊਗਾ। ਮਹਾਰਾਜ ਕਹਿੰਦੇ ਮਰਦਾਨਿਆ ਘਬਰਾ ਨਾ, ਤੂੰ ਰਵਾਬ ਵਜਾ, ਤੁਰਕੀ ਬਾਣੀ ਆਈ ਹੈ, ਰਵਾਬ ਵਜਾ, ਆਊਗਾ, ਪਦਾਰਥ ਵੀ ਆਉਣਗੇ, ਸੰਗਤ ਵੀ ਆਊਗੀ, ਜਿਹਦੀ ਖਾਤਰ ਆਏ ਆ ਉਹ ਆਪਣੇ ਆਪ ਚੱਲ ਕੇ ਆਊਗਾ। ਹੁਣ ਬਾਰਾਮੂਲਾ ਢਾਕੇ ਦੀ ਧਰਤੀ ਤੇ ਰਵਾਬ ਤਾਂ ਵੱਜੀ, ਪਰ ਸੁਣੀ ਕਿਹਨੂੰ? ਕੱਲੇ ਭੂਮੀਏ ਚੋਰ ਨੂੰ। ਭੂਮੀਆਂ ਚੋਰ ਦਾ ਉਹ ਇਲਾਕਾ ਹੈ ਜਿੱਥੇ ਗੁਰੂ ਨਾਨਕ ਮਹਾਰਾਜ ਪਹੁੰਚੇ ਹੈ, ਉਹ ਦਿਨ ਦੇ ਵਕਤ ਰਾਹੀਆਂ ਨੂੰ ਘੇਰਦਾ ਸੀਗਾ, ਰਾਤ ਨੂੰ ਚੋਰੀ ਕਰਦਾ ਸੀਗਾ, ਵਿੱਚੇ ਕਹਿੰਦੇ ਉਹ ਲੰਗਰ ਵੀ ਚਲਾਉਂਦਾ ਸੀਗਾ, ਉਹਦੇ ਲੰਗਰ ਵੀ ਚਲਾਏ ਹੈ, ਕਿਸੇ ਨੂੰ ਲੁੱਟ ਕੇ ਕਿਸੇ ਦਾ ਹੱਕ ਮਾਰ ਕੇ, ਚਾਹੇ ਤੁਸੀਂ ਕਿੰਨੇ ਲੰਗਰ ਲਾਈ ਚੱਲੋ ਉਹ ਮਨਜ਼ੂਰ ਨਹੀਂ ਹੁੰਦੇ, ਕਿਉਂਕਿ ਅਲ ਜਿਹਨੂੰ ਤੁਸੀਂ ਦੁੱਖ ਦਿੱਤਾ ਹੈ ਉਹਦੇ ਸਬਰ ਦਾ ਇਮਤਿਹਾਨ ਕਿੰਨਾ ਹੋਊਗਾ, ਬਈ ਮਿਹਨਤਾਂ ਅਸੀਂ ਕੀਤੀਆਂ, ਸਾਰਾ ਕੁਝ ਅਸੀਂ ਕੀਤਾ ਹੈ, ਸਾਨੂੰ ਲੁੱਟ ਕੇ ਖਾ ਰਹੇ ਹੈ, ਉਹ ਲੁੱਟ ਕੇ ਖਾਣ ਤੋਂ ਬਾਅਦ ਫਿਰ ਲੰਗਰ ਲਾ ਰਹੇ ਹੈ। ਕਈ ਐਂ ਵੀ ਕਹਿੰਦੇ ਵੀ ਉਹਦੇ ਲੰਗਰ ਵੀ ਚੱਲਦੇ ਸੀਗੇ, ਉਹ ਦੇਖਦਾ ਸੀ ਵੀ ਲੰਗਰ ਵੀ ਛਕਾਉਂਦਾ ਸੀਗਾ, ਭੋਜਨ ਪਦਾਰਥ ਛਕਾਉਂਦਾ ਸੀ, ਫਿਰ ਦੇਖਦਾ ਸੀਗਾ ਵੀ ਇਹ ਕਿਹੋ ਜਿਹਾ ਹੈ, ਕੀ ਇਹਦੀ ਵਿਰਤੀ ਹੈ, ਕੀ ਇਹਦੇ ਕੋਲ ਹੋ ਸਕਦਾ ਮਾਲ ਖਜ਼ਾਨਾ, ਫਿਰ ਉਹ ਲੁੱਟਦਾ ਸੀਗਾ, ਇਹ ਉਹਦਾ ਖਾਨਦਾਨੀ ਕੀਤਾ ਸੀਗਾ। ਭਲੀ ਕਾਵ ਰਚਨਾ ਸਰਵਣ ਕਰਿਓ, ਦਿਨ ਦੇ ਵਕਤ ਰਾਹੀਆਂ ਨੂੰ ਸੀ ਘੇਰਦਾ ਚੋਰੀ, ਕਰੇ ਰਾਤ ਨੂੰ ਇਹ ਭੂਮੀਏ ਦਾ।

ਭੂਮੀਆਂ ਚੋਰ ਹੁਣ ਗੁਰੂ ਨਾਨਕ ਮਹਾਰਾਜ ਉਹਦੇ ਇਲਾਕੇ ਚ ਆਏ ਹੈ। ਬਾਰਾਂ ਮੂਲਾ ਢਾਕੇ ਦੀ ਧਰਤੀ ਤੇ ਰਵਾਬ ਤਾਂ ਵੱਜੀ ਪਰ ਸੁਣੀ ਕਿਹਨੂੰ? ਕੱਲੇ ਭੂਮੀਏ ਚੋਰ ਨੂੰ। ਜਿਵੇਂ ਕਿਤੇ ਬੀਨ ਵੱਜਦੀ ਹੋਵੇ ਤੇ ਸੱਪ ਮਿਲਦਾ ਉਸ ਪਾਸੇ ਜਾਂਦਾ ਕਿ ਇੱਧਰੋਂ ਇੱਧਰ ਬੀਨ ਵੱਜ ਰਹੀ ਹੈ, ਤੇ ਉੱਥੇ ਬਾਣੀ ਦੀਆਂ ਮਿੱਠੀਆਂ ਮਿੱਠੀਆਂ ਧੁਨਾਂ ਮੀਰ ਮਦਾਨਾ ਰਵਾਬ ਵਜਾ ਰਿਹਾ ਹੈ। ਗੁਰੂ ਨਾਨਕ ਮਹਾਰਾਜ ਬਾਣੀ ਦਾ ਗਾਇਨ ਕਰ ਰਹੇ ਆ, ਧੁਰ ਕੀ ਬਾਣੀ ਹੈ। ਤੇ ਇਹ ਜਿਹੜਾ ਸੀਗਾ ਭੂਮੀਆਂ ਚੋਰ, ਇਹਦੇ ਕੰਨਾਂ ਦੇ ਵਿੱਚ ਆਹ ਸ਼ਬਦ ਜਿਹੜੇ ਕਿਤੇ ਇਹਨੇ ਸੁਣੇ ਨਹੀਂ ਹਨ ਅੱਜ ਤੱਕ, ਕਿਉਂਕਿ ਜਿਹਨੇ ਝੂਠ ਦਾ ਰਾਹ ਅਪਣਾਇਆ ਹੋਵੇ ਉਹਨੂੰ ਤਾਂ ਝੂਠ ਦਾ ਰਾਹ ਹੀ ਚੰਗਾ ਲੱਗਣਾ ਹੈ। ਉਹਨੂੰ ਤਾਂ ਉਹੋ ਜਿਹਾ ਜਿਹੜਾ ਕਿੱਤਾ ਕਰ ਰਿਹਾ ਉਹਨੂੰ ਉਹਦੇ ਵਿੱਚ ਹੀ, ਉਹਨੇ ਕਹਿਣਾ ਇਹਦੇ ਵਿੱਚ ਹੀ ਸੁੱਖ ਹੈ, ਪਰ ਉਹਦੇ ਵਿੱਚ ਸੁੱਖ ਨਹੀਂ ਹੁੰਦਾ ਹੈ। ਗਲਤ ਜੋ ਕਾਰਜ ਕਰਦੇ ਹੈ, ਅੱਜ ਉਹਨੇ ਇੱਕ ਉਹਦੇ ਕੰਨਾਂ ਦੇ ਵਿੱਚ ਇਹੋ ਜਿਹੀ ਆਵਾਜ਼ ਪਈ ਹੈ, ਉਸ ਪਾਸੇ ਕੀ ਲਿਆ ਜਾ ਰਿਹਾ ਹੈ, ਉਸ ਪਾਸੇ ਜਾ ਰਿਹਾ, ਉਸ ਪਾਸੇ ਪਗਡੰਡੀ 'ਤੇ ਜਦੋਂ ਜਾਂਦਾ ਏ ਤੇ ਤਿੰਨ ਰੱਬੀ ਰੂਹਾਂ ਬੈਠੀਆਂ ਹੁੰਦੀਆਂ, ਗੁਰੂ ਨਾਨਕ ਮਹਾਰਾਜ ਆ ਬਾਲਾ ਸੰਧੂ ਚੌਰ ਕਰਦਾ ਏ ਤੇ ਮੀਰ ਮਰਦਾਨਾ ਜੀ ਉਹ ਰਵਾਬ ਵਜਾ ਰਹੇ ਹੈ, ਤੇ ਐਂ ਸਨਮੁਖ ਜਾ ਕੇ ਬਹਿ ਜਾਂਦਾ, ਰੱਬ ਦੇ ਦਰਸ਼ਨ ਕਰਦਾ ਏ ਉਹ ਚੋਰ, ਉਹਦੀ ਮਨੋਬਿਰਤੀ ਹੋਰ ਹੋ ਜਾਂਦੀ ਹੈ। ਜਦੋਂ ਪੂਰੇ ਸਤਿਗੁਰਾਂ ਦੇ ਦਰਸ਼ਨ ਕਰੀਏ ਉਦੋਂ ਹਿਰਦੇ ਨੂੰ ਸ਼ਾਂਤੀ ਆ ਜਾਂਦੀ ਹੈ, ਉਦੋਂ ਦੁੱਖ ਭੁੱਖ ਜਿਹੜੀ ਗਮੀ ਹੈ ਜਿਹੜਾ ਦੁੱਖ ਦਿਲ ਸਭ ਦੂਰ ਹੋ ਜਾਂਦਾ ਜਦੋਂ ਪੂਰੇ ਸਤਿਗੁਰਾਂ ਦੇ ਦਰਸ਼ਨ ਕਰਦੇ ਹਾਂ। ਖੁਦ ਨਾਨਕ ਨਿਰੰਕਾਰ ਮਹਾਰਾਜ ਦੇ ਦਰਸ਼ਨ ਕਰੇ ਤੋ ਇਹ ਤਾਂ ਰਹਿੰਦੀ, ਤੁਹਾਡੇ ਦਰਸ਼ਨਾਂ ਦੀ ਹੋਰ ਆਸ਼ਾ ਨਹੀਂ ਮਹਾਰਾਜ ਮੇਰੀ, ਤੁਸੀਂ ਸ਼ਬਦ ਤੇ ਦਿਲਬਰਾ ਧਿਆਨ ਤੋਂ, ਤੁਸੀਂ ਦਿਲ ਤੇ ਦਿਲੋਂ ਆਵਾਜ਼ ਮੇਰੀ, ਗੱਲ ਮੁੱਕੀ ਨਾ ਪੜ੍ਹਨ ਪੜ੍ਹਾਉਣ ਵਾਲੀ ਤੁਸੀਂ ਪੂਜਾ ਤੇ ਪਾਕ ਨਵਾਜ਼ ਮੇਰੀ, ਤੁਹਾਨੂੰ ਮਿਲਦੇ ਲਈ ਦਰਬਾਰ ਸਿੰਘ ਰੂ ਰਹਿੰਦੀ ਹੈ ਬਹੁਤ ਨਾਰਾਜ਼ ਮੇਰੀ। ਜਿਹੜੇ ਗੁਰੂ ਵਾਲੇ ਹੁੰਦੇ ਆ ਉਹ ਹਰ ਪਲ ਹਰ ਸਮਾਂ ਹਰ ਘੜੀ ਇਹ ਚਾਹੁੰਦੇ ਕਿ ਗੁਰੂ ਦੇ ਦਰਸ਼ਨ ਹੋਣ, ਜੇ ਸਨਮੁਖ ਨਾ ਹੋਣ ਤਾਂ ਹਿਰਦੇ ਵਿੱਚ ਹੋਣ ਚਾਹੇ ਸੁਪਨੇ ਵਿੱਚ ਹੋਣ। ਗੁਰੂ ਸਾਹਿਬ ਕਿਰਪਾ ਕਰਦਾ ਹੈ ਜਿਹੜੇ ਨਾ ਮੰਜ਼ਲਾਂ ਤੇ ਪਹੁੰਚੇ ਹੈ ਗੁਰਸਿੱਖ, ਜਿਹਨਾਂ ਸਵਾਸ ਸਵਾਸ ਸਿਮਰਨ ਚੱਲਦਾ ਹੈ ਉਹਨਾਂ ਨੂੰ ਹਿਰਦੇ ਵਿੱਚ ਵੀ ਦਰਸ਼ਨ ਹੁੰਦੇ। ਇੱਕ ਤਾਂ ਆਪਾਂ ਸਨਮੁਖ ਗੁਰੂ ਦੇ ਦਰਸ਼ਨ ਕਰ ਰਹੇ ਹੈ, ਇਹ ਵੀ ਵੱਡੇ ਭਾਗਿਆਂ ਵਾਲਿਆਂ ਨੂੰ ਦਰਸ਼ਨ ਨਸੀਬ ਹੁੰਦੇ ਹੈ, ਇੱਕ ਸੁਪਨੇ ਵਿੱਚ ਦਰਸ਼ਨ ਹੁੰਦੇ ਹੈ, ਇੱਕ ਦਸਵੇਂ ਦੁਆਰ ਦਰਸ਼ਨ ਹੁੰਦੇ ਹੈ। ਇਹ ਮੰਜ਼ਲਾਂ ਵਾਲੇ ਸਿੱਖ ਉਹਨਾਂ ਦੀਆਂ ਪ੍ਰਾਪਤੀਆਂ ਹਨ ਜਿਹਨਾਂ ਨੇ ਸਿਮਰਨ ਕਰ ਕਰਕੇ ਗੁਰੂ ਸਾਹਿਬ ਨੂੰ ਦੇ ਚਰਨਾਂ 'ਚ ਪ੍ਰੇਮ ਦੀਆਂ ਡੋਰੀਆਂ ਪਾਲੀਆਂ, ਪ੍ਰੇਮ ਦੇ ਵਿੱਚ ਬੰਨੀ ਬੈਠੇ ਹੈ। ਮੇਰੀ ਬੰਧੀ ਭਗਤ ਛੜਾਵੇ, ਬੰਨਦੇ ਭਗਤ ਨਾ ਛੁੱਟੈ ਮੋਹੇ। ਜੇ ਭਗਤ ਬੰਨਦੇ ਨਾ ਰੱਬ ਤੋਂ ਛੁੱਟਦੀ ਨਹੀਂ ਹੈ, ਰੱਬ ਦੀ ਬੰਨੀ ਹੋਈ ਭਗਤ ਛੜਾ ਲੈਂਦੇ ਹੈ, ਕਿਉਂਕਿ ਪ੍ਰੇਮ ਦੀਆਂ ਡੋਰਾਂ ਪਾ ਕੇ ਬੰਨ ਲੈਂਦੇ ਹੈ। ਇਹ ਨਹੀਂ ਵੀ ਧੱਕਾ ਕੋਈ ਜ਼ਬਰਦਸਤੀ ਐਂ ਤੇ ਐਂ ਕਰਨਾ ਹੈ, ਨਹੀਂ, ਪ੍ਰੇਮ ਦੇ ਵਿੱਚ ਜਿਨ ਪ੍ਰੇਮ ਕੀਓ ਤਿਨ ਹੀ ਪਾਇਓ, ਪ੍ਰੇਮ ਸਭ ਦਾ ਹੈ ਗੁਰੂ ਦੇ ਨਾਲ। ਜੇ ਸਾਡੇ ਦੁਨਿਆਵੀ ਪ੍ਰੇਮ ਹੈ ਇੱਕ ਦੂਜੇ ਨਾਲ, ਅਸੀਂ ਕਲਯੁਗ ਜੀਵ ਹੈ ਤੇ ਅਸੀਂ ਗੁਰੂ ਨੇ ਦੇ ਚਰਨਾਂ ਨਾਲ ਵੀ ਪ੍ਰੇਮ ਕਰਦੇ ਹਾਂ, ਪ੍ਰੇਮ ਦਾ ਜਿਹੜਾ ਅਵਸਥਾ ਇਹਦੇ ਅੰਦਾਜ਼ੇ ਨਹੀਂ ਲਗਾਏ ਜਾ ਸਕਦੇ ਵੀ ਉਹਦਾ ਵੱਧ ਪ੍ਰੇਮ ਆ, ਉਹਦਾ ਘੱਟ ਪ੍ਰੇਮ ਆ, ਉਹਦਾ ਐਂ ਹੈ। ਇੱਕ ਬਾਬਲ ਦੇ, ਇੱਕ ਮਾਤਾ ਪਿਤਾ ਦੇ ਬੱਚੇ ਹੋਣ ਚਾਹੇ ਪੰਜ ਚਾਹੇ ਚਾਰ, ਉਹ ਸਾਰਿਆਂ ਨੂੰ ਪ੍ਰੇਮ ਕਰੂਗਾ। ਬੱਚੇ ਵੀ ਕਹਿਣਗੇ ਮਾਤਾ ਪਿਤਾ ਨੂੰ ਕਿ ਮਾਪੇ ਸਾਡੀ ਕੇਅਰ ਕਰਦੇ ਆ, ਪੂਰੀ ਦੇਖਭਾਲ ਕਰਦੇ ਹੈ। ਇਸੇ ਤਰ੍ਹਾਂ ਗੁਰੂ ਸਾਹਿਬ, ਗੁਰੂ ਸਾਹਿਬ ਦੇ ਚਾਹੇ ਸੈਂਕੜੇ ਸਿੱਖ ਹੋਣ, ਚਾਹੇ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤ ਹੋਵੇ, ਚਾਹੇ ਲੱਖਾਂ ਦੀ ਤਾਦਾਦ ਵਿੱਚ ਸੰਗਤ ਹੋਵੇ, ਗੁਰੂ ਸਾਹਿਬ ਵੀ ਸਿੱਖਾਂ ਨੂੰ ਉਸੇ ਤਰ੍ਹਾਂ ਗੁਰਸੰਗਤ ਨੂੰ ਪ੍ਰੇਮ ਕਰਦਾ ਜਿਵੇਂ ਗੁਰਸਿੱਖ ਗੁਰੂ ਨੂੰ ਪ੍ਰੇਮ ਕਰਦੇ ਹੈ। ਇਹ ਤਾਂ ਮਾਣ ਹੈ। ਹੁਣ ਦੇਖੋ, ਆਪਾਂ ਚਾਹੇ ਲੰਗਰ ਲਾਉਣੇ ਹੈ, ਚਾਹੇ ਖੰਡ ਪਾਠ ਕਰਾਉਣੇ ਹੈ, ਚਾਹੇ ਸੁਖਮਨੀ ਸਾਹਿਬ ਦੇ ਜਾਪ ਕਰਾਉਣੇ ਹੈ, ਚਾਹੇ ਸਹਿਜ ਪਾਠ ਕਰਾਉਣੇ ਹੈ, ਖੁਸ਼ੀ ਨਾਵੇਂ ਕਾਜ ਕਰਦੇ ਹੈ, ਚਾਹੇ ਘਰੇ ਆਰੰਭਣਾ ਹੋਵੇ, ਘਰ ਨਵਾਂ ਲਿਆ ਹੋਵੇ, ਗੱਡੀ ਲਈ ਹੋਵੇ, ਫਿਰ ਗੁਰੂ ਦੇ ਚਰਨ 'ਚ ਅਰਦਾਸ ਕਰਦੇ ਹੈ, ਗੁਰੂ ਸਾਨੂੰ ਖੁਸ਼ੀਆਂ ਬਖਸ਼ਿਸ਼ ਕਰਦਾ ਹੈ। ਤੇ ਜਦੋਂ ਆਪਾਂ ਗੁਰੂ ਸਾਹਿਬ ਦੇ ਚਰਨ 'ਚ ਅਰਦਾਸ ਕਰਦੇ, ਮਹਾਰਾਜ ਤੁਹਾਡੀ ਦਾਤ ਹੈ, ਇਹ ਜਿਹੜੀਆਂ ਦਾਤਾਂ ਤੁਸੀਂ ਸਾਨੂੰ ਦੇ ਰਹੇ ਹੋ, ਜੇ ਸਾਨੂੰ ਮਨੁੱਖਾ ਦੇ ਹੀ ਬਖਸ਼ੀਏ, ਜੀਵਨ ਬਖਸ਼ਿਆ ਹੈ, ਤੇ ਜਿਹੜੀਆਂ ਦਾਤਾਂ ਤੁਸੀਂ ਸਾਨੂੰ ਦੁਨਿਆਵੀ ਦੇ ਰਹੇ ਹੋ, ਇਹਦਾ ਵੀ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਆ ਕੇ ਸ਼ੁਕਰਾਨਾ ਕਰਦੇ ਹਾਂ ਗਿਆਨੀ ਜੀ ਤੋਂ ਅਰਦਾਸ ਕਰਾ ਕੇ ਵੀ ਗੁਰੂ ਸਾਹਿਬ ਨੇ ਸਾਨੂੰ ਦਾਤਾਂ ਬਖਸ਼ਿਸ਼ ਕਰੀਆਂ ਹਨ। ਐਂ ਜਦੋਂ ਅਸੀਂ ਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ, ਫਿਰ ਗੁਰੂ ਸਾਹਿਬ ਦੀ ਕਿਰਪਾ ਦੇ ਪਾਤਰ ਬਣਦੇ ਹਾਂ। ਸੋ ਪਿਆਰੇ ਖਾਲਸਾ ਜੀ, ਭੂਮੀਆਂ ਚੋਰ ਰੱਬ ਦੇ ਸਾਹਮਣੇ ਬੈਠਾ ਹੈ ਤੇ ਰੱਬ ਦੇ ਦਰਸ਼ਨ ਕਰਕੇ ਉਹਦੇ ਹਿਰਦੇ ਨੂੰ ਸ਼ਾਂਤੀ ਆਈ ਹੈ। ਕਹਿੰਦਾ ਵੀ ਇਹੋ ਜਿਹੇ ਪੁਰਸ਼ ਆ ਜਿਹੜੇ ਮਹਾਂਪੁਰਸ਼ ਬੈਠੇ ਹਨ, ਇਹੋ ਜਿਹੇ ਮੈਂ ਤਾਂ ਕਿਤੇ ਦੇਖੇ ਨਹੀਂ ਹਨ। ਹੋਰ ਵੀ ਸਾਧੂ ਹੋਣਗੇ, ਪਰ ਜੋ ਇਹ ਬੈਠੇ ਹੈ, ਇਹ ਆਏ ਹਨ, ਇਹ ਮੁੱਖ ਚੋਂ ਉਚਾਰ ਰਹੇ ਹੈ। ਮੀਰ ਇੱਕ ਇਹਨਾਂ ਦਾ ਸਾਥੀ ਚੌਰ ਕਰ ਰਿਹਾ, ਇੱਕ ਰਵਾਬ ਵਜਾ ਰਿਹਾ, ਉਹ ਜਿਹੜਾ ਇਹ ਮੁੱਖ ਚੋਂ ਬੋਲ ਰਹੇ ਹੈ
ਉਹਦਾ ਬਸ ਮਨ ਮੋਹਣ ਵਾਲੀ ਹੈ ਇਹ ਗੱਲ ਹੈ ਜੋ ਬਚਨ ਇਹ ਕਹਿ ਰਹੇ ਹਨ। ਸੋ ਪਿਆਰੇ ਖਾਲਸਾ ਜੀ ਉਹ ਬੈਠਾ ਹੈ ਜਿਹਨੇ ਹੁਣ ਲੈਣਾ ਹੈ ਤੇ ਜਿਹਨੂੰ ਗੁਰੂ ਨੇ ਦੇਣਾ ਉਹ ਆਇਆ ਬੈਠਾ ਸਨਮੁਖ ਆਇਆ ਬੈਠਾ ਹੈ। ਰਵਾਬ ਬੰਦ ਮਹਾਰਾਜ ਕਹਿੰਦੇ ਰਵਾਬ ਬੰਦ ਕਰਦੇ ਹੈ। ਮੀਰ ਮਰਦਾਨੇ ਨੂੰ ਪੁੱਛਦਾ ਵੀ ਇਹ ਕੌਣ ਹੈ ਉਹ ਭੂਮੀਆਂ ਚੋਰ, ਕਹਿੰਦਾ ਇਹ ਗੁਰੂ ਨਾਨਕ ਤਪਾ ਹੈ, ਨਾਨਕ ਨਿਰੰਕਾਰ ਹੈ, ਜਗਤ ਨੂੰ ਤਾਰਨ ਫਿਰਦੇ ਹੈ, ਤਾਰਦੇ ਫਿਰਦੇ ਆ, ਤੇਰੇ ਇਹ ਇੱਥੇ ਆਏ ਹਨ। ਉਹ ਮਹਾਰਾਜ ਦੇ ਦਰਸ਼ਨ ਕਰਦਾ, ਕਹਿੰਦਾ ਜੀ ਤੁਸੀਂ ਗੁਰੂ ਨਾਨਕ ਜੀ ਆ, ਤੁਹਾਡੇ ਮੁਬਾਰਕ ਚਾਨਣ ਚ ਐ ਨਮਸਕਾਰ ਕਰਦਾ ਹੈ। ਨਕਲ ਅਕਲ ਤੋਂ ਬਿਨਾਂ ਨਹੀਂ ਵੱਜਦੀ ਨਕਲ, ਜੇ ਚੋਰੀ ਵੀ ਆ ਉਹ ਵੀ ਅਕਲ ਤੋਂ ਬਿਨਾਂ ਨਹੀਂ ਹੁੰਦੀ ਚੋਰੀ। ਉਹ ਚੋਰੀਆਂ ਕਰਦਾ ਸੀ, ਲੋਕਾਂ ਨੂੰ ਲੁੱਟਦਾ ਸੀਗਾ, ਮਾੜੀ ਮੋਟੀ ਤਾਂ ਉਹਨੂੰ ਅਕਲ ਹੋਣੀ ਹੈ। ਹੁਣ ਸੇਧਾ ਕਰ ਰਿਹਾ ਮਹਾਰਾਜ ਦੇ ਚਰਨਾਂ ਚ ਨਮਸਕਾਰ ਕਰ ਰਿਹਾ ਹੈ। ਕਹਿੰਦੇ ਗੁਰੂ ਨਾਨਕ ਜੀ ਤੁਸੀਂ ਮੇਰੇ ਇਲਾਕੇ ਚ ਆਏ ਹੋ, ਆਓ ਮੇਰੇ ਘਰੇ ਆਓ, ਮੈਂ ਤੁਹਾਨੂੰ ਭੋਜਨ ਛਕਾਵਾਂ। ਮਹਾਰਾਜ ਕਹਿੰਦੇ ਤੂੰ ਕੌਣ ਹੈ, ਤੇਰਾ ਕੀ ਨਾਂ ਹੈ? ਜਾਣੀ ਜਾਣ ਸਤਿਗੁਰੂ ਨੂੰ ਪੁੱਛਦੇ, ਜਿਹਨੂੰ ਤਾਰਨਾ ਉਹ ਤੋਂ ਪੁੱਛਦੇ ਵੀ ਤੂੰ ਤੇਰਾ ਨਾਂ ਕੀ ਹੈ, ਤੂੰ ਕਾਰ ਕਿੱਤਾ ਕੀ ਕਰਦਾ, ਕਾਰਜ ਕੀ ਕਰਦਾ? ਉਹ ਕਹਿੰਦਾ ਵੀ ਹੁਣ ਇਹ ਰੱਬ ਸਾਹਮਣੇ ਬੈਠਾ ਹੈ, ਜਸ ਕੀਰਤੀ ਬੜੀ ਸੁਣੀ ਹੈ, ਗੁਰੂ ਨਾਨਕ ਮਹਾਰਾਜ ਦੇ ਮੂਹਰੇ ਰੱਬ ਦੇ ਕੋਲੇ ਝੂਠ ਬੋਲਣਾ ਇਹ ਅਤ ਕਥਨੀ ਹੋਊਗੀ। ਜੇ ਮੈਂ ਝੂਠ ਬੋਲੂੰਗਾ, ਜਾਣਦੇ ਸਾਰਾ ਕੁਝ ਇਹ, ਮੈਥੋਂ ਪੁੱਛਦੇ ਮੈਥੋਂ ਹੈ, ਪਰ ਹੁਣ ਤੂੰ ਸੱਚ ਬੋਲ। ਯਾਰ ਰੱਬ ਸਾਹਮਣੇ ਹੋਵੇ ਫਿਰ ਸੱਚ ਹੀ ਬੋਲੀਦਾ, ਫਿਰ ਝੂਠ ਨਹੀਂ ਚੱਲਦਾ, ਫਿਰ ਕੋਈ ਚਤਰਾਈ ਨਹੀਂ ਚੱਲਦੀ ਹੈ। ਚਤਰਾਈ ਕਿਹਨੇ ਨਾ ਪਾਇਆ ਰਾਮ, ਚਤਰਾਈ ਕਰਕੇ ਨਾ ਰੱਬ ਨਹੀਂ ਪਾਇਆ ਜਾ ਸਕਦਾ। ਭੋਲੇ ਭਾਲੇ ਮਿਲੇ ਰੁਗਰਾਏ, ਰੁਗਰਾਏ ਭਗਵਾਨ ਭੋਲਿਆਂ ਭਾਲਿਆਂ ਨੂੰ ਮਿਲਦਾ। ਸੋ ਪਿਆਰੇ ਖਾਲਸਾ ਜੀ ਉਹ ਕਹਿੰਦਾ ਵੀ ਝੂਠ ਨਹੀਂ, ਉਹਨੇ ਸੱਚ ਬੋਲਿਆ। ਕਹਿੰਦਾ ਮਹਾਰਾਜ ਮੈਂ ਹਾਂ ਭੂਮੀ ਆ, ਇਹ ਇਲਾਕਾ ਮੇਰਾ ਹੈ, ਪਰ ਮੇਰਾ ਜਿਹੜਾ ਕਿੱਤਾ ਹੈ ਉਹ ਚੋਰੀ ਹੈ, ਮੈਂ ਚੋਰਾਂ ਦਾ ਸਰਦਾਰ ਹੈ, ਨਿੱਕੇ ਮੋਟੇ ਚੋਰ ਸਾਰੇ ਮੇਰੀ ਈਨ ਮੰਨਦੇ ਹੈ। ਮਹਾਰਾਜ ਕਹਿੰਦੇ ਕਿਉਂ ਕੰਮ ਕਰਦਾ ਇਹ ਜਿਹੜਾ ਤੂੰ ਧਨ ਦੌਲਤ ਲੁੱਟਦਾ ਹੈ? ਕਹਿੰਦਾ ਮਹਾਰਾਜ ਲੁੱਟਿਆ ਵੀ ਲੰਗਰ ਵੀ ਲਾਉਣਾ, ਲੋਕਾਂ ਨੂੰ ਪ੍ਰਸ਼ਾਦਾ ਵੀ ਛਕਾਉਣਾ ਹੈ। ਮਹਾਰਾਜ ਕਹਿੰਦੇ ਲੋਕਾਂ ਨੂੰ ਲੁੱਟ ਕੇ ਦੁੱਖ ਦੇ ਕੇ ਮੁੜ ਕੇ ਖੁਸ਼ੀ ਦਿੰਦਾ ਹੈ, ਲੰਗਰ ਛਕਾਉਣਾ, ਤ੍ਰਿਪਤ ਕਰਦਾ ਹੈ, ਕਿੱਥੇ ਲੈ ਜਾਏਗਾ ਤੂੰ ਇਹ? ਇਹ ਮਾਇਆ ਸਾਥ ਨਹੀਂ ਜਾਣੀ ਹੈ। ਉਹ ਕਹਿੰਦਾ ਮਹਾਰਾਜ ਇਹ ਸਾਡਾ ਖਾਨਦਾਨ ਹੀ ਕਿੱਤਾ ਹੈ। ਜਿਸ ਤਰ੍ਹਾਂ ਕੋਈ ਜੱਟ ਜ਼ਿਮੀਂਦਾਰ ਹੋਵੇ, ਉਹ ਆਪਣੀ ਖੇਤੀ ਕਰਦੇ ਹੈ, ਉਹਦਾ ਪੁੱਤ ਗਾਂ ਵਧਾਉਂਦਾ ਹੈ ਇਸੇ ਆਪਣੀ ਜ਼ਮੀਨ ਨੂੰ, ਤੇ ਕੋਈ ਬਾਣੀਆਂ ਹੈ, ਕੋਈ ਸੇਠ ਹੈ, ਉਹ ਆਪਦਾ ਕਾਰਖਾਨਾ ਜਾਂ ਉਹਦੀ ਦੁਕਾਨ ਹੈ, ਉਹਦਾ ਬੇਟਾ ਉਹ ਕਾਰਜ ਕਰਦਾ। ਉਹ ਕਹਿੰਦਾ ਮਹਾਰਾਜ ਸਾਡਾ ਇਹ ਖਾਨਦਾਨ ਨਹੀਂ ਕੀਤਾ, ਕੀਤਾ ਤਾਂ ਹੁੱਪ ਕੇ ਐਂ ਦੱਸਦਾ ਕਿਤੇ ਬੜਾ ਵਧੀਆ ਕੀਤਾ ਹੁੰਦਾ। ਉਹ ਕਹਿੰਦਾ ਜੀ ਮੇਰਾ ਪਿਓ, ਮੇਰਾ ਦਾਦਾ, ਮੇਰਾ ਪੜਦਾਦਾ, ਮੇਰਾ ਨਕੜ ਦਾਦਾ, ਅਸੀਂ ਸਾਰੇ ਇਹੀ ਕੰਮ ਕਰਦੇ ਸੀਗੇ, ਇਹ ਮੈਨੂੰ ਵਿਰਾਸਤ ਵਿੱਚ ਮਿਲਿਆ ਹੈ। ਸਾਡਾ ਮਹਾਰਾਜ ਕਹਿੰਦੇ ਤੁਹਾਡਾ ਖਾਨਦਾਨ ਹੀ ਇਹੀ ਕੰਮ ਕਰਦਾ ਸੀਗਾ? ਕਹਿੰਦੇ ਹਾਂਜੀ, ਖਾਨਦਾਨ ਹੀ ਇਹ ਕੰਮ ਕਰਦਾ ਸੀਗਾ, ਪੂਰੀ ਸਾਡੀ ਸਰਦਾਰੀ ਸੀਗੀ, ਔਰ ਨਿੱਕੇ ਮੋਟੇ ਚੋਰ ਸਾਡੇ ਮੂਹਰੇ ਖੰਘਦੇ ਨਹੀਂ ਹਨ, ਸਾਰੇ ਮੇਰੇ ਅਧੀਨ ਹੈ, ਈਨ ਮੰਨਦੇ ਆ ਮੇਰੀ। ਮਹਾਰਾਜ ਕਹਿੰਦੇ ਇਹ ਕਿੱਥੇ ਲੈ ਕੇ ਜਾਏਗਾ? ਉਹ ਕਹਿੰਦਾ ਮਹਾਰਾਜ ਪਾਪੀਆਂ ਦੇ ਤਾਰਨ ਕੋ ਤੁਸੀਂ ਮਾਰਿਆ ਜਗਤ ਵਿੱਚ ਗੇੜਾ, ਤੁਹਾਡਾ ਹੋਰ ਕੋਈ ਮਿਸ਼ਨ ਤਾਂ ਮੈਨੂੰ ਲੱਗਦਾ ਨਹੀਂ ਆ। ਤੁਸੀਂ ਮੇਰੇ ਵਰਗੇ ਪਾਪੀਆਂ ਨੂੰ ਤਾਰਨ ਵਾਸਤੇ ਇਸ ਮਾਤਲੋਕ ਤੇ ਆਏ ਹੋ? ਕੋਈ ਨਹੀਂ, ਮੈਂ ਤੁਹਾਡੇ ਸਾਰੇ ਵਚਨ ਮੰਨੂੰਗਾ, ਪਹਿਲਾਂ ਮੇਰੇ ਗ੍ਰਹਿ ਵਿਖੇ ਆਓ, ਮੈਂ ਤੁਹਾਨੂੰ ਭੋਜਨ ਛਕਾਉਣਾ ਹੈ, ਤੁਹਾਡੀ ਸੇਵਾ ਕਰਦਾ ਹੈ, ਔਰ ਆਹ ਤੁਹਾਡੇ ਨਾਲ ਸਾਥੀ ਹਨ, ਕੀ ਪਤਾ ਤੁਸੀਂ ਕਿੰਨੇ ਦਿਨ ਦੇ ਭੁੱਖੇ ਹੋਵੋਗੇ, ਆਓ ਮੇਰੇ ਗ੍ਰਹਿ ਵਿਖੇ ਆਓ। ਉਹ ਬੇਨਤੀ ਕਰਦਾ ਮਹਾਰਾਜ ਮੇਰੇ ਗ੍ਰਹਿ ਨੂੰ ਨਾਲੇ ਭਾਗ ਲਾਓ, ਨਾਲੇ ਭਾਗ ਲਾਓ, ਨਾਲੇ ਜਸ ਕੀਰਤੀ ਹੋਊਗੀ, ਉੱਥੇ ਬੈਠ ਕੇ ਤੁਸੀਂ ਰਵਾਬ ਵੀ ਵਜਾਇਓ ਤੇ ਇਹ ਬਾਣੀ ਵੀ ਗਾਇਨ ਕਰਿਓ, ਨਾਲੇ ਹੋਰ ਵੀ ਸੰਗਤ ਉੱਥੇ ਆਊਗੀ। ਦੇਖੋ ਹੁਣ ਮਨ ਬਦਲ ਰਹੇ ਆ, ਗੁਰੂ ਸਾਹਿਬ ਮਨ ਬਦਲ ਰਹੇ ਆ, ਕਿਰਪਾ ਕਰ ਰਹੇ ਹੈ, ਤੇ ਜਿਵੇਂ ਅਰਜੋਈ ਕਰਦਾ ਗੁਰੂ ਨਾਨਕ ਮਹਾਰਾਜ ਨੂੰ ਕਿ ਆਓ ਗੁਰੂ ਜੀ ਮੇਰੇ ਘਰੇ ਆਓ, ਮੈਂ ਤੁਹਾਡੀ ਸੇਵਾ ਕਰਨੀ ਹੈ। ਮੇਰੇ ਸਾਥੀ ਹਰਦੇਵ ਸਿੰਘ ਦਵਾਨਾ, ਪਰ ਸਰੰਗੀ ਮਾਸਟਰ ਮਨਜੀਤ ਸਿੰਘ ਦੱਦਾ, ਹੁਟ ਸਾਥੀ ਓਂਕਾਰ ਸਿੰਘ ਕੰਗ ਨਵਾਂ ਸ਼ਹਿਰ ਵਾਲੇ ਬਿਆਨ ਇਉਂ ਕਰਦੇ ਆ।

ਤੇ ਸਿਮਰਨ ਪੂਰਨ ਆਸਾ ਪ੍ਰਭਜੀ ਵਸੈ ਸਾਧਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ ਪ੍ਰਭ ਕੋ ਸਿਮਰੈ ਸੇ ਪਰਿ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੈ ਤਿਨ ਆ

ਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸਭ ਪ੍ਰਭ ਸਿਮਰਨ ਕਾ ਅੰਤ ਨ ਪਾਰ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਭੇਦ ਪਾਏ ਹਰ ਸਿਮਰਨ ਤਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ

ओत पोत जन हर रस राते सुन समाध नाम रस माते हर की भगत।

ਨਾਨਕ ਨਾਮ ਉਧਰੇ ਪਤਿਤ ਬਹੁ ਮੂਚ ਵੇਖ ਅਨੇਕ ਅਗਨ ਨਹੀਂ ਬੁਝੈ ਕੋਟ ਪਾਵ ਦਰਗੈ ਨਹੀਂ ਸਿਜੈ ਔਰ ਕਰਤੂਤ ਸਗਲੀ ਜਮ ਡਾਨੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹੋ ਮੈਂ ਸ਼ੋਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਾਸਾ ਆਪਸ ਕੋ ਜੋ ਜਾਣੇ ਨੀਚਾ ਸੋ ਗਨੀਏ ਸਭ ਤੇ ਉੱਚਾ ਮਨ ਆਪਣੇ ਤੇ ਬੁਰਾ

ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਬਾਰ ਵਿਵਸਥਾ ਤੁਝੇ ਪਿਆਰੇ ਦੂਦ ਪਰ ਜੋਬਨ ਭੋਜਨ ਸਖਸੂਦ ਇਹੋ ਨਰ ਗੁਣ ਗੁਣ ਕਛੂ ਨਾ ਬੂਜੈ ਬਖਸ ਲਿਓ ਤੋ ਨਾਨਕ ਸੀਜੈ ਜੈ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵ ਕਾ ਮੁੱਲਾ ਦੀਨੇ ਅਸਤ ਪਾਪ ਕਰਨੇ ਤਰਸਨਾ ਤਿਸੈ ਤਿਆਗਵਰ ਸੰਗ ਰਚਨਾ ਆਦਿ ਅੰਤ ਜੋ ਰਾਖਨ ਹਾਰ ਤਿਸੋ ਪ੍ਰੀਤ ਨ ਕਰੇ ਗਵਾਰ ਜੋ ਠਾਕਰ

ਸਾਦਕੀ ਮਹਿਮਾ ਵਰਨੇ ਕੌਣ ਪਰਾਨੀ, ਨਾਨਕ ਸਾਦਕੀ ਸੋਭਾ ਪ੍ਰਭ ਮਾਹੇ ਸਮਾਨੀ। ਸਾਧ ਕੇ ਸੰਗ ਆਵੇ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਸਾਧ ਕੇ ਸੰਗ ਨਾ ਕਤਹੂ ਧਾਵੇ, ਸਾਧ ਸੰਗ ਸਥਿਤ ਮਨ ਭਾਵੇ। ਸਾਧ

ਨਾਨਕ ਦਿਓ ਭਾਵ ਕਾ ਸਹਿਜ ਸੁਭਾਉ ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ ਜੈਸੇ ਤਾਰੀ।

0: ਨਾਹੂ ਜੁਗਤ ਕਿਤੇ ਨਾ ਪਾਈਏ ਧਰਮ, ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ,
1: ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤਿ ਰਾਮ ਦਾਸ,
0: ਆਤਮ ਰਾਮ ਤਿਸ ਨਦਰੀ ਆਇਆ, ਦਾਤ ਸੰਦਨ ਪੈ

ਦੁਆਸਰੇ ਆਪ ਸਵਾਮੀ ਖੇਲੇ ਬਿਕਸੇ ਅੰਤਰ ਜਾਮੀ ਕਹੋ ਮਨੁੱਖ ਤੇ ਕਿਆ ਹੋਏ ਆਵੇ ਜੋ ਤਿਸ ਭਾਵੇ ਸੋਈ ਕਰਾਵੇ ਅਣਜਾਣਤ ਵਿਖਿਆ ਮੈਂ ਰਚੇ ਜੇ ਜਾਣਤ ਆਪਣੇ ਆਪ ਬਚੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾ ਨਾਮ ਲੇ ਜਾ ਕਾ ਦਿਸ਼ਟ ਕਛੂ ਨਾ ਆ।

0: ਰਾਜ ਅਭਿਮਾਨ ਸੋ ਨਰਕ ਪਾਤੀ ਹੋ ਵਸਵਾਨ ਆਪਸ ਕੋ ਕਰਮੰਤ ਕਹਾਵੇ ਜਨਮ ਰੇ ਬਹੁ ਜੋਨ ਪਰਮਾਵੇ
1: ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖਨ ਦਾ ਗਿਆਨ
0: ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੇ ਨਾਨਕ ਅਮੁਕ ਦਾਗੇ ਸੁਖ ਪਾਵੇ ਬੋਲਸ ਕਰ ਮਨ ਕੋ ਉੱਪਰ ਕਰੇ ਆਸ ਪਲ ਪੀਤਰ ਤਾਂ ਕਾ ਹੋਏ ਬਿਨਾਸ ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਏ ਤੇ ਕਰੇ ਖੁਵਾਰੀ ਕੋਟ ਕਰਮ ਕਰੇ ਹੋ ਤਾਰੇ ਸ਼ਰਮ ਪਾਵੇ ਸਗਲੇ ਬਿਰਥਾਰੇ ਅਨੇਕ ਜਤਨ ਕਰ ਆਤਮ ਨੀ ਦਰਵੈ ਹਰ ਦਰਗੇ ਕੋ ਕੈਸੇ ਗਵੈ ਸਰਬ ਕੀ ਰੇਂਜਾ ਕਾ ਮਨ ਹੋਏ ਕਹੋ ਨਾਨਕ ਤਾਂ ਕੀ ਨਿਰਮਲ ਸੋਏ ਜਾਬੇ ਜਾਣੇ ਮੈਂ ਕਿਛ ਕਰਤਾ ਤਬਲਾ ਗਰਭ ਜੋਨ ਮੈਂ ਫਿਰਤਾ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇਸ
1: ਜਾਏ
0: ਸੈਸ ਕਟੇਲਾ ਕੋਠ ਧਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਬਿਨਾ ਸੰਤੋਖ ਨਹੀਂ ਕੋ ਰਾਜੇ ਸੁਪਨ ਮਨੋਰਥ ਬਿਰਤੇ

0: ਨਿਸਤਾਰ ਸਭ
1: ਉਸਤੇ ਭਿੰਨ ਕਹੋ ਕਿਛ ਹੋਏ ਥਾਂ ਥਨੰਤਰ ਕੈ ਸੋਏ ਮਨ ਮੈਂ ਆ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨ
0: ਜਾਏ
1: ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨੇ ਬਿਰਲੇ ਚੀਨਾ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਰਵਨ ਬੇਖਿਆਨੀ।

0: ਰੇ ਨਾਨਕ ਸਤਸੰਗ ਨਿੰਦਕ ਬੀ ਤਰੇ ਸੰਤਨ ਕੇ ਦੁਖਨ ਸਰਪ ਜੋਨ ਪਾਏ ਸੰਤ ਕੇ ਦੁਖਨ ਤ੍ਰਿਗਤ ਜੋਨ
1: ਕਰਮਾਏ
0: ਸੰਤ ਕੇ ਦੁਖਾਂ ਤੇ ਸਭ ਜਾਏ ਸੰਤ ਕੇ ਦੁਖਾਂ ਨੀਚ ਨਚਾਏ ਸੰਤ ਕ ਨਿੰਦਕ ਮਾਤ ਤਾਈ ਸੰਤ ਕ ਨਿੰਦ ਖੇਂਟੀ ਕਰ ਨਾ ਪਾਈ ਸੰਤ ਕ ਨਿੰਦਕ ਰਾਜ ਤਹੀਨ ਸੰਤ ਕ ਨੀ ਦੁਖ ਯਾਰ ਦੀਨ ਸੰਤ ਕੀ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ ਸੰਤ ਕੇ ਦੁਖੀ ਕੋ ਡਾਣ ਲਾਗੈ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕੇ ਦੁਖੀ ਜਨਮੇ ਮਰੇ ਸੰਤ ਕੀ ਦੁਖ ਨਾ ਸੁਖ ਤੇ ਟਰੇ ਸੰਤ ਕਾ ਦੁਖੀ ਅਧ ਬੀਤ ਟੂਟੇ ਸੰਤ ਕਾ ਦੁਖੀ ਦੇ ਕਾਜ ਨ ਪਹੁੰਚੇ ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮਿਰਤਕ ਕੀ ਲੋਥਾ ਸੰਤ ਕੇ ਦੁਖੀ ਕੋ ਅਵਰ ਨ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲਏ ਉਭਾਰ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ ਜਿਉਂ ਪਾਪ ਕਈ ਧਨ ਨਹੀਂ ਤ੍ਰਾਪੈ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕੇ ਦੁੱਖ ਦਰਗੇ ਮਿਲੇ ਸਜਾਏ ਸੰਤ ਕੇ ਦੁਖੀ ਕੀ ਪੁਜੇ ਨਾ ਆਸਾ ਸੰਤ ਕਾ ਦੁਖੀ ਉੱਠ ਚਲੇ ਨਰਾਸਾ ਪਿਆ ਕੀਰਤਨਾ ਮੇਟੇ ਕੋਏ ਨਾਨਕ ਜਾਣੇ ਸੱਚਾ ਸੋਏ ਰਾਕੀ ਉਸਤਤ

ਅਬਨਾਸੀ ਨਾਈ ਕਿਛ ਖੰਡ ਧਾਰਨ ਤਾਰਿਓ ਬ੍ਰਹਿਮੰਡ ਜਿਨ ਪ੍ਰਭ ਜਾਤਾ ਸੁਸੋਭਾਵੰਤ ਸਗਲ ਸੰਸਾਰ ਉਦਰ।

0: ਤਰਬ ਜਿਆਇਆ ਪੇ ਪ੍ਰਿਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਏ ਤੈਸੇ ਵਿਰਥਾ ਕੋਈ ਨਾਹੀ
0: ਰੇ ਮਨ ਮੇਰੇ ਸਦਾਰ ਜਾਪ ਅਵਨਾਸੀ ਪ੍ਰਭ ਆਪੇ ਆਪ
1: ਆਪਣ ਕੀਆ ਕਛੁ ਨ ਹੋਏ ਜਿਸੋ ਪਾਣੀ ਲੋਚੇ ਕੋਏ
0: ਤਿਸ ਬੇ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪੇ ਕਰ ਨਾਮ
1: ਰੂਪ ਅੰਤ ਹੋਏ ਨਾਹੀ ਮੋਹੇ ਪ੍ਰਭ ਕੀ ਜੋਤ ਸਗਲ ਕਟ ਸੋਹੇ
0: ਧਨਵੰਤਾ ਹੋਏ ਕਿਆ ਕੋ ਗਰਬੈ

ਸਾਧ ਕੀ ਧੂਰ ਕਰੋ ਇਸਨਾਨ, ਸਾਧ ਉੱਪਰ ਜਾਈਏ ਕੁਰਬਾਨ, ਅਨਿਕ ਬਿਗੰਤੇ ਸਾਧੂ ਰਾਖੇ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ, ਮਿਰਤਕ ਉਹ ਜਵਾਲਨ ਹਾਰ

ਹਰਨ ਭਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨ ਜਾਣੇ ਹੋਰ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸਤਰ ਗ੍ਰਿਸਤ ਮੈਂ ਭੋਗੀ ਜਾ ਕੀ ਲੀਲਾ ਕੀ ਮਿਤ ਨਾਹੇ ਸਗਲ ਦੇਵ ਹਾਰੇ ਅਵਗਾਹੇ ਸਗਲ ਪਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਨ

0: ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ। ਕਤੋਤ ਸਤ ਸਹਿਜਾਂ ਕੀ ਬਾਣੀ, ਸਤ ਪੁਰਖ ਸਾ ਮਹਿ ਸਮਾਣੀ, ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬਜਾਏ ਤਿਸੇ ਸਾ ਭਲੀ, ਸਤ ਬਚਨ ਸਾਧੂ ਉਪਦੇਸ਼, ਸਤ ਜਨ ਜਨ ਕੇ ਹਿਰਦੇ
1: ਪ੍ਰਵੇਸ਼,
0: ਆਪ ਸਤ ਕੀ ਆ ਸਭ ਸਤ, ਆਪੀ ਜਾਣੀ ਆਪਣੀ ਮਿਤ ਗਤ,
1: ਵਿਚਾਰ
0: ਕਰਤੇ ਕੀ ਮਿਤ ਨ ਜਾਣੇ ਕੀ ਆ, ਨਾਨਕ ਜੋਤਿਸ ਭਾਵੇ ਸੋ ਵਰਤੀਆ, ਪ੍ਰਭ ਕੇ ਰੰਗ ਰਾਚ ਜਨ ਰਹੇ, ਗੁਰ ਕੇ ਭਜਨ ਪਦਾਰਥ ਲਹੇ,
1: ਜਨ ਕਾ ਸੇ

ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਭੋਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਜਾਗ ਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟ।

0: ਨਾਨਕ ਪ੍ਰਭ ਅਲਖ ਵਿਡਾਣੇ ਨਾਰਤਨ ਜਨ ਗੁਰਮੁਖ ਪਾਇਆ ਤਿਸ ਕਾ ਸਵਰ ਨਹੀਂ ਦਿਸਤਾਇਆ
1: ਨਾਮ ਤਨਾ ਮੋਰ ਪ੍ਰੰਗ ਨਾਮ ਸੁਖ ਨਾਮ ਕਾ ਸੰਗ
0: ਨਾਮ ਰਾਜੋ ਜਨ ਤਿਪਤਾਨੇ ਮਨ ਤਨ ਨਾਮੇ ਨਾਮ ਸਮਾਨੇ
1: ਉਠਤ ਬੈਠ ਸੋ ਨਾਮ ਕਉ ਨਾਨਕ ਜਨ ਕੈ ਸਤਿ ਕਾਮ
0: ਬੋਲੋ ਜਸ ਜੀਵਾ ਦਿਨ ਰਾਤ ਪ੍ਰਭ ਆਪਣੇ ਜਨ

ਵਰਤਾਈ ਨੰਦ ਭਿਆ ਦੁਖ ਨਾਠੇ ਪਾਈ ਹੋ ਚੁਕਾ ਨਿਰਪੋਏ ਬਸੇ ਸਾਧ ਵਿਆ ਸਗਲ ਵਿਆਦ।

सद्गुरते निर्मल मतलई बंधन काट मुक्त जन पया जन मरण दुख भरम गया।

0: ਅਨਿਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਪਾਈ।
1: ਭੋਜਨ ਕਾ ਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ,
0: ਭਲੀ ਸੋ ਕਰਨੀ।

उन की शोभा बनी। जिस भावे तुझे अपना लावे, जिस भावे तुझे।

ਗੁਰ ਕੀ ਪੂਰੀ ਦਿਖਿਆ, ਜਿਸ ਮਨ ਬਸੇ ਤੇ ਸਾਚ ਪ੍ਰਿਖਿਆ, ਸੱਚ ਵਪਾਰ ਕਰੋ।

हर तन कार चले जन सोए नाज से प्राप्त होए विद्या तप जोग।

ਵਾਰ ਵਾਹਿਗੁਰੂ ਜੀ ਕੀ ਫਤਿਹ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਰਤਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਦ ਗੁਰੂ ਤੇ ਅਮਰਦਾਸ ਰਾਮਦਾਸਿਆਂ ਹੋਈ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਨੌ ਨਿਦਾਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਕਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਦੇਗ ਵਾਹੀ ਦੇਖ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਧਰਮੇ ਸੀਸ ਦਿੱਤੇ ਬੰਧ ਬੰਧ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਡਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮਾਧਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦਾਰ ਸੇਵਾ ਸੰਭਾਲ ਦੇ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓੜ ਸੱਚੇ ਪਿਤਾ ਅਕਾਲ ਪੁਰਖ ਧੰਨ ਧੰਨ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਕਾ ਕੁਟਾਨ ਕੁਟਾਨ ਸ਼ੁਕਰਾਨਾ ਆਪ ਜੀ ਨੇ ਉਦਮ ਬਖਸ਼ੇ ਸਤਿਗੁਰੂ ਹਫਤਾਵਾਰੀ ਪਾਵਨ ਹਜ਼ੂਰੀ ਵਿੱਚ ਸਮੂਹ ਬੀਬੀਆਂ ਮਾਈਆਂ ਭੈਣਾਂ ਵੱਲੋਂ ਰਲ ਮਿਲ ਕੇ ਦੀਵਾਨ ਸਜਾਏ ਗਏ ਸੱਜੇ ਹੋਏ ਦੀਵਾਨਾਂ ਵਿੱਚ ਆਪ ਜੀ ਕੀ ਅੰਮ੍ਰਿਤਮਈ ਬਾਣੀ ਸ਼੍ਰੀ ਸੁਖਮਣੀ ਸਾਹਿਬ ਦੇ ਪਾਠ ਕੀਰਤਨ ਕੀ ਸੇਵਾ ਸਤਿਗੁਰੂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਆਪ ਜੀ ਨੇ ਖਿਮਾ ਬਖਸ਼ਣੀ ਅੱਗੇ ਤੋਂ ਸਮੱਤ ਬਖਸ਼ਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਸੰਗਤ ਦੀਆਂ ਪਿਟਾਵਾਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ ਕੇ ਨਿਵਾਜਣਾ ਸਾਰੇ ਪਰਿਵਾਰਾਂ ਵਿੱਚ ਆਪਸੀ ਏਕਤਾ ਇਤਫਾਕ ਪ੍ਰੇਮ ਭਰੋਸੇ ਦੀਆਂ ਦਾਤਾਂ ਬਖਸ਼ਣੀਆਂ ਆਪ ਜੀ ਕੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਤੇ ਪ੍ਰਵਾਨ ਹੋਵੇ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤੇ ਕਰੋ ਕਿਰਪਾ ਆਪਣੇ ਇਲਾਹੀ ਫਰਮਾਨ ਬਖਸ਼ ਕੇ ਕਿਰਤਾਰਥ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅੱਗੇ ਆ ਪਹੀ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸਤਨਾਮ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ, ਰਸਨਾ ਗੁਣ ਗੋਪਾਲ ਨਿਧ ਗਾਇਣ। ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁੱਖ ਪਲਾਇਣ। ਰਸਨਾ ਗੁਣ ਗੋਪਾਲ ਨਿਧ ਗਾਇਣ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁੱਖ ਪਲਾਇਣ। ਰਹਾਉ ਜੋ ਮੰਗੈ ਸੋਈ ਸੋਈ ਪਾਵੈ, ਸੇਵ ਹਰ ਕੇ ਚਰਨ ਰਸਾਇਣ। ਜਨਮ ਮਰਨ ਦੂ ਤੇ ਛੁਟੈ, ਭਵ ਜਲ ਜਗਤ ਤਰਾਇਣ। ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਵਿੰਦ ਪਰਾਇਣ। ਅਵਿਨਾਸ਼ੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤ ਦਾ ਧੰਨਵਾਦ, ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ ਦਾ। ਹੁਣ ਕੜਾ ਪ੍ਰਸ਼ਾਦ ਦੀ ਦੇਗ ਦੇ ਵਰਤਾਰੇ ਹੋਣਗੇ। ਤੋ ਹਰ ਮੰਗਲਵਾਰ ਨੂੰ ਬੀਬੀਆਂ ਮਾਈਆਂ ਭੈਣਾਂ ਵੱਲੋਂ ਰਲ ਮਿਲ ਕੇ ਸ਼੍ਰੀ ਸੁਖਮਣੀ ਸਾਹਿਬ ਦੇ ਪਾਠ ਅਤੇ ਕੀਰਤਨ ਦੀ ਸੇਵਾ ਕੀਤੀ ਜਾਂਦੀ ਹੈ। ਤੋ ਆਪ ਸੰਗਤ ਨੂੰ ਬੇਨਤੀ ਹੈ, ਆਪ ਜੀ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ, ਕਿਉਂਕਿ ਸੰਗਤ ਕਰਨੀ, ਗੁਰੂ ਦੀ ਗੋਦ ਵਿੱਚ ਬੈਠਣਾ ਇਹ ਬਹੁਤ ਉੱਤਮ ਕਰਮ ਹੈ। ਤੋ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਸੰਗਤ ਅਤੇ ਪੰਗਤ ਜਿਹੜੀ ਬਖਸ਼ੀ ਹੈ, ਇਹ ਸਿੱਖੀ ਮਤ ਦੀਆਂ ਨੀਹਾਂ ਨੇ ਜਿਨ੍ਹਾਂ ਦੇ ਉੱਤੇ ਸਿੱਖੀ ਖਲੋਤੀ ਹੈ। ਤੋ ਜਿੱਥੇ ਪੰਗਤ ਵਿੱਚ ਬੈਠ ਕੇ ਅਸੀਂ ਆਪਣੇ ਪੇਟ ਦੀ ਅਗਨ ਨੂੰ ਸ਼ਾਂਤ ਕਰਦੇ ਹਾਂ, ਉੱਥੇ ਸੰਗਤ ਵਿੱਚ ਬੈਠ ਕੇ ਗੁਰੂ ਦੀ ਮਤ ਨੂੰ ਗ੍ਰਹਿਣ ਕਰਕੇ ਅਸੀਂ ਆਪਣੇ ਅੰਦਰ ਦੀ ਤ੍ਰਿਸ਼ਨਾ, ਆਪਣੇ ਅੰਦਰ ਦੇ ਐਬਾਂ, ਹੋਰ ਜਿਹੜੀਆਂ ਭੁੱਖਾਂ ਨੇ ਉਹਨੂੰ ਸਮਾਪਤ ਕਰਦੇ ਹਾਂ। ਤੋ ਸੰਗਤ ਬੁਨਿਆਦ ਹੈ ਮਨੁੱਖੀ ਜੀਵਨ ਦੀ, ਘਾੜਤ ਘੜਨ ਦੀ। ਆਪਾਂ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ ਵੀ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ। ਤੋ ਸੰਗਤ ਵਿੱਚ ਹੀ ਸਾਡੀ ਸੁਰਤ ਘੜੀ ਜਾਣੀ ਹੈ। ਤੋ ਯਤਨ ਕਰਿਆ ਕਰੀਏ ਕਿ ਜਦੋਂ ਆਪਾਂ ਸੰਗਤ ਵਿੱਚ ਬੈਠੇ ਹਾਂ ਤੇ ਉਦੋਂ ਗੁਰਬਾਣੀ ਦੇ ਨਾਲ ਜੋ ਚੱਲ ਰਿਹਾ ਪ੍ਰੋਗਰਾਮ ਹੈ ਉਹਦੇ ਨਾਲ ਸਾਂਝ ਬਣਾਇਆ ਕਰੀਏ। ਤੋ ਬੀਬੀਆਂ ਹਰ ਮੰਗਲਵਾਰ ਨੂੰ ਸ਼੍ਰੀ ਸੁਖਮਣੀ ਸਾਹਿਬ ਦੇ ਪਾਠ ਸੰਗਤੀ ਰੂਪ ਵਿੱਚ ਕਰਦੀਆਂ ਨੇ। ਤੋ ਆਪ ਵੀ ਹਾਜ਼ਰੀਆਂ ਭਰਿਆ ਕਰੋ। ਸੋਮਵਾਰ ਨੂੰ ਕੀਰਤਨ ਹੁੰਦਾ ਹੈ। ਤੋ ਬੜੀ ਇਕਾਗਰਤਾ ਦੇ ਨਾਲ ਸਾਨੂੰ ਚਾਹੀਦਾ ਹੈ ਵੀ ਅਸੀਂ ਗੁਰੂ ਦਰਬਾਰ ਦੇ ਵਿੱਚ ਬੈਠ ਕੇ ਚੱਲ ਰਹੇ ਪ੍ਰੋਗਰਾਮ ਨੂੰ ਸਰਵਣ ਕਰਿਆ ਕਰੀਏ। ਤੋ ਆਪ ਜਿੰਨੀ ਸੰਗਤ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰ ਰਹੇ ਹੋ, ਸਾਰਿਆਂ ਦਾ ਧੰਨਵਾਦ। ਜਾਣ ਵਾਲੀਆਂ ਸੰਗਤਾਂ ਨੂੰ ਬੇਨਤੀ ਹੈ, ਗੁਰੂ ਕੇ ਲੰਗਰ ਤਿਆਰ ਨੇ, ਆਪ ਜੀ ਨੇ ਲੋੜ ਮੁਤਾਬਕ ਛੱਕ ਕੇ ਜਾਣੇ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਖਾਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋ ਹੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣ ਵਾਲੇ ਤੇਰੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੇ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾਂ ਪੁਰਖਾਂ ਕੀਆਂ ਵਡਿਆਈਆ ਤੋਦਵੈਣ ਸਿਧੀ ਕਿਰਨ ਨਾ ਪਾਈਆ ਕਰ ਮਿਲੇ ਨਾ ਹੀ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਵਤੀ ਭਰੇ ਤੇਰੇ ਭੰਡਾਰਾ ਜੇ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਊ ਆਖਣੇ ਔਖਾ ਸਾਚਾ ਨਾਉ ਸਾਜੇ ਨਾਮ ਕੀ ਲਾਗੇ ਭੂਖ ਉਤ ਭੁਖੇ ਖਾ ਚਲੀਏ ਦੋ ਸੋਗ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਹ ਰਹਾਉ ਸਾਜੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀ ਮਨ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਏ ਵੱਡਾ ਨ ਹੋਵੇ ਘਾਟ ਨ ਜਾਏ ਨਾ ਉਮਰੇ ਨ ਹੋਵੇ ਸੋਗ ਦਿੰਦਾ ਰਹੇ ਨ ਚੁੱਕੇ ਭੋਗ ਗੁਣ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆਪ ਤੇਵੜ ਤੇਰੀ ਦਾਤ ਜਿਨ ਦਿਨ ਕਰ ਕੇ ਕੀਤੀ ਰਾਤ ਖਸਮ ਵਸਾ ਰਹੇ ਤੇ ਕਮ ਜਾਤ ਨਾਨਕ ਨਾਮੇ ਬਾਸ ਨਰਾ ਗੁਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੋਕੋ ਰਾਮ ਨਾਮ ਪ੍ਰਗਾਸ